ਜਿਉਂ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸਥਿਤੀ ਕਰ ਆਓ। ਆਨੰਦ ਮੰਗਲ ਗੁਣ ਗਾਓ, ਸਹਿਜ ਤੁਮ ਨਿਚਲ ਰਾਜ ਕਮਾਓ।

سب

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੇ। ਕੇਤੇ ਤੇਰੇ ਰਾਗ ਪਰੀ ਸੰਕ ਹੀ ਹੈ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੀ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਣ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੀ।

ਜੁਗ ਜੁਗ ਵੇਦਾਂ ਨਾਲ ਲਈ। ਗਾਵਣ ਤੁਧਨ ਮੋਹਣੀਆ ਮਨ ਮੋਹਣ ਸੁਰਗ ਮਚ ਪਾਇਆ ਲਈ। ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।

ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਸਚਸਵਾਰਣਹਾਰਾ ਆਸਥਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲੀਐ ਭੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਾਉ ਸਾਚੇ ਨਾਮ ਕੀ ਦਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਨਾ ਕੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਹੈ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਣੇ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇਵਡ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਦਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਾਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਈ ਤਾਂ ਕਰ ਜਿਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਉਡੇ ਉਡਿਆ ਵੈਸੈ ਕੋਸਾਂ ਦਸ ਪਾਛੈ ਵਜਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਅਪਾਰ ਸਭ ਧਿਆਵ ਹੈ ਸਭ ਧਿਆਵ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬੈਨੂੰ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਤੁਧ ਜੀ ਜਨ ਨਾਨਕ ਦਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ
से मुकत भए जिन हर त्याया जी तिन टूटी जम की फासी जिन निरपाओ जिन हर निरपाओ त्याया जी तिन का पाओ सब गवासी जिन सेव्या मेरा हर जी ते हर हर रूप समासी से तन जिन हर त्याया जी जन नानक तिन बल जासी।

ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ ਸਭ ਤੁਜੀ ਮਾਹੇ, ਤੁਧ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਬਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ, ਜਿਨ ਹਰ ਸੇਵਿਆ ਜਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਉਨਿਕਟਨ ਹੈ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਓ ਤਾਂ ਕਿ ਤਾਪ ਤਨ ਕਮੋ ਹਰਿਓ ਰਿਧ

ਜੋ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਆਸ। ਤੁਮ ਮਾਤ ਪਿਤਾ ਹਨ ਬਾਰਿਕ ਤੇਰੇ, ਤੁਮਰੀ ਫੇਰ
1: ਕੋਈ ਨਾ ਜਾਣਦਾ ਹੈ।

ਕਾਰੀ ਮੰਤਰੀਆਂ ਰਾਜਾਂ ਦੇ ਆਪਣੇ ਦਸਵੇਂ ਦੌਰਾਨ ਅੱਜ ਦੇ ਦਿਨ ਦੀ ਕਰਨਾ ਚਾਹੀਦਾ।

ਚੌਕੀਆਂ ਝੰਡੇ ਮੁੰਡੇ ਨੂੰ ਕੁੱਝ ਬਚਾਓ ਸੰਕਟ ਕਾਲ ਗੁਰਜੀ ਜਿਹਨਾਂ ਨੂੰ ਪੰਦਰ ਜੋੜਿਆ ਗਿਆ ਤੇ ਉਹਨਾਂ ਨੇ ਕੁਝ ਦਸਵੀਂ ਸਾਲ ਦੇ ਲੋਕ ਸਾਨੂੰ ਕਰਨ ਦੇ ਆਏ ਨੌ ਸਾਲ ਨੂੰ ਪੰਦਰ ਸੂਰੇ ਮਾਰੇ ਮਾਨ ਕਾਲ ਮਹਾਰਾਜੀ ਆਪ ਜੀ ਦੇ ਗੁਰੂ ਸਾਹਿਬ ਕਰਨ ਜਵਾਬ ਬੇਨਤੀ ਹੈ ਆਪਣੇ ਜਾਮਾ ਦੇ ਨਾਲ ਜੁੜੇ ਗੁਰੂ ਗ੍ਰੰਥ ਜੀ ਮਾਨਿਓ ਰਾਜ ਕਰੇਗਾ ਵਾਹਿਗੁਰੂ ਨਾਮ ਜਹਾਜ਼ ਹੈ ਸ੍ਰੀ ਅਕਾਲ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਸਤਿਗੁਰ ਸਤਿਪੁਰਖਾ

ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। ਸਤਿਗੁਰ ਸੇਵ ਖਰਚ ਹਰ ਬੰਧ, ਮਤ ਜਾਣਹੁ ਆਜ ਕੇ ਕਾਲੀ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੈ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਪਨ ਜਪ ਲੋ ਚਲ ਜਾਨੀ, ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲ, ਹਮ ਸਾਧ ਜਨ ਪਗਰਾਲੀ। ਹਰ ਹਰ ਜਪਨ ਜਪ ਲੋ ਚਲ ਜਾਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗੁਣ ਗੀਤੀ ਮਹਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਦਾਸੀਐ ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੇ ਸਜਣ ਹਾਰੋ, ਤੁਮ ਗਾਵੋ ਮਿਰ ਮਿਰ ਭੋਕਾ ਸੋਹਿਲਾ ਹੋਂ ਵਾਰੀ ਸੋਹਿਲਾ ਸਦਾ ਸੁਖ ਹੋਇ ਰਾਓ। ਨਿਤ ਨਿਤ ਜੀਅੜੇ ਸੰਭਾਲੀਆ ਨੂੰ ਵੇਖੇਗਾ ਦੇਵਣ ਹਾਰ, ਤੇਰਾ ਦਾਨੇ ਕੀਮਤ ਨਾ ਪਵੇ ਕਿਸ ਦਾ ਤੀ ਕਮਣ ਸਮਾਰ। ਸੰਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੀਆਂ ਸੱਜਣਾ ਫੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਰ ਕਰੇ ਹੋ ਪਹੁੰਚਾ ਸਦਵੇ ਨਿਤ ਪਵਨ, ਸਦਨ ਹਾਰਾ ਸਮਰੀਏ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਾਰ ਰਾਖ ਵਡਾਈ ਕੋਇ ਰਾਓ। ਬਿਸਵੇ ਜਸਿਆਂ ਘੜੀਆਂ ਪਹਿਰਾਂ, ਖੇਤੀ ਬਾਰੀ ਮਹਾਂ ਹੋਆ, ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਗੇ ਕੇਤੇ ਵੇ, ਸੋ ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਗਾਵ ਚੰਦ ਦੀਪਕ ਬਣੇ, ਤਾਰ ਕਮਲੋ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਹਿਨ, ਸਹਿਸ ਤਵ ਗੰਧਿਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਭਾਰਤੀ ਹੋਏ। ਹਰ ਚਰਨ ਕਵਲ ਮਕਰਾਂਦ ਲੋਭ ਚ ਮਨ ਵਨ ਦਿਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਗ ਕਹੋਏ, ਜਾਤੇ ਤੇ ਰਹਿਣਾ ਹੀ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਖਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੇ, ਜਿਉਂ ਜਿਉਂ ਚਲਹੇ ਜੁਬੈ ਦੁਖ ਪਾਵਹੇ, ਜਮਕਾਲ ਸਹੇ ਸਿਰ ਡੰਡਾ ਹੇ। ਹਰਿ ਜਾਨ ਹਰਿ ਹਰਿ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਏ। ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਏ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੀ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਏ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਢਹਿਲ ਕੀ ਵੇਲਾ, ਕੀਹਾ ਖਾਟ ਚਲੋ ਹਰਲਾ, ਆਗੈ ਬਸਨ ਸੁਹੇਲਾ। ਆਉਦ ਘਟੈ ਦਿਨ ਸਰੈਣਾਰੀ, ਮਾਨ ਗੁਰਮਿਲ ਕਾਲ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀਆ ਵੈ ਰਾਸ, ਅਗਤ ਕਥਾ ਦਿਨ ਜਾਨੀ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੇ ਵਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬੋਰ ਨਾ ਹੋਏ ਲੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕ ਕਰ ਸੰਤਨ ਕੀ ਦੂਰੇ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕ ਕਰ ਸੰਤਨ ਕੀ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਾਨ ਕਿਰਪਾ ਹੋਈ, ਮਹਾਨ ਕਿਰਪਾ ਸਰਕਾਰ ਆਪ ਜੀ ਦੇ ਪਾਵਨ ਸਹਿਤ ਸੇਵਾ ਹੋਈ, ਸਿਹਤ ਹੋਇਆ। ਜਿਹਨਾਂ ਮਿਲਿਆ ਪਵਿੱਤਰ ਨਾਮ ਦੇ ਸਾਰੇ ਨਾਮ ਕਰਾ ਕੇ

0: broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਲਕ ਪਲਕ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ, ਨਿਤ ਧਿਆਈਐ ਹਰ ਪੁਰਖ ਨਿਰੰਜਣਾ, ਨਿਤ ਧਿਆਈਐ ਹਰ ਸਿਮਰਨ ਭਇਆ। ਇਹਨੂੰ ਆਮ ਲੋਕੀ ਜੈ ਬੋਲਦੇ, ਜੈ ਨਹੀਂ ਹੈਗਾ ਜਾਂ। ਜਿਸ ਹਿਰਦੇ ਵਿੱਚ, ਜਿਸ ਘਰ ਵਿੱਚ ਵਾਹਿਗੁਰੂ ਦਾ ਸਿਮਰਨ ਹੋਵੇਗਾ ਤਾਂ ਉਪਾਧ ਗਤ ਕੀਨੀ, ਉੱਥੇ ਉਪਾਧੀਆਂ ਦੀ ਗਤ ਹੋ ਜਾਏ। ਗਤ ਸ਼ਬਦ ਵੀ ਕਈ ਰੂਪਾਂ ਵਿੱਚ, ਕਈ ਅਰਥਾਂ ਵਿੱਚ ਆਉਂਦਾ। ਗਤ ਦਾ ਅਰਥ ਕਲਿਆਣ ਵੀ ਹੈ, ਪਰ ਇੱਕ ਗਤ ਉਦੋਂ ਵਰਤਿਆ ਜਾਂਦਾ ਜਦੋਂ ਕਿਸੇ ਦੀ ਚੰਗੀ ਤਰ੍ਹਾਂ ਝਾੜ ਚੰਬ ਕੀਤੀ ਜਾਏ ਨਾ, ਉਦੋਂ ਅਸੀਂ ਨਾ ਚੰਗੀ ਗਤ ਬਣਾਈ ਉਹਦੀ। ਮਹਾਰਾਜ ਕਹਿੰਦੇ ਜਿਸ ਹਿਰਦੇ ਵਿੱਚ, ਜਿਸ ਘਰ ਵਿੱਚ ਵਾਹਿਗੁਰੂ ਦਾ ਸਿਮਰਨ ਹੋਵੇਗਾ ਉੱਥੇ ਉਪਾਧੀਆਂ ਦੀ ਗਤ ਹੋ ਜਾਏ। ਉੱਥੇ ਉਪਾਧੀਆਂ ਨਹੀਂ ਠਹਿਰ ਸਕਦੀ। ਜਾਂ ਹਰ ਸਿਮਰਨ ਭਇਆ ਤਾਂ ਉਪਾਧ ਗਤ ਕੀਨੀ, ਵੱਡ ਭਾਗੀ ਹਰ ਜਪਣਾ। ਪਰ ਕੋਈ ਵੱਡੇ ਭਾਗਾਂ ਵਾਲੇ ਇਸ ਪਾਸੇ ਲੱਗਣਗੇ, ਪਾਤਸ਼ਾਹ ਕਹਿੰਦੇ ਬਈ ਮੈਨੂੰ ਤੇ ਇਹ ਗੁਰੂ ਨੇ ਮਤ ਦਿੱਤੀ ਹੈ, ਜਨ ਨਾਨਕ ਕਹੋ ਗੁਰ ਇਹ ਮਤ ਦੀਨੀ।

ਤੋ ਇਹ ਹੈ ਪਰਮੇਸ਼ੁਰ ਦੇ ਸਿਮਰਨ ਦੀ ਮਹਿਮਾ ਅਤੇ ਪ੍ਰੇਰਨਾ ਵੀ ਹਰ ਵੇਲੇ ਉਸ ਦੇ ਨਾਮ ਨੂੰ ਚੇਤੇ ਕਰਨ ਲਈ ਗੁਰਬਾਣੀ ਸਾਨੂੰ ਮਤ ਦੇ ਦੀ। ਆਓ ਅਸੀਂ ਆਪਣੇ ਸਮੇਂ ਤੋਂ ਲੇਟ ਚੱਲ ਰਹੇ ਹਾਂ ਅਤੇ ਉਸ ਲੇਟ ਦੀ ਪੂਰਤੀ ਵੀ ਆਪਾਂ ਨੇ ਕਰਨੀ ਹੈ। ਆਓ ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰਮੰਤਰ ਦਾ ਜਾਪ ਕਰ ਲਈਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਰਾਤ ਜੀਕਰ ਗੁਰੂ ਕਿਰਪਾ ਦੁਆਰਾ ਸਿੱਧ ਗੋਸ਼ਟੀ ਬਾਣੀ ਵਿੱਚੋਂ ਅਸੀਂ ਅੱਠ ਪੌੜੀਆਂ ਦੀ ਵਿਚਾਰ ਕੀਤੀ। ਹੁਣ ਜਿਹੜੀ ਨੌ ਨੰਬਰ ਪੌੜੀ ਹੈ ਉਹਦਾ ਪਾਠ ਵੀ ਸੁਣੋ ਅਤੇ ਵਿਚਾਰ ਵੀ ਕਰੋ। ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਚੋਲੀ ਖਿੰਥਾ ਬਾਰਾਂ ਅੰਤਰ ਏਕ ਸਰੇਵੋ ਖੱਟ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਏ ਪੁਰਖਾ ਬਾਹੁੜ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਝੈ ਯੋਗ ਜੁਗਤ ਇਵ ਪਾਈਐ। ਹੁਣ ਇਹ ਬੜੀ ਮਿਹਨਤ ਦਾ ਕੰਮ ਹੈ ਕਿ ਇਹਦੇ ਵਿੱਚੋਂ ਨਖੇੜਾ ਕਰਨਾ ਵੀ ਕਿਹੜੀਆਂ ਪੰਗਤੀਆਂ ਯੋਗੀਆਂ ਨੇ ਕਹੀਆਂ ਅਤੇ ਕਿਹੜੀ ਗੁਰੂ ਨਾਨਕ ਸਾਹਿਬ ਨੇ ਕਹੀ। ਇਹ ਬੜੀ ਮਿਹਨਤ ਦਾ ਕੰਮ ਹੈ। ਗੁਰੂ ਕਿਰਪਾ ਕਰੇ ਅਤੇ ਸਤਿਗੁਰੂ ਦੇ ਬਖਸ਼ੇ ਹੋਏ ਵਿਵੇਕ ਦੁਆਰਾ ਇਹਨੂੰ ਸਮਝ ਸਕੇ। ਹੁਣ ਚਰਪਟ ਅਤੇ ਲੋਹਾ ਰੀਪਾ ਪਤਾ ਨਹੀਂ ਹੋਰ ਕਿੰਨੇ ਕੁ ਯੋਗੀ ਉੱਥੇ ਹੋਣਗੇ, ਉਹਨਾਂ ਸਾਰਿਆਂ ਦਾ ਜ਼ੋਰ ਇਸ ਗੱਲ 'ਤੇ ਲੱਗਾ ਹੋਇਆ ਬਈ ਕਿਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਆਪਣੇ ਮਤ ਵਿੱਚ ਲਿਆਈਏ, ਇਹਨਾਂ ਨੂੰ ਯੋਗੀ ਬਣਾ ਲਈਏ। ਭਾਈ ਗੁਰਦਾਸ ਜੀ ਨੇ ਕਿਹਾ ਯੋਗੀਆਂ ਨੇ ਆਪਸ ਵਿੱਚ ਗੱਲ ਕੀਤੀ ਵੀ ਐਸਾ ਯੋਗੀ ਜੇ ਸਾਡੇ ਪੰਥ ਵਿੱਚ ਆ ਜਾਏ ਇਹ ਚਾਰ ਚੰਦ ਲਾ ਲਏ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਅਤੇ ਉਹਨਾਂ ਨੂੰ ਸੋਝੀ ਦੇਣ ਗਏ। ਹੁਣ ਉਹ ਯੋਗੀ ਕਹਿੰਦੇ ਹਨ ਦਰਸ਼ਨ ਭੇਖ ਕਰੋ ਜੋਗਿੰਦਰਾ। ਯੋਗੀਆਂ ਦਾ ਮੁਖੀ ਗੋਰਖਨਾਥ,
ਤੇ ਗੁਰਖ ਨਾਥ ਦਾ ਇਹ ਮਤ ਚਲਾਇਆ ਜੋਗ ਹੈ। ਕਹਿੰਦੇ ਤੁਸੀਂ ਦਰਸ਼ਨ ਪੇਖ ਕਰੋ ਜੋਗਿੰਦਰ। ਜੋਗੀ ਰਾਜ ਦਾ ਇਹ ਕਥਨ ਹੈ ਕਿ ਤੁਸੀਂ ਇਹ ਦਰਸ਼ਨ ਪੇਖ, ਛੇ ਦਰਸ਼ਨ ਨੇ, ਉਹਨਾਂ ਵਿੱਚੋਂ ਇੱਕ ਦਰਸ਼ਨ ਜੋਗ ਦਰਸ਼ਨ, ਇਹਦਾ ਤੁਸੀਂ ਪੇਖ ਧਾਰਨ ਕਰ ਦਿਓ। ਮੁੰਦਰਾ ਝੋਲੀ ਖਿੰਤਾ, ਕੰਨਾਂ ਵਿੱਚ ਮੁੰਦਰਾਂ ਪਾ ਲਓ, ਮੋਢੇ 'ਤੇ ਝੋਲੀ ਪਾ ਲਓ, ਗੋਜੜੀ ਲੈ ਲਓ, ਫਿਰ ਬਾਰਾਂ ਅੰਤਰ ਏਕ ਸਰੇਵੋ। ਯੋਗੀਆਂ ਦੇ ਬਾਰਾਂ ਪੰਥ, ਰਾਵਲ ਪੰਥ, ਖੇਤ ਪੰਥ, ਪਾਪ ਪੰਥ, ਆਈ ਪੰਥ, ਗਮਿਆ, ਸਾਨੂੰ ਇਹਦੀ ਗਿਣਤੀ ਮਿਣਤੀ ਨਾਲ ਕੋਈ ਵਾਸਤਾ ਨਹੀਂ। ਉਹਨਾਂ ਦੇ ਬਾਰਾਂ ਪੰਥ, ਉਹਨਾਂ ਵਿੱਚੋਂ ਇੱਕ ਵੱਡਾ ਪੰਥ ਹੈ ਆਈ ਪੰਥ। ਕਹਿੰਦੇ ਬਾਰਾਂ ਅੰਤਰ ਏਕ ਸਰੇਵੋ, ਉਹਨਾਂ ਬਾਰਾਂ ਪੰਥਾਂ ਵਿੱਚੋਂ ਤੁਸੀਂ ਇੱਕ ਆਈ ਪੰਥ ਲੈ। ਖਤ ਦਰਸ਼ਨ ਇੱਕ ਪੰਥਾ, ਇੱਕ ਰਸਤਾ ਜਿਹੜਾ ਹੈ, ਇੱਕ ਪੰਥ ਉਹ ਤੁਸੀਂ ਅਪਣਾ ਲਓ। ਇਨ ਵਿਦ ਮਨ ਸਮਝਾਈਏ ਪੁਰਖਾ, ਹੇ ਪੁਰਖ ਨਾਨਕ, ਇਨ ਵਿਦ ਇਸ ਤਰੀਕੇ ਨਾਲ ਜੇ ਮਨ ਨੂੰ ਸਮਝਾ ਲਈਏ ਫਿਰ ਬਾਹੁੜ ਚੋਟ ਨਾ ਖਾਈਏ। ਬਾਹੁੜ ਦਾ ਮਤਲਬ ਫੇਰ ਇਹ ਮਾਇਆ ਦੀ ਚੋਟ, ਵਿਕਾਰਾਂ ਦੀ ਚੋਟ ਨਹੀਂ ਲੱਗਦੀ। ਇਹ ਯੋਗੀਆਂ ਦਾ ਮਤ ਹੈ, ਉਹਨਾਂ ਨੇ ਆਪਣੇ ਵੱਲੋਂ ਪੂਰਾ ਟਿਲ ਲਾ ਕੇ, ਪੂਰਾ ਜ਼ੋਰ ਲਾ ਕੇ ਗੁਰੂ ਨਾਨਕ ਸਾਹਿਬ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ। ਇਹ ਗੁਰੂ ਨਾਨਕ ਪਾਤਸ਼ਾਹ ਕਹਿਣਗੇ, ਨਹੀਂ ਪਿਆਰਿਓ, ਇਹਨਾਂ ਚੀਜ਼ਾਂ ਨਾਲ ਯੋਗੀ ਨਹੀਂ ਬਣਿਆ ਜਾ ਸਕਦਾ। ਮੇਰਾ ਮਤ ਇਹ ਹੈ, ਨਾਨਕ ਬੋਲੇ ਗੁਰਮੁਖ ਬੂਜੈ, ਨਾਨਕ ਬੋਲੇ ਗੁਰਮੁਖ ਬੂਜੈ। ਹੁਣ ਇਹ ਕਿਵੇਂ ਪਛਾਣ ਆਈ ਵੀ ਇਹ ਬਚਨ ਨਾਨਕ ਜੀ ਦਾ, ਕਿਉਂਕਿ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਵੀ ਇੱਕ ਨਾਨਕ ਕੱਕਾ ਮੁਕਤਾ ਹੁੰਦਾ, ਇੱਕ ਨਾਨਕ ਕੱਕੇ ਨੂੰ ਔਂਕੜ ਵਾਲਾ ਹੁੰਦਾ, ਇੱਕ ਨਾਨਕ ਕੱਕੇ ਨੂੰ ਸਿਹਰੀ ਵਾਲਾ ਹੁੰਦਾ, ਇੱਕ ਨਾਨਕ ਕੱਕਾ ਮੁਕਤਾ ਵੀ ਆਉਂਦਾ, ਪਰ ਉਹਦੇ ਨਾਲ ਕਾ ਕੇ ਕੀ ਕਹੋ ਕਹਿ ਹੁੰਦਾ। ਇਸ ਤੋਂ ਇਲਾਵਾ ਹੋਰ ਵੀ ਨਾਨਕਾ ਵੀ ਆਉਂਦਾ, ਨਾਨਕਹਿ ਵੀ ਆਉਂਦਾ, ਕਈ ਸਰੂਪ ਨੇ, ਪਰ ਆਮ ਤੌਰ 'ਤੇ ਅਸੀਂ ਇਹਨਾਂ ਸਰੂਪਾਂ ਦੇ ਦਰਸ਼ਨ ਕਰਦੇ ਹਾਂ ਅਤੇ ਇਹਨਾਂ ਦਾ ਤੁਹਾਨੂੰ ਭਾਵ ਸਮਝਾਉਣ ਦਾ ਯਤਨ ਹੈ ਵੀ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਲੱਗ ਜਾਏ ਉਹ ਨਾਨਕ ਜੀ ਪਰਟੀਕੁਲਰ ਆਪਣੇ ਲਈ ਕਹਿੰਦੇ। ਯੋਗੀਆਂ ਨੇ ਕਿਹਾ ਕਿ ਸਾਡਾ ਮਤ ਧਾਰਨ ਕਰੋ, ਦਰਸ਼ਨ ਪੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ, ਬਾਰਾਂ ਅੰਤਰ ਏਕ ਸਰੇਵੋ, ਖਟ ਦਰਸ਼ਨ ਇੱਕ ਪੰਥਾ, ਇਨ ਬਿਦ ਮਨ ਸਮਝਾਈਏ ਪੁਰਖਾ, ਬਾਹੁੜ ਚੋਟ ਨਾ ਖਾਈਏ। ਜੇ ਇਸ ਤਰੀਕੇ ਨਾਲ ਮਨ ਨੂੰ ਜੋੜ ਲਈਏ ਫਿਰ ਮਾਇਆ ਦੀ, ਵਿਕਾਰਾਂ ਦੀ ਚੋਟ ਨਹੀਂ ਵਹਿੰਦੀ। ਪਰ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਤੇ ਸਭ ਬਾਹਰ ਦਾ ਦਿਖਾਵਾ, ਗੱਲ ਤਾਂ ਸਾਰੀ ਮਨ ਨੂੰ ਸਮਝਾਉਣ ਦੀ। ਮਨ ਜੀਤੇ ਜਗ ਜੀਤ, ਤੇ ਮਨ ਕਦੋਂ ਮੰਨੇਗਾ? ਜਦੋਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਧਾਰਨ ਕਰੇ। ਇਸੇ ਲਈ ਗੁਰੂ ਸਾਹਿਬ ਜ਼ੋਰ ਦਿੰਦੇ, ਭਾਈ ਨਿਰਾ ਤਨ ਤੱਕ ਜ਼ੋਰ ਨਾ ਦਿਓ, ਨਿਰਾ ਬਾਹਰੋਂ ਬਾਹਰੀ ਸਫਾਈ ਨਾ ਕਰੋ, ਬਲਕਿ ਮਨ ਨੂੰ ਸਮਝਾਓ, ਕਿਉਂਕਿ ਮਨ ਮੈਲੇ ਸਭ ਕੁਛ ਮੈਲਾ, ਮਨ ਮੈਲੇ ਸਭ ਕੁਛ ਮੈਲਾ। ਤਨ ਤੋ

ਹੁਣ ਜੋਗੀਆਂ ਦੀ ਗੱਲ ਵੀ ਸੁਣ ਲਈ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਅਸੀਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ, ਅਸੀਂ ਉਹਨੂੰ ਸੁਣਨਾ ਤੇ ਮੰਨਣਾ। ਮਹਾਰਾਜ ਕਹਿੰਦੇ ਨੇ ਨਾਨਕ ਬੋਲੇ ਗੁਰਮੁਖ ਬੂਜੈ, ਨਾਨਕ ਬੋਲੇ ਗੁਰਮੁਖ ਬੂਜੈ। ਹੁਣ ਗੁਰਮੁਖ ਅੱਖਰ ਵੀ ਬਾਣੀ ਚ ਦੋ ਤਰ੍ਹਾਂ ਆਉਂਦਾ। ਇੱਕ ਹੈ ਉਹ ਜਿਸਦਾ ਮੂੰਹ ਗੁਰੂ ਵੱਲ ਹੈ ਉਹਨੂੰ ਗੁਰਮੁਖ ਕਹਿੰਦੇ, ਇੱਕ ਉਹ ਹੈ ਜਿਹੜਾ ਗੁਰੂ ਦੇ ਮੁਖ ਤੋਂ ਉਚਰੇ ਹੋਏ ਉਪਦੇਸ਼ ਨੂੰ ਸੁਣ ਕੇ ਮੰਨਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਸਲਾ ਹੱਲ ਹੋਵੇਗਾ ਜੇ ਗੁਰੂ ਦੇ ਉਪਦੇਸ਼ ਨੂੰ ਕੋਈ ਸੁਣ ਕੇ ਮੰਨ ਲਵੇ। ਨਾਨਕ ਬੋਲੇ ਗੁਰਮੁਖ ਬੂਝੈ, ਤੇ ਜੋਗ ਜੁਗਤ ਇਵ ਪਾਈਐ, ਜੋਗ ਜੁਗਤ ਇਵ ਪਾਈਐ। ਯੋਗ ਦਾ ਮਤਲਬ ਹੈ ਜੋੜਨਾ, ਜੁਗਤੀ ਦਾ ਮਤਲਬ ਹੈ ਤਰੀਕਾ, ਮੈਥਡ। ਮੈਂ ਹਮੇਸ਼ਾ ਬੇਨਤੀ ਕਰਿਆ ਕਰਦਾ ਬਈ ਜਦੋਂ ਸਕੂਲ ਵਿੱਚ ਬੱਚਾ ਜਾਂਦਾ, ਅਸੀਂ ਵੀ ਗਏ, ਤੁਸੀਂ ਵੀ ਗਏ, ਸਾਰੇ ਜਾਂਦੇ, ਅਤੇ ਬੱਚੇ ਨੂੰ ਕੁਝ ਵੀ ਨਹੀਂ ਆਉਂਦਾ, ਨਾ ਲਿਖਣਾ ਆਉਂਦਾ ਨਾ ਪੜ੍ਹਨਾ ਆਉਂਦਾ। ਪਰ ਹੌਲੀ ਹੌਲੀ ਉਹੀ ਵਿਦਿਆਰਥੀ ਉਸਤਾਦ ਦੇ ਪੜ੍ਹਾਉਣ ਨਾਲ ਲਿਖਣਾ ਵੀ ਸਿੱਖ ਜਾਂਦਾ, ਪੜ੍ਹਨਾ ਵੀ ਸਿੱਖ ਜਾਂਦਾ, ਔਰ ਜਿਹੜੇ ਔਖੇ ਔਖੇ ਸਵਾਲ ਨੇ ਉਹਨਾਂ ਨੂੰ ਸੌਖੇ ਤਰੀਕੇ ਨਾਲ ਹੱਲ ਕਰਨਾ ਜੀ। ਤੋ ਸਾਰੀ ਗੁਰਬਾਣੀ ਇਹ ਗੱਲ ਕਹਿ ਰਹੀ ਹੈ ਭਾਈ, ਜੇ ਤੁਸੀਂ ਯੋਗ ਦੀ ਯੁਗਤੀ ਜਾਣਨੀ ਹੈ ਤਾਂ ਜੋ ਕੁਝ ਗੁਰੂ ਸਾਹਿਬ ਕਹਿ ਰਹੇ ਨੇ ਉਹ ਮੰਨੋ। ਆਉਂਦੇ ਸਾਰੇ ਆ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਨ। ਲਓ ਫੈਸਲਾ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨਾ ਮੁੰਦਰਾਂ ਦੀ ਲੋੜ ਹੈ, ਨਾ ਝੋਲੀ ਦੀ ਲੋੜ ਹੈ, ਨਾ ਖਿੰਠਾ ਦੀ ਲੋੜ ਹੈ, ਨਾ ਆਈਪਨ ਦੀ ਲੋੜ ਹੈ। ਲੋੜ ਹੈ ਤੇ ਇਹ ਕਿ ਗੁਰੂ ਦੀ ਸਿੱਖਿਆ ਨੂੰ ਸਮਝ ਲਓ, ਮੰਨ ਲਓ ਤੇ ਜੋਗ ਜੁਗਤ ਪਾ ਲਓ। ਨਾਨਕ ਬੋਲੇ ਗੁਰਮੁਖ ਬੂਜੈ, ਨਾਨਕ ਬੋਲੇ ਗੁਰਮੁਖ ਬੂਜੈ। ਯੋਗ ਜੁਗਤ ਇਵ ਪਾਈਐ, ਯੋਗ ਜੁਗਤ ਇਵ ਪਾਈਐ। ਹੁਣ ਗੁਰੂ ਨਾਨਕ ਪਾਤਸ਼ਾਹ ਆਪਣਾ ਜੋ ਗੁਰੂ ਮਤ ਦਾ ਸਿਧਾਂਤ ਹੈ ਉਹਨੂੰ ਦ੍ਰਿੜਾ ਰਹੇ। ਕਹਿੰਦੇ ਅੰਤਰ ਸ਼ਬਦ ਨਿਰੰਤਰ ਮੁੰਦਰਾ। ਇਹ ਜਿਹੜੀਆਂ ਤੁਸੀਂ ਕੰਨ 'ਚ ਮੁੰਦਰਾਂ ਪਾਉਣ ਦੀ ਗੱਲ ਕਰਦੇ ਹੋ, ਅੰਤਰ ਸ਼ਬਦ ਨਿਰੰਤਰ ਮੁੰਦਰਾ, ਇਹ ਜਿਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਨਿਰੰਤਰ, ਨਿਰੰਤਰ ਦਾ ਮਤਲਬ ਹੁੰਦਾ ਇੱਕ ਰਸ, ਕੰਟੀਨਿਊਸਲੀ ਹਰ ਵੇਲੇ ਯਾਦ ਰੱਖਣ ਵੀ ਗੁਰੂ ਦੀ ਮਤ ਕੀ ਹੈ। ਹੁਣ ਦੇਖੋ ਅਸੀਂ ਜੇ ਅੱਜ ਸਮਾਜਿਕ ਗੱਲ ਕਰੀਏ ਤੇ ਗੁਰੂ ਕੇ ਸਿੱਖਾਂ ਦੇ ਵਿਆਹ ਕਾਰਜ ਵੀ ਵੇਖੀਦੇ ਨੇ, ਉਹਨਾਂ ਵਿੱਚ ਜੋ ਕੁਝ ਹੁੰਦਾ ਉਹ ਗੁਰਮਤ ਅਨੁਸਾਰ ਹੀ ਨਹੀਂ ਹੁੰਦਾ। ਲੋਕਾਂ ਵਾਸਤੇ ਇੱਕ ਪ੍ਰਸ਼ਨ ਚਿੰਨ੍ਹ ਬਣ ਜਾਂਦਾ ਵੀ ਇਹ ਗੁਰਸਿੱਖਾਂ ਦਾ ਵਿਆਹ ਹੋ ਰਿਹਾ। ਮੈਂ ਅੰਮ੍ਰਿਤ ਵੇਲੇ ਆਨੰਦ ਕਾਰਜ ਦੇਖੇ ਹਨ, ਇੱਕ ਦੋ ਇੱਥੇ ਲੁਧਿਆਣੇ ਵਿੱਚ ਵੀ ਹੋਏ, ਮੈਂ ਵੀ ਸ਼ਾਮਿਲ ਹੋਇਆ ਅੰਮ੍ਰਿਤ ਵੇਲੇ। ਅੱਗੇ 100 ਵਿੱਚੋਂ 99% ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਸੀ। ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਹੀ ਆਸਾ ਕੀ ਵਾਰ ਦਾ ਭੋਗ ਪੈਣਾ, ਜੋੜੀ ਨੇ ਆ ਜਾਣਾ ਅਤੇ ਆਨੰਦ ਕਾਰਜ ਹੋ ਜਾਣਾ। ਪਰ ਹੁਣ ਅਸੀਂ ਕੀ ਕਰ ਰਹੇ ਹਾਂ, ਸਾਨੂੰ ਗੁਰੂ ਦੀ ਮਤ ਯਾਦ ਨਹੀਂ, ਗੁਰੂ ਦੀ ਗੱਲ ਯਾਦ ਨਹੀਂ ਰਹੀ।
ਹੁਣ ਅਸੀਂ ਮਨਮਰਜ਼ੀਆਂ ਕਰਦੇ। ਕਈ ਵਾਰੀ ਤਾਂ ਮੈਂ ਐਸਾ ਵੀ ਤਜਰਬਾ ਹੋਇਆ ਵੀ 9 ਵਜੇ ਬਰਾਤ ਆਉਣੀ ਅਤੇ 12 ਵਜੇ ਆ ਵੜੀ, ਫਿਰ ਮਿਲਣੀ ਹੋ ਰਹੀ ਹੈ, ਫਿਰ ਚਾਹ ਪੀਆਂਗੇ ਜੀ, ਫਿਰ ਆਨੰਦ ਕਾਰਜ 3-4 ਵਜੇ ਹੋਣਗੇ। ਅਤੇ ਕਈ ਲੋਕ ਪੁੱਛਦੇ ਨੇ ਗਿਆਨੀ ਜੀ, ਇਹ ਮ੍ਰਿਤਕ ਦਾ ਭੋਗ ਪੈ ਰਿਹਾ ਕਿ ਆਨੰਦ ਕਾਰਜ ਹੋ ਰਿਹਾ, ਕੀ ਜਵਾਬ ਦੇਈਏ? ਕਿਉਂਕਿ ਗੁਰੂ ਦੀ ਗੱਲ ਹੀ ਚੇਤੇ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਆਰਿਓ, ਗੁਰੂ ਦੀ ਗੱਲ ਸਮਝਣ ਵਾਸਤੇ ਅੰਤਰ ਸ਼ਬਦ ਨਿਰੰਤਰ ਮੁੰਦਰ, ਇਹ ਹਨ ਮੁੰਦਰਾਂ ਪਾਉਣੀਆਂ ਕਿ ਗੁਰੂ ਦੇ ਸ਼ਬਦ ਨੂੰ ਇੱਕ ਰਸ ਚੇਤੇ ਰੱਖਣਾ। ਫਿਰ ਦੋ ਚੀਜ਼ਾਂ ਸਾਨੂੰ ਹੋਰ ਮਾਰਦੀਆਂ, ਇੱਕ ਹੈ ਹਉਮੈ, ਇੱਕ ਹੈ ਮਮਤਾ। ਇਹ ਦੋ ਚੀਜ਼ਾਂ ਵੀ ਸਾਡੇ ਗਲ ਚੰਬੜਦੀਆਂ। ਮੈਂ ਭਗਤ ਕਬੀਰ ਜੀ ਦੀ ਬਾਣੀ ਪੜ੍ਹੀ ਛੋਟੇ ਹੁੰਦਿਆਂ ਤੋਂ ਪੜ੍ਹਦੀ, ਅਤੇ ਇੱਕ ਪੰਗਤੀ ਆਉਂਦੀ ਹੈ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ। ਪਹਿਲਾਂ ਸਮਾਂ ਸੀ ਸਾਧੂਆਂ ਸੰਤਾਂ ਦਾ, ਉਹ ਫਿਰ ਹਰ ਗੱਲ ਨੂੰ ਸਾਖੀ ਸੁਣਾ ਕੇ ਸਮਝਾਇਆ ਕਰ, ਉਹ ਜੀ ਕਿਰਵਾ ਮਾਇਆ ਸੱਜ ਧੱਜ ਕੇ ਰੂਪ ਰੰਗ ਸ਼ਿੰਗਾਰ ਕਰਕੇ ਭਗਤ ਕਬੀਰ ਜੀ ਕੋਲ ਆ ਗਏ। ਕਬੀਰ ਜੀ ਨੇ ਉਹਦਾ ਨੱਕ ਕੱਢ ਦਿੱਤਾ, ਉਹਦੇ ਕੰਨ ਕੱਢ ਦਿੱਤੇ। ਅਸੀਂ ਆਖਿਆ ਸ਼ਾਇਦ ਇਵੇਂ ਹੋਣਾ, ਪਰ ਹੌਲੀ ਹੌਲੀ ਗੁਰੂ ਨੇ ਕਿਰਪਾ ਕੀਤੀ, 45 ਪਾਠ ਉਹ ਸਮਾਗਮ ਕੀਤੇ, 45 ਇੱਕ ਇੱਕ ਅੱਖਰ ਗੁਰਬਾਣੀ ਦਾ ਸਮਝਿਆ ਵਿਚਾਰਿਆ, ਫਿਰ 40 ਸਾਲ ਬੱਚਿਆਂ ਨੂੰ ਪੜ੍ਹਾਇਆ, ਫਿਰ ਇਹ ਸਾਰੀਆਂ ਗੱਲਾਂ ਪ੍ਰਗਟ ਹੋ ਗਈਆਂ। ਇਹ ਮਾਇਆ ਬੰਦਿਆਂ ਨੂੰ ਦੋ ਪਾਸਿਓਂ ਮਾਰਦੀ ਹੈ, ਇੱਕ ਨੱਕ ਵਾਲੇ ਪਾਸਿਓਂ ਅਤੇ ਇੱਕ ਕੰਨਾਂ ਵਾਲੇ ਪਾਸਿਓਂ। ਜਦੋਂ ਘਰ ਵਿੱਚ ਪਤੀ ਪਤਨੀ ਬਹਿ ਕੇ ਪ੍ਰੋਗਰਾਮ ਤਿਆਰ ਕਰਦੇ ਨੇ ਨਾ, ਬੱਚੀ ਜਾਂ ਬੱਚੇ ਦਾ ਵਿਆਹ ਕਰਨਾ ਕੋਈ ਹੋਰ, ਫਿਰ ਆਖਣਗੇ ਦੇਖੋ ਜੀ, ਜੇ ਅਸੀਂ ਆਹ ਕੰਮ ਨਾ ਕੀਤਾ, ਜੇ ਆਹ ਅਸੀਂ ਚੀਜ਼ ਨਾ ਦਿੱਤੀ ਕੁੜੀ ਦੇ ਦਾਜ ਵਿੱਚ, ਤਾਂ ਸਾਡਾ ਨੱਕ ਨਹੀਂ ਰਹਿਣਾ। ਜੇ ਅਸੀਂ ਸ਼ਰਾਬ ਨਾ ਪਿਲਾਈ, ਬੱਕਰੇ ਨਾ ਵੱਡੇ, ਸਾਡਾ ਨੱਕ ਨਹੀਂ ਰਹਿਣਾ। ਪਹਿਲੀ ਗੱਲ ਤਾਂ ਇੱਥੇ ਮਾਇਆ ਮਾਰਦੀ। ਫਿਰ ਕੰਨਾਂ ਨੂੰ ਬੜਾ ਚਸਕਾ ਹੈ, ਪੁੱਛਦੇ ਫਿਰਦੇ ਨੇ ਕਿਉਂ ਜੀ ਵਿਆਹ ਕੈਸਾ ਹੋਇਆ। ਫਿਰ ਜਿਹਨਾਂ ਨੇ ਮੁਖਦੀ ਖਾਧੀ ਪੀਤੀ ਹੁੰਦੀ ਉਹ ਕਹਿੰਦੇ ਬੱਲੇ ਬੱਲੇ, ਸਰਦਾਰ ਜੀ ਹੱਦ ਮੁੱਕੀ, ਇਹੋ ਜਿਹਾ ਵਿਆਹ ਤਾਂ ਕੋਈ ਕਰ ਹੀ ਨਹੀਂ ਸਕਦਾ। ਭਗਤ ਜੀ ਆਉਂਦੇ ਨੇ, ਮੈਂ ਤੇ ਦੋਵਾਂ ਪਾਸਿਆਂ ਨੂੰ ਕੱਟ ਦਿੱਤੀ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਪਰਾਂ ਸੁੱਟ ਦਿੱਤੀ। ਕਹੋ ਕਬੀਰ ਸੰਤਨ ਕੀ ਬਹਿਰਨ ਤੀਨ ਲੋਕ ਕੀ ਪਿਆਰੀ। ਜਿਹੜਾ ਗੁਰਸਿੱਖ ਗੁਰੂ ਦੇ ਸ਼ਬਦ ਨਾਲ ਜੁੜੇਗਾ ਉਹਦੇ ਅੰਦਰੋਂ ਦੋ ਚੀਜ਼ਾਂ ਹੋਰ ਖਤਮ ਹੋ ਜਾਣ, ਉਹ ਕਿਹੜੀਆਂ ਨੇ? ਹਉਮੈ ਮਮਤਾ ਦੂਰ ਕਰੀ। ਹੁਣ ਇਹ ਗੱਲ 1 ਮਿੰਟ 'ਚ ਕਿਵੇਂ ਸਮਝਾ ਦਿਆਂ? ਇਹ ਤਾਂ ਬੜੀ ਡੂੰਘੀ ਬਾਤ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੂੰ ਯੋਗੀਆਂ ਨੇ ਕਹੀ ਅਤੇ ਯੋਗੀਆਂ ਨੂੰ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ। ਭਾਈ ਮੇਰਾ ਮਤ ਤਾਂ ਇਹ ਹੈ, ਅੰਤਰ ਸ਼ਬਦ ਨਿਰੰਤਰ ਮੁਦਰਾ, ਅੰਤਰ ਸ਼ਬਦ ਨਿਰੰਤਰ ਮੁਦਰਾ, ਅੰਤਰ ਸ਼ਬਦ। ਹੁਣ ਅੰਤਰ ਦੇ ਰਾਰੇ ਨੂੰ ਸਿਆਣੀ ਹੈ, ਹਿਰਦੇ ਵਿੱਚ ਗੁਰੂ ਦਾ ਸ਼ਬਦ ਹੋਵੇ। ਅਤੇ ਸ਼ਬਦ ਇਹ ਨਹੀਂ ਕਿ ਵਕਤੀ ਤੌਰ 'ਤੇ ਅੱਜ ਅਸੀਂ ਬੜੇ ਪ੍ਰਮਾਣ ਯਾਦ ਕਰ ਲੈਂਦੇ, ਕਿਸੇ ਨੂੰ ਕਾਟ ਕਰਨੀ ਹੋਵੇ, ਕਿਸੇ ਨੂੰ ਨੀਵਾਂ ਦਿਖਾਉਣ, ਗੁਰਬਾਣੀ 'ਚ ਲਿਖਿਆ ਜੀ, ਨਹੀਂ ਨਹੀਂ। ਆਪਣੇ ਅੰਦਰ ਦੀ ਸ਼ੁੱਧਤਾ ਲਈ ਗੁਰੂ ਦਾ ਸ਼ਬਦ ਹਰ ਵੇਲੇ ਚੇਤੇ ਰੱਖ। ਇਹ ਹੈ ਨਿਰੰਤਰ ਮੁੰਦਰਾ, ਇਹ ਹੈ ਸਦੀਵੀ ਕੰਨਾਂ ਵਿੱਚ ਮੁੰਦਰਾ ਪਾਉਣ ਵਾਲੀ ਗੱਲ। ਅਤੇ ਜਦੋਂ ਕੋਈ ਸ਼ਬਦ ਨਾਲ ਜੁੜੇਗਾ ਫਿਰ ਹਉਮੈ ਮਮਤਾ ਦੂਰ ਕਰੀ, ਹਉਮੈ ਮਮਤਾ ਦੂਰ ਕਰੀ।

பண்றது? ਦੇਖੋ ਕਈ ਲੋਕ ਇਹਨਾਂ ਨੂੰ ਮਾਰਨ ਵਾਲੇ ਪਾਸੇ ਤੁਰਦੇ, ਗੁਰਮਤ ਮਾਰਨ ਦੀ ਗੱਲ ਨਹੀਂ ਕਰਦਾ, ਗੁਰਮਤ ਇਹਨਾਂ ਦੇ ਪ੍ਰਭਾਵ ਵਿੱਚ ਆਉਣ ਤੋਂ ਬਚਣ ਦੀ ਗੱਲ ਕਰਦਾ। ਜਿਵੇਂ ਇੱਕ ਘੋੜਾ ਹੈ, ਘੋੜੇ 'ਤੇ ਇੱਕ ਸਵਾਰ ਹੈ, ਜੇ ਤਾਂ ਘੋੜੇ ਦੀ ਲਗਾਮ ਸਵਾਰ ਦੇ ਹੱਥ ਵਿੱਚ ਹੈ ਫਿਰ ਤਾਂ ਘੋੜਾ ਸਵਾਰ ਦੀ ਮਰਜ਼ੀ ਨਾਲ ਚੱਲੇ, ਅਤੇ ਜੇ ਘੋੜੇ ਨੂੰ ਲਗਾਮ ਹੀ ਕੋਈ ਨਹੀਂ ਫਿਰ ਜਿੱਧਰ ਮਰਜ਼ੀ ਲੈ ਜਾਂਦੇ, ਫਿਰ ਜਿੱਧਰ ਮਰਜ਼ੀ ਖੂਹ ਕਾਤੇ ਵਿੱਚ ਸੁੱਟਦੇ। ਮਤਲਬ ਕਹਿਣ ਤੋਂ ਕਿ ਇਹਨਾਂ ਪੰਜਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਹੈ, ਕਿੰਨੀ ਵਰਤੋਂ ਕਰਨੀ ਕਿੰਨੀ ਨਹੀਂ ਕਰਨੀ, ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਇਹ ਗੁਰੂ ਸ਼ਬਦ ਵਿੱਚੋਂ ਸਿੱਖਣਾ। ਕਿਉਂਕਿ ਮੈਂ ਤਾਂ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਇੰਨੀ ਸ਼ਾਂਤੀ ਦੇ ਧੀਰਜ ਦੇ ਮੁਜੱਸਮੇ ਬਣ ਗਏ, ਕਿਵੇਂ ਬਣ ਗਏ? ਕਹਿੰਦੇ ਮੈਂ ਦੱਸਦਾ

ਪਹਿਲਾਂ ਹਮੇਸ਼ਾ ਅੱਖਰੀ ਅਰਥ ਹੁੰਦੇ। ਇਹ ਸਾਡਾ ਸਰੀਰ ਇੱਕ ਨਗਰ ਹੈ, ਇਹਨੂੰ ਆਬਾਦ ਕਰਨਾ, ਇੱਥੇ ਸ਼ੁਭ ਗੁਣਾਂ ਦੀ ਪਰਜਾ ਨੂੰ ਵਸਾਉਣਾ ਹੈ। ਵੀ ਕੁਝ ਮਨਾਇਆ ਪੈਣਾ ਅਤੇ ਕੁਝ ਰਸਾਉਣਾ ਪੈਣਾ। ਕਹਿੰਦੇ ਮੈਂ ਪੰਜਾਂ ਨੂੰ ਮਨਾ ਲਿਆ ਅਤੇ ਪੰਜਾਂ ਨੂੰ ਰਸਾ ਲਿਆ। ਸਤ ਸੰਤੋਖ ਦਇਆ ਧਰਮ ਧੀਰਜ ਨੂੰ ਮੈਂ ਮਨਾ ਲਿਆ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਰਸਾ ਲਿਆ। ਪੰਚ ਮਨਾਏ, ਪੰਚ ਰਸਾਏ, ਪੰਚ ਵਸਾਏ, ਪੰਚ ਗਵਾਏ, ਇਨ ਬਿਦ ਨਗਰ ਬੁੱਠਾ ਮੇਰੇ ਭਾਈ। ਤੋ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸਿੱਧੋ ਇੰਨੇ ਔਖੇ ਭਾਰੇ ਹੋਣ ਦੀ ਲੋੜ ਨਹੀਂ, ਲੋੜ ਹੈ ਗੁਰੂ ਦੇ ਸ਼ਬਦ ਨੂੰ ਅੰਦਰ ਵਸਾਉਣ ਅਤੇ ਜਿਉਂ ਜਿਉਂ ਸ਼ਬਦ ਅੰਦਰ ਵਸੇਗਾ ਫਿਰ ਇਹ ਹਉਮੈ ਅਤੇ ਮਮਤਾ ਘਟੇਗੀ, ਇਹ ਦੂਰ ਹੋਵੇਗੀ ਅਤੇ ਫਿਰ ਇੰਨੀ ਆਤਮਕ ਬਲ ਸ਼ਕਤੀ ਆ ਜਾਏਗੀ ਕਿ ਕਾਮ ਕ੍ਰੋਧ ਅਹੰਕਾਰ ਨਿਵਾਰੇ, ਕਾਮ ਕ੍ਰੋਧ ਅਹੰਕਾਰ ਨਿਵਾਰ। ਦੇਖੋ ਦਵਾਈ ਤੇ ਲੈ ਲਓ ਬਾਜ਼ਾਰੋਂ, ਹਕੀਮ ਕੋਲੋਂ, ਡਾਕਟਰ ਕੋਲੋਂ ਖਾਣੀ ਤੇ ਪੈਣੀ। ਸਾਡੀ ਹੁਣ ਮਰਜ਼ੀ ਇਹ ਹੈ ਵੀ ਸਾਨੂੰ ਦਵਾਈ ਖਾਣੀ ਨਾ ਪਵੇ, ਬਸ ਤੁਸੀਂ ਅਰਦਾਸ ਕਰ ਦਿਓ ਸਾਡੀ। ਮੈਨੂੰ ਤਾਂ ਬਹੁਤੇ ਇਹੋ ਜਿਹੇ ਮਿਲਣ ਲੱਗ, ਬਸ ਤੁਸੀਂ ਸਾਡੀ ਅਰਦਾਸ ਕਰ। ਨਹੀਂ ਭਾਈ, ਗੁਰਮਤ ਵਿੱਚ ਐਸਾ ਕੋਈ ਫਾਰਮੂਲਾ ਹੈ ਨਹੀਂ। ਗੁਰਮਤ ਵਿੱਚ ਤੇ ਆਪ ਕਮਾਈ ਕਰਨੀ ਪਵੇਗੀ, ਜੋ ਕੁਝ ਗੁਰੂ ਸਾਹਿਬ ਕਹਿ ਰਹੇ ਨੇ ਉਹਦੇ ਉੱਤੇ ਚੱਲਣਾ ਪਵੇਗਾ। ਹਾਂ, ਦਵਾਈ ਵਰਤਣ ਦੇ ਨਾਲ ਆਪਣੇ ਆਪ ਫਿਰ ਬਿਮਾਰੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਰੋਜ਼ ਤੁਸੀਂ ਪੜ੍ਹਦੇ ਹੋ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜੁਲੀ ਪਨ ਵੱਡਾ ਹੈ, ਕਰ ਡੰਡੌਤ ਪਨ ਵੱਡਾ ਹੈ, ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵ, ਜਮ ਕਾਲ ਸਹਿ ਸਿਰ ਡੰਡਾ ਹੈ। ਆਖਿਆ ਫਿਰ ਹੋਮੇ ਦਾ ਕੰਡਾ ਇੰਨਾ ਖਤਰਨਾਕ ਹੈ। ਕੰਡਾ ਕਿੰਨਾ ਕੁ ਹੁੰਦਾ, ਛਿਲਤਰ ਚੁੱਭ ਜਾਏ ਉਹ ਕਿੰਨੀ ਕੁ ਹੁੰਦੀ ਹੈ? ਕੋਈ ਸੂਈ ਸੂਆ ਤਾਂ ਹੁੰਦਾ ਨਹੀਂ, ਛਿਲਤਰ ਹੁੰਦੀ ਮਾੜੀ ਜੀ, ਨਜ਼ਰ ਵੀ ਨਹੀਂ ਆ। ਮੈਨੂੰ ਯਾਦ ਹੈ ਛੋਟੇ ਹੁੰਦਿਆਂ ਕਦੇ ਪੈਰ 'ਚ ਕੰਡਾ ਚੁੱਭ ਜਾਣਾ ਅਤੇ ਭੈਣ ਜੀ ਨੇ, ਮਾਤਾ ਜੀ ਨੇ ਇਉਂ ਥੁੱਕ ਲਾ ਲਾ ਕੇ ਕਰਕੇ ਨਾ ਸਾਫ਼ ਕਰਨਾ ਜਗ੍ਹਾ ਨੂੰ, ਫਿਰ ਉਹ ਕੰਡਾ ਵੇਖ ਕੇ ਕੱਢਣਾ। ਜਦੋਂ ਕੀ ਕਰੋ, ਕੰਡਾ ਵਿੱਚ ਰਹਿੰਦਾ ਸੀ, ਚਲਾਉਂ ਚਲਾਉਂ ਕਰਦਾ, ਜਦੋਂ ਨਿਕਲ ਜਾਂਦਾ ਸੁੱਖਾ ਨਹੀਂ। ਇਹ ਹੈ ਗੁਰੂ ਕਾ ਮਤ। ਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ, ਇਹਨਾਂ ਮੰਦਰਾਂ ਦੀ, ਇਹਨਾਂ ਖਿੰਦਾ ਝੋਲੀ ਅਤੇ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ, ਲੋੜ ਹੈ ਅੰਤਰ ਸ਼ਬਦ ਨਿਰੰਤਰ।

गुर कै शब्द सो समझ परी, गुर कै शब्द सो समझ परी। ਹੁਣ ਸ਼ਬਦ ਦੇ ਦੱਦੇ ਨੂੰ ਸਿਆਹੀ ਹੈ, ਸ਼ਬਦ ਦੇ ਦੱਦੇ ਨੂੰ ਅੰਕੁੜ ਵੀ ਆਉਂਦਾ, ਨਾ ਅੰਕੁੜ ਬੋਲਿਆ ਜਾਂਦਾ ਨਾ ਸਿਆਹੀ ਬੋਲੀ ਜਾਂਦੀ। ਜਦੋਂ ਅੰਕੁੜ ਲੱਗਦਾ ਤੇ ਉਹ ਇਸ ਗੱਲ ਦਾ ਲਿਖਾਇਕ ਹੈ ਕਿ ਸ਼ਬਦ ਇੱਕ ਵਚਨ ਹੈ, ਪਰ ਜਦੋਂ ਸ਼ਬਦ ਦੇ ਦੱਦੇ ਨੂੰ ਸਿਆਹੀ ਲੱਗਦਾ ਇਹਦਾ ਮਤਲਬ ਸ਼ਬਦ ਦੁਆਰਾ, ਸ਼ਬਦ ਦੇ ਰਾਹੀਂ, ਸ਼ਬਦ ਦੀ ਵਿਚਾਰ ਕਰਕੇ, ਕਿਉਂਕਿ ਸਾਡਾ ਗੁਰੂ ਸ਼ਬਦ ਹੈ ਨਾ, ਤੇ ਸ਼ਬਦ ਗੁਰੂ ਦੀ ਗੱਲ ਨੂੰ ਸਮਝ ਕੇ ਸਮਝ ਆ ਜਾਏਗਾ। ਮੈਂ ਤੇ ਹਮੇਸ਼ਾ ਕਹਿੰਦਾ ਵੀ ਜਿਹੜੇ ਸਵਾਲ ਔਖੇ ਲੱਗਦੇ ਨੇ ਜਦੋਂ ਗੁਰੂ ਤਰੀਕਾ ਦੱਸ ਦੇਵੇ ਫਿਰ ਸੌਖਾ ਹੋ ਜਾਂਦਾ। ਆਪਾਂ ਜਦੋਂ ਪੜ੍ਹਨ ਗਏ ਸਕੂਲੇ ਕਿਸੇ ਨੂੰ ਜਮਾਂ ਤਕਸੀਮ ਵਧਾਓ ਘਟਾਓ ਕੁਝ ਵੀ ਨਹੀਂ ਸੀ ਆਉਂਦਾ, ਪਰ ਜਦੋਂ ਉਸਤਾਦ ਤਰੀਕਾ ਦੱਸ ਦਿੰਦਾ ਫਿਰ ਵੱਡੀਆਂ ਵੱਡੀਆਂ ਰਕਮਾਂ ਵੀ ਜਮ੍ਹਾਂ ਕਰ ਲਈਆਂ, ਫਿਰ ਵੱਡੀਆਂ ਵੱਡੀਆਂ ਰਕਮਾਂ ਨੂੰ ਜਨਮ ਦੇ ਲਈ ਜੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਦੋਂ ਕੋਈ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਔਰ ਉਹਨੂੰ ਭੁੱਲਦਾ ਨਹੀਂ, ਸਾਡੀ ਕਮਜ਼ੋਰੀ ਕਿ ਅਸੀਂ ਭੁੱਲ ਜਾਂਦੇ, ਅਸੀਂ ਤੇ ਗੁਰੂ ਦੁਆਰੇ ਦਾ ਦਰਵਾਜ਼ਾ ਲੰਘਦਿਆਂ ਸਾਰ ਭੁੱਲ ਜਾਂਦੇ। ਲੋੜ ਤੇ ਹੈ ਗੁਰੂ ਦਾ ਸ਼ਬਦ ਨਾਲ ਲੈ ਕੇ ਗਏ, ਕਿਉਂਕਿ ਭਾਈ ਗੁਰਦਾਸ ਜੀ ਨੇ ਬੜੀ ਮਸਲੇ ਹੱਲ ਕੀਤੇ। ਉਹ ਕਹਿੰਦੇ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਾਤ। ਜਦੋਂ ਤੀਕਰ ਅਸੀਂ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਨਹੀਂ ਉਦੋਂ ਤੀਕਰ ਸਮਝ ਨਹੀਂ ਪੈ ਸਕਦੀ। ਬਸ ਗੱਲਾਂ ਭਾਵੇਂ ਜਿੰਨੀਆਂ ਮਰੀ ਕਰ, ਭਗਤ ਕਬੀਰ ਜੀ ਨੇ ਵੀ ਕਿਹਾ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਗ ਬਾਰਾ, ਅੰਧਿਆਰੇ ਦੀਪ ਗਚਈਆ ਇੱਕ ਬਸਿਆ ਗੋਚਰ ਲਈ। ਭਾਈ ਗੁਰੂ ਨੇ ਤੇ ਚਾਨਣ ਦੇਣਾ, ਰੋਸ਼ਨੀ ਬਖਸ਼ਣੀ, ਗਿਆਨ ਬਖਸ਼ਣਾ, ਤੇ ਉਸ ਨੂੰ ਗਿਆਨ ਦੁਆਰਾ ਜਦੋਂ ਸਮਝ ਪੈ ਜਾਏਗੀ ਫਿਰ ਮਾਲਕ ਨੇ ਖਿੰਥਾ ਝੋਲੀ ਭਰਪੁਰ ਰਹਿਆ, ਨਾਨਕ ਤਾਰੈ ਏਕ ਹਰੀ। ਆਖਿਆ ਮੇਰੇ ਕਿੰਤਾ ਝੋਲੀ ਕੀ ਹੈ, ਗੋਦੜੀ ਝੋਲੀ ਪਾਉਣੀ ਇਹਦਾ ਕੀ ਮਤਲਬ ਕਿ ਜੇ ਅਸੀਂ ਦੁਨੀਆਂ ਛੱਡ ਦਿੱਤੀ। ਮਹਾਰਾਜ ਕਹਿੰਦੇ ਨਹੀਂ, ਮੈਂ ਰਾਤ ਵੀ ਦੱਸਿਆ ਸੀ ਕਿ ਮੁੰਡਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੈ ਬਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਦਿੱਤੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇਸ਼। ਤੋ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਉਸ ਪਰਮਾਤਮਾ ਨੂੰ ਭਰਪੁਰ ਰਹਿਆ, ਭਰਪੁਰ ਦਾ ਮਤਲਬ ਹੈ ਜੋ ਨੱਕੋ ਨੱਕ ਭਰਿਆ ਹੋਇਆ ਹੈ ਸਭ ਜਗ੍ਹਾ। ਅਸੀਂ ਤਾਂ ਕਹਿੰਦੇ ਰੱਬ ਕਿੱਥੇ ਹੈ, ਇੱਥੇ ਕਿਹੜਾ ਰੱਬ ਬੈਠਾ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਕਈ ਵਾਰੀ ਅਸੀਂ ਗੁੱਥ ਮੰਗੁੱਠਾ ਹੋ ਜਾਂਦੇ, ਅਤੇ ਕਈ ਮੈਂ ਦੇਖੇ ਨੇ ਕਹਿਣਗੇ ਜੀ ਇੱਥੇ ਬਹਿ ਕੇ ਝੂਠ ਨਾ ਬੋਲੋ, ਗੁਰਦੁਆਰੇ ਬਹਿ ਕੇ ਝੂਠ ਨਾ ਬੋਲੋ, ਇਹਦਾ ਮਤਲਬ ਕੀ ਜੇ ਬਾਹਰ ਜਾ ਕੇ ਬੋਲ ਲਓ। ਨਹੀਂ ਨਹੀਂ, ਗੁਰੂ ਕੇ ਸਿੱਖ ਨੇ ਗੁਰੂ ਸ਼ਬਦ ਰਾਹੀਂ ਉਸ ਨੂੰ ਹਰ ਜਗ੍ਹਾ 'ਤੇ ਭਰਪੂਰ ਦੇਖਣਾ। ਉਹ ਇੱਥੇ ਵੀ ਹੈ ਅਤੇ ਉੱਥੇ ਵੀ ਹੈ, ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਜਿਹੜਾ ਇੱਥੇ ਹੈ ਉੱਥੇ ਵੀ ਹੈ। ਤੋ ਗੁਰਦੇਵ ਕਹਿੰਦੇ ਨੇ ਕਿਸੇ ਖਿੰਥਾ ਦੀ ਕਿਸੇ ਝੋਲੀ ਦੀ ਲੋੜ ਨਹੀਂ, ਲੋੜ ਹੈ ਉਹਨੂੰ ਭਰਪੂਰ ਸਮਝਣ ਦੀ ਕਿ ਉਹ ਸਭ ਜਗ੍ਹਾ 'ਤੇ ਭਰਪੂਰਨ ਹੈ। ਰੋਜ਼ ਪੜ੍ਹੀ ਜਾਂਦੇ ਹਾਂ ਜਲ ਥਲ ਮਹੀਅਲ ਪੂਰਿਆ, ਜਲ ਥਲ ਮਹੀਅਲ ਪੂਰਿਆ। ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਹੀ ਧਰਤੀ ਵਿੱਚ ਵੀ ਹੈ, ਅਲਕਾਸ਼ ਵਿੱਚ। ਸਵਾਮੀ ਸਿਰਜਣਹਾਰ, ਸਵਾਮੀ ਸਿਰਜਣਹਾਰ,
अनक भांत होए पसरिया, अनक भांत होए पसरिया। नानक एकंकार, नानक एकंकार। अख्या खिंथा झोली भरपुर रहा, जिहड़ा परमात्मा नू हर जगह ते भरपूर देखना, नको नक वरत्या देखना, कोई ऐसी जगह है ही नहीं। गुरु नानक पातशाह ने मक्के भी जाके की किया सी, याद करो, महाराज बरात गए ते जदों उत्थे दा मुख काजी आया, उन्हें बड़े गुस्से नाल किया, तू कौन है, खुदा दे घर वलतां कीतियां ने। ते गुरु नानक पातशाह ने की किया सी, मैं तां जी थकिया राई सां, ते तुसी किरपा करके जिधर नहीं खुदा दा घर उधर लत्तां कर दिओ। भाई हुण गल ते रमजन वाली समझाई, जिधर खुदा दा घर नहीं उधर मेरियां लत्तां कर दिओ। लोग ते समझी बैठे, काहू लख्यो हरवाची दिशा में, काहू पछाहा कुसीस नवायो, को बुतान को पूजत हैं पस, को मृतान को पूजन धायो, कूर क्रिया उर्जो सब ही जग, श्री भगवान को भेद न पायो। आख्या मेरी ता ए खिंता ए चोड़ी है, ये मुद्रा हन, खिंता चोड़ी भरपुर रहे या, खिंता चोड़ी भरपुर रहे या, खिंता चोड़ी। नानक तारे एक हरी, नानक तारे एक हरी। नानक जी फरमांदे हन तारे, तारने दे तारे का एक हरी, एक परमात्मा दे हाथ। ये जोड़ी की करेगी, ये खिंता की करेगा, ये मुंदरा की करेगी। गल ते सारी उस वाहगुरु दे हाथ विच है। आओ मैं तुहानू दसा, हे जोगियो, जे तुसी सचमुच संसार तो तरना, ते साचा साहेब साची नाई, साचा साहेब साची नाई, साचा। वो एक साहेब सच्चा है और उसकी वड्याई सच्ची है। जे किसी ने इस गल नूं समझना, परखना, मनना, ते परखे गुर की बात खरी, परखे गुर की बात खरी। परखना होंदा ना किसी चीज नूं अजमाउणा, भई ये गुरु की शुद्ध पवित्र सिख्या है जेड़ा है मन लेगा। इसलिए गुरबाणी गुरु अर्जुन देव पातशाह ने तो कमाल ही कर आखिर, कोई तुहानू औखे होने की लोड़ नहीं। तो जो सियाण सुर जनों

ਤੁਸੀਂ ਆਖੋ ਸਿਆਣਪ ਛੱਡਦੀ ਹੈ, ਨਹੀਂ ਨਹੀਂ, ਇਹ ਜਿਹੜੀ ਚੰਚਲਤਾਈ ਜਿਹੜੀ ਸਿਆਣਪ ਦੀ ਹੋਮੇ ਹੈ ਛੱਡ ਦਿਓ, ਇਹ ਹੰਕਾਰ ਕਰਨਾ ਛੱਡ ਦਿਓ, ਇਹ ਕੀ ਕਰੋ, ਸਿਮਰੋ ਹਰ ਹਰ ਰਾਏ ਸਿਮ

एक आस हर मन रखो, एक आस हर मन रखो। नानक दुख भरम पहो जाए, नानक दुख भरम पहो जाए। नानक दुख भरम, हुण देखो चमड़ ते बहुत कुछ गया पर वो सारे कुछ तो बचण दा तरीका भी दस दिंदा। असी होर तरीकियां ते अजमायशां विच लगे हुए, जे किसी ने वह किया असी उधर तुर पे, जे किसी ने वह किया उधर तुर। मारे कहने नहीं भाई, जे तुसी परखना है गुरु की बात नूं ते गुरु के दसे राह ते चल के देखो। गुरु रामदास जी ते तां ही कहंदे गुरसिख मीत चलो गुर चाली, गुरसिख मीत चलो गुर चाली। जो गुर कहे सोई फल मानो, जो गुर कहे सोई फल मानो। हर हर कथा निराली, हर हर कथा निराली। तो बड़ी बरीकी नाल गुरु नानक पातशाह दे उन्हां बचना नूं समझना। महाराज ने एक एक करके उन्हां दी मुंदरा, उन्हां दी चौड़ी, उन्हां दी खिंता, सब चीज़ां नूं एक पासे करके कहा, भाई जे गुरु की मत नूं मन लोगे तो फिर परख है गुरु की बात खरी। अगे 10 नंबर 11 नंबर पौड़ी च कहिंदे, ऊंदो खप्पर पंच भू टोपी, काया कड़ासन मन जा गोटी, सत संतोख संजम है नाल, नानक गुरमुख नाम समाद। उंदो खप्पर, खप्पर होंदे ना जिदे चो मंग के भिखिया पाउंदे ने जोगी, उन्हूं खप्पर कहिंदे। उंदो खप्पर, उंदो दा मतलब उल्टा, इस संसार दीआं वासनावां वल्लों अपने मन नूं उल्टा करना, हटाउणा, दूर करना, इह खप्पर बना लो। पंज भू टोपी, इह जिहड़े पंज तत्त ने इहनां तत्तां दे गुणां नूं समझो। मैं भी तजर्बे के तौर पर गल सुना दें, साडे नगर च एक महात्मा सन निर्मले साध, मेरी उम्र 15-16 साल सी, तो मैं उन्हां दी संगत विच जांदा सी क्योंकि वह बाणी की कथा बड़ी सुंदर करते थे। मैनू जदों जाना उन्हें कहना, ज्ञानी साहब आओ कथा करो, अपने पलंग ते बिठा लेना, शब्द की विचार करवानी। फिर मैं उठ के थले बहना, कहना नहीं नहीं इत्थे बैठो। मैं कहना नहीं जी, क्योंकि मैं बाणी की कथा करनी थी इसलिए मैं उची थान ते बह गया, हुण मैं आम बता। तो मैनू ये महसूस होया भी ये साधु गुरमत दे धारनी ने, भाव गुरमत की सिक्ख्या कमाते। मैं उन्होंने एक दिन पूछ लिया, मैं कहा जी मन नहीं टिकता। कहने लगे टिकाना जरूर। मैं कहा जी टिक जाए तो चंगा ही है। कहने फिर वाहगुरु वाहगुरु करो। मैं कहा जी वाहगुरु वाहगुरु कर जा भी नहीं टिकता। कहने जरूर टिकाना। मैं कहा जी टिक जाए तो फिर तो मौज बन जाएगी, मसला तो सारा मन का ही। कहने फिर अपना कर्म कांड शुद्ध करो। मैं कह जी वह की हुंदा? वो कहिंदे कर्म कांड परमात्मा ने सानू पंज कर्म इंद्रे दिते ने, पंज ज्ञान इंद्रे दिते ने, दो हाथ दो पैर ते शरीर कर्म इंद्रे ते पंज ज्ञान इंद्रे है तुहाडे सारयां कोल, पर असीं लभदे फिरदे। पर उन्हां ने ऐसे सफल तरीके नाल समझाया, कहन लगे इन्हां दे लक्षण ने शब्द स्पर्श रूप रस गंध। शब्द कौन सुनदा है?
ਤੁਸੀਂ ਆਖੋ ਜੀ ਕੰਨ ਸੁਣਦੇ ਨੇ, ਸਪਰਸ਼ ਕੌਣ ਕਰਦਾ? ਆਹ ਸਾਡੀਆਂ ਜਿਹੜੀਆਂ ਸਕਿਨ ਚਮੜੀ ਜਿਹੜੀ ਤੁਚਾ ਕਹਿੰਦੇ, ਇਹਦੇ 'ਚ ਬੜਾ ਗਿਆਨ ਹੈ। ਇਹਨੂੰ ਹੱਥ ਲਾਓ, ਠੰਡਾ ਲੱਗੇ, ਤੱਤਾ ਲੱਗੇ, ਫਟ ਪਤਾ ਲੱਗ ਜਾਂਦਾ। ਇਹਨੂੰ ਆਪਣਾ ਕੋਈ ਸੱਜਣ ਮਿੱਤਰ ਪਿਆਰ ਵਾਲਾ ਲਾਏ ਤਾਂ ਵੀ ਪਤਾ ਲੱਗ ਜਾਂਦਾ, ਕੋਈ ਗੈਰ ਬੁਰੀ ਭਾਵਨਾ ਵਾਲਾ ਲਾਏ ਤਾਂ ਵੀ ਪਤਾ ਲੱਗਦਾ। ਇਹ ਸਪਰਸ਼ ਦਾ ਕੰਮ। ਰੂਪ ਕੌਣ ਦੇਖਦਾ? ਅੱਖਾਂ ਦੇਖਦੀਆਂ। ਸੋਹਣੇ ਤੋਂ ਸੋਹਣੇ ਦਾ ਨਿਰਣਾ ਇਹ ਕਰਦੀ। ਰਸ ਕੌਣ ਚੱਖਦਾ? ਸਾਡੀ ਜੀਭਾ ਚੱਖਦੀ। ਔਰ ਖੁਸ਼ਬੂ ਬਦਬੂ ਦਾ ਪਤਾ ਨੱਕ ਨੂੰ ਲੱਗਦਾ। ਕਹਿੰਦੇ ਪੰਜ ਗਿਆਨ ਇੰਦਰ, ਇਹਨਾਂ ਨੂੰ ਸ਼ੁੱਧ ਕਰੋ। ਮੈਂ ਕਿਹਾ ਜੀ ਸ਼ੁੱਧ ਕਿਵੇਂ ਕਰੀਏ? ਕਹਿੰਦੇ ਅਨੰਦ ਸਾਹਿਬ ਪੜ੍ਹੋ। ਅਨੰਦ ਸਾਹਿਬ ਵਿੱਚ ਸਾਰੀਆਂ ਗੱਲਾਂ ਸਮਝਾਈਆਂ। ਇਹ ਨੇਤਰੋ ਮੇਰੇ ਹੋ। ਹੁਣ ਮੈਂ ਜਿਉਂ ਜਿਉਂ ਕਹੀ ਜਾਵਾਂ, ਜੇ ਅਸੀਂ ਪੜ੍ਹਿਆ, ਬਈ ਪੜ੍ਹਿਆ ਹੀ ਹੈ ਨਾ, ਇਸ ਪੜ੍ਹੇ ਹੋਏ ਨੂੰ ਅਮਲ ਵਿੱਚ ਵੀ ਲਿਆਉਣਾ, ਫਿਰ ਕੀ ਹੋਵੇਗਾ? ਇਹ ਜਿਹੜਾ ਪੰਚ ਭੂ ਟੋਪੀ, ਇਹ ਪੰਜ ਤੱਤਾਂ ਦੇ, ਪੰਜ ਗੁਣਾਂ ਦੇ ਧਾਰਨੀ ਬਣ ਜਾਵਾਂਗੇ। ਇਹ ਯੋਗੀਆਂ ਵਾਲੀ ਟੋਪੀ ਹੈ, ਭਾਵ ਬਚਣ ਦਾ ਤਰੀਕਾ ਹੈ। ਉਂਦੋ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਣ ਮਨ ਜਾ ਗੋਤੀ। ਕੜਾਸਣ ਦਾ ਮਤਲਬ ਹੁੰਦਾ ਇੱਕ ਉਹ ਆਸਣ, ਜਿਵੇਂ ਦਬ ਦੀ ਬਣੀ ਹੋਈ ਫੂੜੀ ਹੋਵੇ, ਉਹ ਆਸਣ ਕਹਿੰਦੇ ਨੇ। ਕਾਇਆ ਨੂੰ ਭੈੜੇ ਪਾਸੇ ਜਾਣ ਤੋਂ ਰੋਕਣਾ, ਚਸਕਿਆਂ ਤੋਂ ਰੋਕਣਾ, ਇਹਨੂੰ ਕੜਾਸਣ ਆਸਣ ਬਣਾਓ। ਅਤੇ ਮਨ ਜਾ ਗੋਟੀ, ਜਿਹੜੀ ਲੰਗੋਟੀ ਬੰਨੀ ਫਿਰਦੇ ਹੋ, ਮਨ ਨੂੰ ਕਾਬੂ ਕਰੋ ਤਾਂ ਲੰਗੋਟੀ ਬਚਗੀ, ਜੇ ਮਨ ਨੂੰ ਨਹੀਂ ਕਾਬੂ ਕੀਤਾ। ਬੜੀ ਪੁਰਾਣੀ ਗੱਲ ਹੈ, ਮੈਂ ਬਹੁਤ ਛੋਟਾ ਸੀ ਅਤੇ ਮੈਂ ਇੱਕ ਸਟੇਸ਼ਨ 'ਤੇ ਬੈਠਾ ਸੀ, ਗੱਡੀ ਦੀ ਉਡੀਕ 'ਚ। ਮੇਰੇ ਵਾਲੀ ਸੀਟ ਦੇ ਨਾਲ ਹੀ ਇੱਕ ਮਹਾਤਮਾ ਆ ਕੇ ਬਹਿ ਗਏ, ਸੰਤ। ਸੰਤ ਕਹੋ ਮਹਾਤਮਾ ਕਹੋ, ਦਾ ਉਹਨੇ ਆਪਣੇ ਲੱਕ ਦੇ ਨਾਲ ਸੰਗਲ ਮਾਰਿਆ ਹੋਇਆ ਸੀ ਇੱਥੇ। ਮੈਂ ਵੇਖੀ ਜਾਵਾਂ, ਬੱਚਾ ਸੀ, ਛੋਟੀ ਉਮਰ ਸੀ, ਪਰ ਬਾਣੀ ਨਾਲ ਜੁੜਨ ਕਰਕੇ ਸ਼ੁਰੂ ਤੋਂ ਇਹ ਨਹੀਂ ਸੋਚੀ ਸੀ। ਮੈਂ ਕਿਹਾ ਇਹ ਦੱਸੋ, ਇਹਨੇ ਸੰਗਲ ਮਾਰਿਆ ਹੋਇਆ, ਇਹਦਾ ਇਹਨੂੰ ਕੀ ਫਾਇਦਾ? ਗੱਲ ਤਾਂ ਸਾਰੀ ਮਨ ਤੋਂ ਚੱਲਣੀ। ਮਨ ਵਿੱਚ ਚੰਗਾ ਮਾੜਾ ਬੁਰਨਾ ਬੁਰਨਾ, ਸੰਗਲ ਕੀ ਕਰੇਗਾ ਵਿਚਾਰਾ? ਗੁਰੂ ਸਾਹਿਬ ਕਹਿੰਦੇ ਨੇ ਇਸ ਕਾਇਆ ਨੂੰ ਭੈੜੇ ਪਾਸੇ ਜਾਣ ਤੋਂ ਰੋਕਣਾ, ਇਹ ਬਣਾਓ ਆਸਣ, ਅਤੇ ਮਨ ਨੂੰ ਕਾਬੂ ਕਰਨਾ ਬਣਾਓ ਲੰਗੋਟੀ। ਉਂਦੋ ਖੱਪਰ ਪੰਚ ਭੂ ਟੋਪੀ।

ਗੁਰੂ ਕੇ ਗ੍ਰੰਥੀ ਵੀ ਸੇਵਾ ਕਰ ਰਹੇ ਨੇ। ਪਰ ਇਹ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਨੇ। ਗੁਰਬਾਣੀ ਵਿੱਚ ਸੱਤ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਸੱਤ ਆਉਂਦਾ ਸੱਸਾ ਤੱਤਾ ਮੁਕਤਾ ਸੱਤ, ਇੱਕ ਆਉਂਦਾ ਸੱਸਾ ਤੱਤੇ ਨੂੰ ਔਂਕੜ ਸੱਤ, ਇੱਕ ਆਉਂਦਾ ਸੱਸਾ ਤੱਤੇ ਨੂੰ ਸਿਆਰੀ ਸੱਤ। ਉਚਾਰਨ ਤਿੰਨਾਂ ਦਾ ਸੱਤ ਹੈ ਪਰ ਅਰਥ ਤਿੰਨਾਂ ਦੇ ਵੱਖ ਵੱਖ। ਜਿਹੜਾ ਸੱਸਾ ਤੱਤਾ ਮੁਕਤਾ ਸੱਤ ਹੈ ਉਹ ਗਿਣਤੀ ਦਾ ਸੱਤ ਹੈ, ਜਿਹਨੂੰ ਤੁਸੀਂ ਸੈਵਨ ਕਹਿੰਦੇ। ਜਿਹੜਾ ਸੱਤ ਤੱਤੇ ਨੂੰ ਔਂਕੜ ਵਾਲਾ, ਉਹਦੇ ਅਰਥ ਨੇ ਆਚਰਨ, ਕਰੈਕਟਰ, ਦਾਨ ਆਦਿਕ। ਇਹ ਜਿੱਥੇ ਵੀ ਆਏਗਾ ਸੰਤੋਖ ਦੇ ਨਾਲ ਆਏ, ਅਤੇ ਸੰਤੋਖ ਤੋਂ ਬਿਨਾਂ ਕੋਈ ਦਾਨ ਨਹੀਂ ਕਰ ਸਕਦਾ, ਸੰਤੋਖ ਤੋਂ ਬਿਨਾਂ ਕੋਈ ਕਿਸੇ ਲੋੜਵੰਦ ਨੂੰ ਕੁਝ ਦੇ ਨਹੀਂ ਸਕਦਾ। ਅਤੇ ਜਦ ਤੱਕ ਬੰਦਾ ਆਪ ਸੰਜਮੀ ਨਾ ਹੋਵੇ, ਜਿਹੜੇ ਫਜ਼ੂਲ ਖਰਚ ਨੇ ਉਹਦਾ ਨੇ ਸਾਡਾ ਆਪਣਾ ਹੀ ਨਹੀਂ ਪੂਰਾ ਹੁੰਦਾ, ਉਹ ਨਹੀਂ ਕਦੇ ਵੀ ਸੰਜਮੀ ਜਿਹੜਾ ਉਹ ਸੰਜਮ ਦੇ ਨਾਲ ਆਪਣੀਆਂ ਲੋੜਾਂ ਵੀ ਘਟਾਉਂਦਾ, ਅਸੀਂ ਆਪਣੀਆਂ ਲੋੜਾਂ ਵਧਾ ਬੈਠੇ ਕਿਵੇਂ ਕਰ। ਤੁਸੀਂ ਆਖੋਗੇ ਤੁਹਾਨੂੰ ਕੀ ਪਤਾ, ਮੈਂ ਵੀ ਗ੍ਰਸਤੀ ਹਾਂ, ਮੈਨੂੰ ਸਭ ਪਤਾ। ਅਸੀਂ ਇਤਨੀਆਂ ਲੋੜਾਂ ਵਧਾ ਲਈਆਂ ਨੇ ਕਿ ਹੁਣ ਅਸੀਂ ਔਖੇ ਹੁੰਦੇ। ਬੀਬੀਆਂ ਕੋਲ ਟਰੰਕ ਭਰੇ ਪਏ ਨੇ ਕੱਪੜਿਆਂ ਦੇ, ਭਰੇ ਪਏ ਨਵੇਂ ਫੈਸ਼ਨ ਦੇ ਲਿਆਉਣੇ, ਉਹ ਪਏ ਜਿਹੜੇ ਨੇ ਉਹਨਾਂ ਨੂੰ ਭਾਵੇਂ ਸਿਉਂਕ ਆ ਜਾਏ ਭਾਵੇਂ ਕੁਝ ਹੋ ਜਾਏ, ਨਵੇਂ ਲਿਆਉਣੇ। ਸੰਜਮ ਰਿਹਾ ਹੀ ਕੋਈ। ਮੈਂ ਅਮਰੀਕਾ ਇੱਕ ਕਾਰਪੋਰੇਟ ਜਗ੍ਹਾ, ਉੱਥੇ ਕਿਸੇ ਪ੍ਰੇਮੀ ਦੇ ਘਰ ਠਹਿਰਨਾ ਸੀ 15 ਦਿਨ, ਉਹਨਾਂ ਦੇ ਹੋਰੀ ਸੀ ਵਾਈਟ ਵਾਸ਼। ਜਦੋਂ ਮੈਨੂੰ ਲੈ ਕੇ ਗਏ ਤਾਂ ਮੈਂ ਦੇਖਿਆ ਵੀ ਜੁੱਤੀਆਂ ਦੇ ਢੇਰ ਲੱਗੇ ਹੋਏ। ਮੈਂ ਪੁੱਛ ਬੈਠਾ, ਮੈਂ ਸਰਦਾਰ ਜੀ ਤੁਸੀਂ ਜੁੱਤੀਆਂ ਦਾ ਕੰਮ ਵੀ ਕਰਦੇ ਹੋ? ਕਹਿੰਦੇ ਨਹੀਂ ਜੀ, ਇਹ ਤਾਂ ਪਰਿਵਾਰ ਦੀਆਂ ਹੀ ਜੁੱਤੀਆਂ ਨੇ ਸਾਰੀਆਂ। ਮੈਂ ਕਿਹਾ ਐਡਾ ਵੱਡਾ ਪਰਿਵਾਰ? ਕਹਿੰਦੇ ਨਹੀਂ ਜੀ, ਇੱਕ ਬਾਹਰ ਦੀ, ਇੱਕ ਅੰਦਰ ਦੀ, ਇੱਕ ਗੁਸਲਖਾਨੇ ਦੀ, ਇੱਕ ਰਸੋਈ ਦੀ, ਪਤਾ ਨਹੀਂ ਕਿੰਨੀਆਂ ਜੁੱਤੀਆਂ। ਸੰਜਮ ਰਿਹਾ ਹੀ ਨਹੀਂ, ਸੰਤੋਖ ਰਿਹਾ ਹੀ ਨਹੀਂ, ਆਚਰਨ ਕਰੈਕਟਰ ਇਉਂ ਵਿਗੜੇ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਗੀਓ ਐਵੇਂ ਘਰ ਛੱਡ ਕੇ ਤੁਰੇ ਫਿਰਦੇ? ਜੇ ਆਪਣੇ ਜੀਵਨ ਨੂੰ ਸਫਲ ਬਣਾਉਣਾ, ਸਤ ਸੰਤੋਖ ਸੰਜਮ ਹੈ ਨਾਲ, ਸਤ ਸੰਤੋਖ ਸੰਜਮ ਹੈ ਨਾਲ। ਹੋਰ ਚੇਲੇ ਬਾਲ ਕੇ ਬਣਾਉਣ ਦੀ ਬਜਾਏ ਇਹਨਾਂ ਗੁਣਾਂ ਨੂੰ ਆਪਣੇ ਨਾਲ ਲਵੋ, ਇਹ ਆਪਣੀ ਬਿਰਤੀ ਵਿੱਚ, ਆਪਣੇ ਸੁਭਾਅ ਵਿੱਚ ਪਾਓ। ਸੰਜਮੀ ਹੋ ਜਾਓ, ਸੰਤੋਖੀ ਹੋ ਜਾਓ। ਰੋਜ਼ ਪੜ੍ਹੀ ਜਾਂਦੇ ਆਸਾ ਕੀ ਬਾਤ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਧਨਾ। ਉਹ ਫਿਰ ਲੋਕਾਂ ਦੇ ਪਿੱਛੇ ਨਹੀਂ ਲੱਗਦਾ, ਕਹਿੰਦਾ ਨਹੀਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਾਂਗੇ, ਆਪਣੀ ਲੋੜ ਜੋਗਾ ਰੱਖਾਂਗੇ, ਐਵੇਂ ਵਾਧੂ ਇਕੱਠਾ ਕਰੀ। ਸੇਵ ਕੀਤੀ ਸੰਤੋਖੀ, ਉਹਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਆ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜੈ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ, ਵਡਿਆਈ। ਮੈਂ ਕੋਈ ਗੱਲ ਗੁਰਬਾਣੀ ਤੋਂ ਬਾਹਰੋਂ ਨਹੀਂ ਕਰਾਂਗਾ, ਜਿਹੜੀ ਤੁਹਾਨੂੰ ਸੋਚਣਾ ਪਵੇ ਵੀ ਇਹ ਕਿੱਥੋਂ, ਨਹੀਂ ਨਹੀਂ, ਗੁਰਬਾਣੀ ਵਿੱਚੋਂ ਸਭ। ਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਜਿਹੜੇ ਉਸ ਦੀ ਵਡਿਆਈ ਕਰਨਗੇ ਉਹ ਵੱਡੇ ਨਾਲ ਜੁੜ ਜਾਣਗੇ, ਉਹਨਾਂ ਨੂੰ ਵੱਡਾ ਕਦੇ ਭੁੱਲੇਗਾ ਨਹੀਂ। ਗੁਰੂ ਨਾਨਕ ਪਾਤਸ਼ਾਹ ਦਾ ਤੇ ਮਿਸ਼ਨ ਹੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।

0: ਅਸੀਂ ਚਾਹੁੰਦੇ ਹਾਂ ਕਿ ਸਾਡੇ ਹਿਰਦੇ ਵਿੱਚ ਹਰ ਵੇਲੇ ਪਰਮਾਤਮਾ ਦੀ ਯਾਦ ਹੈ, ਪੁੱਛਦੇ ਵੀ ਫਿਰਦੇ ਹਾਂ, ਪਰ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪੁੱਛੋ ਗੁਰੂ ਮਹਾਰਾਜ ਨੂੰ ਗੁਰਬਾਣੀ ਵਿੱਚ। ਮਹਾਰਾਜ ਕਹਿੰਦੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਦਾ ਹਮੇਸ਼ਾ ਉਹਦੀ ਸਿਫਤ ਸਲਾਹ ਕਰੋ, ਜਿਸ ਦੀ ਕਿਰਪਾ ਨਾਲ ਇਹ ਸੋਹਣਾ ਸਰੀਰ ਮਿਲਿਆ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਜਿਸ ਰਾਮ ਸਨੇਹ। ਜਿਸ ਦੀ ਕਿਰਪਾ ਨਾਲ ਸੋਹਣੀ ਕੋਠੀ ਮਿਲੀ ਹੈ, ਰਹੋ, ਆਨੰਦ ਮਾਣੋ, ਸੁੱਖ ਮਾਣੋ, ਪਰ ਯਾਦ ਰੱਖੋ। ਮੈਂ ਤੇ ਗੁਰੂ ਅੰਗਦ ਦੇਵ ਜੀ ਨੂੰ ਪੁੱਛ ਬੈਠਾ, ਮਹਾਰਾਜ ਮਨਮੁੱਖ ਦੇ ਲੱਛਣ ਕੀ ਨੇ? ਹਾਂਜੀ, ਜ਼ਰੂਰ ਪੁੱਛਣਾ। ਇੱਕ ਪੰਕਤੀ ਜੀ ਦੱਸਦਾ ਮਹਾਰਾਜ, ਕਹਿੰਦੇ ਦਿੰਦੇ ਥਾਮੋ ਦਿੱਤਾ ਚੰਗਾ, ਦਿੰਦੇ ਥਾਮੋ ਦਿੱਤਾ ਚੰਗਾ। ਸ਼ਾਇਦ ਤੁਹਾਨੂੰ ਸਮਝ ਨਹੀਂ ਆਈ, ਦਿੰਦੇ ਥਾਮੋ, ਦੇਣ ਵਾਲੇ ਨਾਲੋਂ ਜਿਹੜਾ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਚੰਗਾ ਸਮਝਦਾ। ਦਿੰਦੇ ਥਾਮੋ ਦਿੱਤਾ ਚੰਗਾ, ਦਿੰਦੇ ਥਾਮੋ ਦਿੱਤਾ ਚੰਗਾ। ਮਨਮੁਖ ਐਸਾ ਜਾਣੀਏ, ਮਨਮੁਖ ਐਸਾ ਜਾਣੀਏ, ਪਛਾਣ ਕਰਨੀ ਹੋਵੇ ਮਨਮੁਖ ਦੀ ਤਾਂ ਇਹ ਹੈ ਲੱਛਣ ਉਹਦਾ, ਜਿਹੜਾ ਦੇਣ ਵਾਲੇ ਨਾਲੋਂ ਦਿੱਤੀਆਂ ਚੀਜ਼ਾਂ ਨੂੰ ਚੰਗਾ ਸਮਝ, ਉਹ ਮਨਮੁਖ, ਅਤੇ ਜਿਹੜਾ ਉਹਦੀਆਂ ਦਿੱਤੀਆਂ ਚੀਜ਼ਾਂ ਲੈ ਕੇ ਵਰਤਦਾ ਅਤੇ ਉਹਦਾ ਹਰ ਵੇਲੇ ਸ਼ੁਕਰ ਕਰਦਾ। ਆ ਜੇ ਗੁਰੂ ਨਾਨਕ ਦੀ ਸਿੱਖਿਆ, ਆਖਿਆ ਜੋਗੀਓ ਕਿਸੇ ਖੱਪਰ ਦੀ ਲੋੜ ਨਹੀਂ, ਕਿਸੇ ਹੋਰ ਟੋਪੀ ਪਾਉਣ ਦੀ ਲੋੜ ਨਹੀਂ, ਹਾਂ ਇਹਨਾਂ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਉਲਟਾ ਕਰ। ਉਂਦੋ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਣ ਮਨ ਜਾ ਗੋਟੀ, ਸਤ ਸੰਤੋਖ ਸੰਜਮ ਹੈ ਨਾਲ, ਸਤ ਸੰਤੋਖ ਸੰਜਮ ਹੈ ਨਾਲ। ਨਾਨਕ ਗੁਰਮੁਖ ਨਾਮ ਸੰਭਾਲ, ਨਾਨਕ ਗੁਰਮੁਖ ਨਾਮ ਸੰਭਾਲ। ਨਾਨਕ ਜੀ ਫਰਮਾਉਂਦੇ ਨੇ ਗੁਰਮੁਖ ਗੁਰੂ ਦੇ ਉਪਦੇਸ਼ ਰਾਹੀਂ ਉਸ ਨਾਮ ਨੂੰ ਸੰਭਾਲ ਚੇਤੇ ਕਰ। ਹੁਣ ਕਈ ਵਾਰੀ ਸਾਡੀਆਂ ਮੁਸ਼ਕਲਾਂ ਇਉਂ ਵੱਧ ਜਾਂਦੀਆਂ, ਕਿਸੇ ਨੇ ਆਖਿਆ ਜੀ ਇੰਨੀ ਵਾਰੀ ਮਾਲਾ ਫੇਰੋ, ਕਿਸੇ ਨੇ ਆਖਿਆ ਇੰਨੀ ਗਿਣਤੀ ਕਰਕੇ ਫੇਰੋ, ਕਈ ਗਿਣਤੀ ਕਰਨ ਵਾਲੇ ਵੀ ਵਿੱਚ ਆ ਜਾਂਦੇ, ਪਰ ਗੁਰਮਤ ਕੁਝ ਹੋਰ ਹੀ ਕਹਿ ਰਹੀ। ਗੁਰਮਤ ਗਿਣਤੀਆਂ ਮਿਣਤੀਆਂ ਵਿੱਚ ਲਾਉਂਦੀ ਨਹੀਂ ਹੈ, ਗੁਰਮਤ ਤੇ ਕਹਿੰਦੀ ਹੈ ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈਏ, ਮਾਰਗ ਚਲਤ ਹਰੇ ਹਰ ਗਾਈਏ। ਤੋ ਵਿਅਕਤੀਆਂ ਕੋਲੋਂ ਪੁੱਛੋਗੇ ਉਹਦੇ ਆਪਣੀ ਆਪਣੀ ਗੱਲ ਕਰਨਗੇ, ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋਗੇ ਸਭ ਮਸਲੇ ਹੱਲ ਹੋ ਜਾਣਗੇ। ਤੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਯੋਗੀਆਂ ਨੂੰ ਮਾਰਗਦਰਸ਼ਨ ਕੀਤਾ, ਸਾਨੂੰ ਵੀ ਕੀਤਾ। ਆਓ ਇਸ ਨੂੰ ਪੱਲੇ ਬੰਨੀਏ, ਸਮਾਂ ਹੋ ਚੁੱਕਾ ਹੈ, ਥੋੜ੍ਹੇ ਜਿਹੇ ਅਸੀਂ ਅੱਜ 15 ਮਿੰਟ ਲੇਟ ਹੋਏ ਹਾਂ, ਵੀਰ ਜੀ ਕਿਸੇ ਕਾਰਨ ਲੇਟ ਆਏ, ਭਾਈ ਟਾਈਮ ਸਿਰ ਆਓ, ਅਤੇ ਜਿੰਨਾ ਵੱਧ ਤੋਂ ਵੱਧ ਦੋ ਸਮੇਂ ਆਪਣੇ ਕੋਲ ਹੋਰ ਨੇ, ਅੱਜ ਰਾਤ ਦਾ ਅਤੇ ਕੱਲ੍ਹ ਸਵੇਰ। ਆਨੰਦ ਜ਼ਰੂਰ ਆ ਰਿਹਾ ਤੁਹਾਡਾ ਜੋੜਨਾ, ਤੁਹਾਡਾ ਸੁਣਨਾ ਧਿਆਨ ਨਾਲ ਇਹ ਦੱਸ ਰਿਹਾ, ਪਰ ਇਹਨੂੰ ਫਿਰ ਆਪ ਵੀ ਪੜ੍ਹਿਓ, ਇਹ ਬੜੀ ਔਖੀ ਗੱਲ ਹੈ। ਇੱਥੇ ਪੜ੍ਹ ਕੇ ਜਾਓਗੇ ਭੁੱਲ ਜਾਓਗੇ, ਇੱਕ ਅੱਧੀ ਵਾਰੀ ਫਿਰ ਵੀ ਪੜ੍ਹਿਓ, ਫਿਰ ਤੁਹਾਨੂੰ ਇਹ ਦ੍ਰਿੜ ਹੋ ਜਾਏਗਾ ਕਿ ਇਹ ਗੁਰਮਤ ਕਹਿੰਦੀ ਹੈ, ਗੁਰੂ ਦੀ ਸਿੱਖਿਆ ਇਹ ਹੈ, ਗੁਰੂ ਮਹਾਰਾਜ ਸਾਨੂੰ ਇਸ ਮਾਰਗ 'ਤੇ ਤੋਰਦੇ ਨੇ, ਕੋਈ ਕਿਸੇ ਦਿਖਾਵੇ ਕਰਨ ਦੀ ਲੋੜ ਨਹੀਂ। ਜਿਨ੍ਹਾਂ ਮਹਾਂਪੁਰਖਾਂ ਕੋਲ ਮੈਂ ਪੜ੍ਹਦਾ ਸੀ, ਉਹ ਬੜੇ ਪੜ੍ਹੇ ਲਿਖੇ ਸਨ। ਸੰਤ ਤੇਜਾ ਸਿੰਘ ਜੀ ਡਬਲ ਐਮ ਏ ਸਨ ਹਾਰਵਰਡ ਯੂਨੀਵਰਸਿਟੀ ਦੇ, ਪਰ ਗੁਰਮਤ ਦੀ ਗੱਲ ਸਮਝਾਉਂਦੇ ਕਮਾਲ ਕਰ ਦਿੰਦੇ। ਆਂਦੇ ਬੀਬੀਓ ਦੁੱਧ ਰਿੜਕਦੀਆਂ ਉਹ, ਚਲੋ ਹੁਣ ਠੀਕ ਹੋ ਗਈਆਂ, ਨਹੀਂ ਰਿੜਕਦੀਆਂ ਪਰ ਉਦੋਂ ਸਭ ਰਿੜਕਦੀਆਂ। ਕਹਿੰਦੇ ਸੱਜੇ ਹੱਥ ਦੀ ਰੱਸੀ ਖਿੱਚਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਲੇ ਦੁੱਧ ਰਿੜਕਿਆ ਜਾਏਗਾ ਨਾਲੇ ਨਾਮ ਜਪਿਆ ਜਾਏਗਾ, ਅਤੇ ਜਿਹੜਾ ਉਹ ਲੱਸੀ ਪੀਏਗਾ ਮੱਖਣ ਖਾਏਗਾ ਉਹ ਵੀ ਚੱਪੇ। ਆਟਾ ਗੁੰਨਦੀਆਂ ਉਹ ਸੱਜੇ ਹੱਥੀ ਮੁੱਕੀ ਦਿਓ, ਵਾਹਿਗੁਰੂ ਵਾਹਿਗੁਰੂ, ਕਿੱਡਾ ਸੌਖਾ ਹੈ। ਕਿਸੇ ਮਾਲਾ ਦੀ ਲੋੜ ਨਹੀਂ, ਕਿਸੇ ਸਿਮਰਨੇ ਦੀ ਲੋੜ ਨਹੀਂ, ਪਰ ਮੰਨਣ ਦੀ ਲੋੜ ਤਾਂ ਪਏਗੀ। ਅਭੀਰ ਜੀ ਕਹਿ ਰਹੇ ਸਨ ਸਾਨੂੰ ਮੰਨੇ ਅਤੇ ਮੰਨੇ ਦਾ ਫਰਕ ਨਹੀਂ ਪਤਾ, ਹੁਣ ਰਾਤੀ ਦੱਸਾਂਗੇ, ਯਾਦ ਕਰਾਇਓ, ਹੁਣ ਟਾਈਮ ਹੋ ਗਿਆ। ਕਿਉਂਕਿ ਮੇਰਾ ਇਹੀ ਸਬਜੈਕਟ ਹੈ, ਮੇਰੀ ਗੁਰੂ ਨੇ ਇਹੋ ਹੀ ਡਿਊਟੀ ਲਾਈ ਹੈ। ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰ। ਮੈਂ ਬਿਮਾਰ ਨਾ ਹੁੰਦਾ, ਸ਼ਾਇਦ ਬਾਈਪਾਸ ਨਾ ਹੁੰਦੀ, ਅਤੇ ਮੈਂ ਘਰ ਨਹੀਂ ਸੀ ਬਹਿਣਾ। ਘਰ ਨਾ ਬਹਿੰਦਾ ਤਾਂ ਸਹਿਜ ਪਾਠ ਨਹੀਂ ਸੀ ਕਰਨਾ, ਸਹਿਜ ਪਾਠ ਨਾ ਹੁੰਦਾ ਤਾਂ ਸਾਰੀ ਸੰਗਤ ਨਾ ਸੁਣਦੀ। ਇਹ ਉਹਦੀ ਆਪਣੀ ਖੇਡ ਹੈ। ਹੁਣ ਕਰੋੜਾਂ ਲੋਕ ਸੁਣਦੇ, ਮੈਂ ਨਹੀਂ ਪੁੱਛਣ ਜਾਂਦਾ ਜਾਂ ਗਿਣਨ ਜਾਂਦਾ, ਪਰ ਜੋ ਲੋਕਾਂ ਦੇ ਫੋਨ ਪਿਆਰ ਮਿਲ ਤੋ ਗੁਰਬਾਣੀ 'ਚ ਐਸਾ ਖਜ਼ਾਨਾ ਹੈ, ਪਿਓ ਦਾਦੇ ਕਾ ਖੋਲ ਜਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ। ਰਤਨ ਲਾਲ ਜਾਕਾ ਕਚੂ ਨਾ ਮੋਲ, ਭਰੇ ਭੰਡਾਰ ਅੱਖੋ ਚਿਤ, ਖਾਵੇਂ ਖਰਚੈਂ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ। ਹੁਣ ਇੱਥੇ ਸਮਾਪਤੀ ਕਰਦੇ ਹਾਂ, ਕਿਉਂਕਿ ਦੱਸ ਰਹੇ ਨੇ ਕਿਸੇ ਸਮਾਗਮ ਵਿੱਚ ਰੋਪੜ ਪਹੁੰਚਣਾ, ਅਤੇ ਟਾਈਮ ਹੈ ਉੱਥੇ 11 ਵਜੇ ਦਾ, 2 ਘੰਟੇ ਜਾਂਦਿਆਂ ਵੀ ਲੱਗ ਜਾਣੇ ਨੇ। ਇਸ ਲਈ ਇੱਥੇ ਹੀ ਫਤਿਹ ਬੁਲਾਓ। ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ, ਕੋਈ ਐਸਾ ਸ਼ਬਦ ਅਪ ਸ਼ਬਦ ਕੋਈ ਗੁਰਮਤ ਦੇ ਪ੍ਰਤੀਕੂਲ ਕਿਹਾ ਗਿਆ ਹੋਵੇ, ਯਾਦ ਕਰਾ ਦਿਓ, ਦੱਸ ਦਿਓ, ਅਤੇ ਮੇਰੀ ਗਲਤੀ ਸੋਧੀ ਜਾਏਗੀ ਅਤੇ ਅੱਗੋਂ ਨਹੀਂ ਭੁੱਲ ਕਰਾਂਗਾ। ਪਰ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਗੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
5: 250-3924. ਤੇਰਾ ਬੰਦ ਬੰਦ ਵੀ ਕੱਟਣਗੇ, ਮੇਰੀ ਸਰਜਾਂ ਦੀ ਜੀਵ ਕਹਿ ਨਹੀਂ ਸਕਦੀ ਕਿ ਤੈਨੂੰ ਆਲੇ ਨਾਲ ਵੀ ਚੋਣਗੇ, ਬਿਨਾਂ ਤੈਨੂੰ ਨਾਲ ਚਿੱਚ ਵੀ ਦੇਣਗੇ, ਡੋਲੇ ਵੀ ਦੇਣਗੇ। ਪਰ ਦੇਖੀ ਮੇਰਾ ਵੀਰ ਘਬਰਾ ਨਾ ਜਾਣੀ, ਕੱਪੜੀ ਜਾਣ ਤੋਂ ਖੜ ਕੇ ਵੀ ਜੇ ਤੂੰ ਕੌਮ ਦਾ ਕੁਝ ਸੁਣਾ ਲੈਂਦਾ, ਨਾਲ ਹੋ ਜੂਗਾ ਮਾਂ ਦਾ ਦੁੱਧ ਸਫਲਾ, 21 ਕੁੜਾ ਤੂੰ ਆਪਣੀਆਂ ਤਾਰ ਲੈਂਦਾ। ਦੇਖੀ ਦਸਵੀਂ ਪਿਤਲੇ ਛੇੜਾ ਕਿਤੇ ਧਰਮ ਤੇ ਡੋਲ ਜਾਵੀ, ਪਾਣ ਦੇ ਦਲੇਰੀ ਪਰੇ ਬੋਲਾਂ ਨੂੰ ਗੁਰਦਸ਼ੀ ਨੂੰ ਪਹਿਲੇ ਗੁਰਦੁਆਰੇ ਦਾ ਧਰਤੀ ਜੱਟਾ ਇਉਂ ਬਿਆਨ ਕਰਦਾ ਬਈ।

ਚੋਰ ਪਿਆਦੂ ਸਮੋਕਾ ਸਾਵਲਾ ਤੇਰੇ ਹੱਥਿਆਂ ਅੰਗ ਅੰਗ ਤੋਂ ਜਾਏਗਾ ਕੱਟਿਆ ਤੂੰ ਸੱਸ ਬੋਲ

ਯਾਤਰਾ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਅਸੀਂ ਮਾਰਿਆ ਕਦੇ ਵੀ ਮੁੱਕਦੇ ਨਾ। ਐਡੀ ਲੰਬੀ ਆ ਸਾਡੀ ਕਤਾਰ ਲੋਕੋ, ਜਦੋਂ ਭਾਈ ਸਾਹਿਬ ਦੇ ਕੇਸ ਨਾ ਕੱਟੇ ਗਏ, ਸੂਬਾ ਸਰ ਬਣ ਕੇ ਕੋਲੇ ਹੋ ਗਿਆ, ਸਿੱਖ ਸਿਰਕ ਵਿੱਚ ਜਿੱਤ ਗਿਆ, ਸੂਬੇ ਨੇ ਗੁੱਸੇ ਵਿੱਚ ਆ ਕੇ ਆਰ ਤੇ ਰੰਗੀ ਵਾਲਾ ਮੋਚੀ ਬਣਾਇਆ ਕਿ ਇਸ ਦੀ ਖੋਪੜੀ ਲਾ ਦਿਓ। ਭਾਈ ਸਾਹਿਬ ਦੇ ਪਿੱਛੇ ਹੱਥਾਂ ਵਿੱਚ ਠੋਕ ਕੇ ਚੱਲੋ, ਭਾਈ ਤਾਰੂ ਸਿੰਘ ਦੀ ਮੋਚੀ ਖੋਪੜੀ ਲਾਉਣ ਲੱਗੇ। ਕਸ਼ਮ ਸਿੰਘ ਪੂਲਾ, ਅਜੀਤ ਸਿੰਘ ਸਿੱਧੂ ਤੇ ਬਲਦੇਵ ਸਿੰਘ ਬਿੱਲੂ ਉਸ ਵੇਲੇ ਦੇ ਸਾਪਨਾ ਸਿੰਘ ਨੂੰ ਕਿਉਂ ਬਿਆਨ ਕਰ ਰਿਹਾ ਬਈ?

ਦਾ ਖੋਪੜ ਵੱਖਰਾ ਹੋ ਗਿਆ। ਸਰਦਾਰ ਨੂੰ ਇੱਕ ਨਾਰੇ ਵੀ ਸੁੱਟੇ ਗਏ, ਉਧਰ ਜ਼ਕਰੀਆ ਖਾਨ ਨੂੰ ਪਛਾਣ ਦਾ ਬੰਦ ਪੈ ਗਿਆ। ਬੜੇ ਡਾਕਟਰਾਂ ਨੇ ਜੋਰ ਲਾਇਆ ਪਰ ਬੰਦ ਵੀ ਖੁੱਲਿਆ। ਆਖਰ ਨੂੰ ਸਰਦਾਰ ਸੁਵੇਗ ਸਿੰਘ ਨੂੰ ਤਾਈ ਤਾਰੂ ਸਿੰਘ ਦੀ ਮਿਲਤ ਕਰਨ ਲਈ ਤੋੜਿਆ। ਤਾਈ ਤਾਰੂ ਸਿੰਘ ਦਾ ਲਾ ਕੇ ਜੋੜਾ ਸਰਦਾਰ ਸੁਵੇਗ ਸਿੰਘ ਨੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

حکم سے فلس سے تو شیروانی آگے بے شک ساری آگلہ ہی چنگیاں

ਪੰਜਾਬ ਦੀ ਅਣਖੀਲੀ ਧਰਤੀ ਨੇ ਜਿੱਥੇ ਭਾਈ ਤਾਰੂ ਸਿੰਘ ਵਰਗੇ ਕਾਰਪਕਾਰੀ ਯੋਧੇ ਪੈਦਾ ਕੀਤੇ ਉੱਥੇ ਨਿੰਜਰੀਏ ਮਹੰਤ ਵਰਗੇ ਮੁਕਬਰਾਂ ਦੀਆਂ ਵੀ ਲੈਣਾ ਲੱਗ ਪਈਆਂ। ਨਿੰਜਰੀਆ ਮਹੰਤ ਦੇਸ਼ ਭਗਤਾਂ ਦੇ ਨਾਲ ਘੋ ਕਮਾਉਣਾ ਨਹੀਂ ਰਹਿ ਸਕਦਾ ਸੀ। ਉਸ ਨੇ ਭਾਈ ਤਾਰੂ ਸਿੰਘ ਦੇ ਵਿਰੁੱਧ ਲਾਹੌਰ ਦਰਬਾਰ ਵਿੱਚ ਚੁਗਲੀ ਜਾ ਕੀਤੀ। ਸਿੰਘਾਂ ਦੇ ਬਹਿਰੀ ਖਾਨ ਬਹਾਦਰ ਨੇ ਮੋਮਨ ਖਾਨ ਥਾਣੇਦਾਰ ਦੀ ਕਮਾਨ ਦੇ ਹੇਠ 1000 ਫੌਜੀ ਪੁੱਲੇ ਪਿੰਡ ਵੱਲ ਨੂੰ ਤੋੜ ਦਿੱਤੇ। ਸਰਦਾਰ ਆਪਣੇ ਖੇਤ ਵੱਲ ਗੇੜਾ ਮਾਰ ਕੇ ਆ ਰਿਹਾ ਸੀ। ਕੱਲੇ ਸਿੰਘ ਨੂੰ ਰਫਲਾ ਬੰਦੂਕਾਂ ਦੇ ਨਾਲ ਲਿਸਪਾਹੀਆਂ ਨੇ ਘੇਰ ਲਿਆ। ਕੈਸਾ ਕਹਿਆ, ਇੱਕ ਪਾਸੇ ਕੱਲਾ ਬੱਬਰ ਸ਼ੇਰ, ਇੱਕ ਪਾਸੇ ਹਜ਼ਾਰ ਦੁਸ਼ਮਣ। ਆਖਿਰ ਸਰਕਾਰੀ ਮੁਕਾਬਲੇ ਐਸੇ ਹੁੰਦੇ ਹਨ। ਇਸ ਬਾਰੇ ਸੰਤਰਾ ਦਾਸੀ ਨੇ ਕਿਹਾ, ਇੱਕ ਯੋਧਾ ਆਪਣੀ ਮਾਂ ਨੂੰ ਕਹਿਣ ਲੱਗਿਆ, ਮਾਂ ਮੇਰੇ ਸਵਾਸਾਂ ਦਾ ਅੰਤ ਹੋਣਾ ਹੈ, ਕਿਸੇ ਨਹਿਰ ਜਾਂ ਕਿਸੇ ਦਰਿਆ ਦਾ ਪੌੜਾ। ਮਾਂ ਮੇਰੀਏ ਕੀ ਮੁਕਾਬਲਾ ਸੀ, ਸੱਤਰ ਬੈਗ ਤੇ ਕੰਮਾ ਸਰੋਂ ਦਾ ਫੁੱਲ ਪੈਰੀ ਬੇੜੀਆਂ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਭਾਈ ਤਾਰੂ ਸਿੰਘ ਨੂੰ ਲੈ ਕੇ ਉਸ ਦੀ ਗ੍ਰਿਫਤਾਰੀ ਦਾ ਹਾਲ ਇੱਕ ਗਵੰਡਣ ਉਹਦੀ ਮਾਂ ਦੇ ਕੋਲ ਕਿਉਂ ਦੱਸਦੀ ਆ ਗਈ।

ਜਾਣੀ ਫੁੱਲ ਪਿੰਡ ਚੁੱਟ ਸੋਹਣਿਆ ਗਿਆ ਜਾਣੀ ਫੁੱਲ ਪਿੰਡ ਚੁੱਟ ਸੋਹਣਿਆ

ਭਾਈ ਤਾਰੂ ਸਿੰਘ ਦੇ ਬਿੰਦ ਮਾਤਾ ਸੱਥ ਵਿੱਚ ਪਹੁੰਚੇ ਹਨ। ਮੋਮਨ ਖਾਨ ਦੇ ਸਾਹਮਣੇ ਸਫਾਈ ਪੇਸ਼ ਕੀਤੀ। ਮਾਤਾ ਜੀ ਨੇ ਕਿਹਾ ਮੇਰਾ ਸਾਰੇ ਵਰਗਾ ਪੁੱਤ ਅਮਿਤ ਭਾਈ ਸਿੰਘ ਖੇਤਾਂ ਦਾ ਬਾਦਸ਼ਾਹ ਸਵਾਮੀ ਵਰਗਾ ਭਗਤ ਲਕਸ਼ਮਣ ਵਰਗਾ ਆਗਿਆਕਾਰੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਕੌਮ ਦਾ ਹੀਰਾ ਜਿਸ ਨੇ ਕਦੇ ਚੋਰੀ ਨੀ ਕੀਤੀ ਠੱਗੀ ਨੀ ਮਾਰੀ ਡਾਕਾ ਨੀ ਮਾਰਿਆ ਕਿਸੇ ਨੂੰ ਮੰਦਾ ਨੀ ਬੋਲਿਆ ਫੇਰ ਮੇਰੇ ਪੁੱਤ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਉਸਦੇ ਪੈਰਾਂ ਵਿਚ ਬੇੜੀਆਂ ਹੱਥਾਂ ਨੂੰ ਹੱਥ ਕਰੀਆਂ ਤੇ ਕਿਉਂ ਲਾਈਆਂ ਗਈਆਂ ਅੱਗੋਂ ਮੋਮਨ ਖਾਨ ਜਵਾਬ ਦੇਣ ਲੱਗੇ ਗੁਰਬਖਸ਼ ਅੰਬੇਲੇ ਦਾ ਢਾਡੀ ਜਥਾ ਅਜੀਤ ਸਿੰਘ ਸਿੱਧੂ ਬਲਦੇਵ ਸਿੰਘ ਬਿੱਲੂ ਤੇ ਗੱਗ ਸਿੰਘ ਪੂਲਾ ਇਹ ਕਹਿਣ ਲੱਗਿਆ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

चवर शतर तख्त दे मालक साहेब श्री गुरु ग्रंथ साहेब जी की पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो। वाहगुरु जी का खालसा वाहगुरु जी की फतेह। धन धन श्री गुरु ग्रंथ साहेब जी की पवित्र गोद विच एकत्र हो करके अपने जीवन नूं समय नूं सफलियां करन दे लई तन तन श्री गुरु हरकृष्ण साहब जी दे दर उत्ते नतमस्तक हो करके तुरकी बाणी दे कीर्तन सरवण कीते हन। कुछ समा मन चित बिरतियां नूं एकागर करके अरदास दी चल रही लड़ीवार कथा श्रवण करो जी। जिन्ना सिंघां सिंघणियां ने धर्म हेत शीस दिते बंद बंद कटाए खोपरियां लोहाइयां चरखड़ियां ते चढ़े कल दे प्रसंग विच आपने श्रवण कीता सी जिथे सिंघा ने धर्म की खातर सच की खातर अणगिणत शहादत पाईया ने उथे सिंघणिया का जो इतिहास विच योगदान है वह भी लासानी है। बच्चों के गलों में हार पवाए और अखीर मीर मनु के कहण उते भी तुसी कलमा पढ़ लो तुहाडे घर दे चिराग बुझ गए ने ते बीबियां ने यह गल आखी सी भी चिराग बुझण का गम नहीं खुशी है। शरीर करके बुझे ने पर रहिंदी दुनिया तक जगदे रहणगे। जेड़े धर्म लई शहीद हुंदे ने कदे बुझदे नहीं उन्हां दे दिन त्योहार आपां मनाउंदे हां। छेती कर बापू कलगी धर दी गोद उडीकदी है। छेती कर सानू शहादत दा जाम पीण दे हजे ते बच्चे वारे ने एक इच्छा होर है तन मन काट काट सब अर्पी। साडा ते उस परमात्मा प्रभु उस कलगी धर दे चरणा नाल इना कु प्रेम है विच अग्नि आप जलाई तन नू कट कट के बोटियां कर कर अग विच साड़ दईए ते साडे विचों कलगी धर दी सिखी दा प्रेम नहीं फिर भी मुकना। जे तू कवें कलमा पढ़ लईए चिराग बुझ गए ते नहीं। खुशी इस गल दी है मीर मनू किते वड्डे होके बचे तुहाडे दिते तख्त दे लालच तुहाडे दिते हीरियां जवाहरातां दे लालच विच भरम जांदे केस कतल करवा लैंदे कलमा पढ़ लैंदे एक ना एक दिन उस दरगाह विच जाना सी पर बापू कलगी धर नूं की मूंह विखाउंदे। चंगा होया होश नहीं चंगा होया इन्हां नूं समझ नहीं ते पहला ही लेखे लग गए ने तुहाडे दिते लालच वड्डे वड्डिआं नूं डुला सकदे ने। और साडी गोद नालों पवित्र गोद माता साहिब कौर गुरु कलगी धरदी है जिहड़ी इन्हां नूं नसीब होई है। कमाल दा सुभा है बिरद है अवस्था है गुरु नाल प्यार है भी है दुनिया ते कोई बीबी एक लौता दीवा बुझ जावे आके चंगा होया है। सिखी नाल मोह इन्ना है सिखी नाल प्यार इन्ना है। कहिंदियां मीर मनू ध्यान दई जिस दिन खंडे दी पौल तैयार हुई सी
ਇਹ ਗਲਤ ਅਰਥ ਕਰਦੀਆਂ ਨੇ ਬੀਬੀਆਂ, ਆਖਣਗੀਆਂ ਕੌਰ ਦਾ ਮਤਲਬ ਕੁਵੀਨ ਹੈ, ਕੁਵੀਨ ਨਹੀਂ ਹੁੰਦਾ, ਧਿਆਨ ਦਿਓ ਕੌਰ ਦਾ ਅਰਥ ਕੀ ਹੈ। ਬੀਬੀਆਂ ਕਹਿੰਦੀਆਂ ਵੀ ਜਿਸ ਦਿਨ ਖੰਡੇ ਦੀ ਪੌਲ ਛਕਾਈ ਸੀ ਸਾਨੂੰ ਨਾਦੀ ਬੱਚੇ ਬਣਾਇਆ ਸੀ ਕਲਗੀਧਰ ਨੇ, ਸ਼ਬਦ ਤੋਂ ਪੈਦਾ ਹੋਏ। ਤੇ ਜਿਹੜੇ ਸਾਡੇ ਵੀਰ ਨੇ, ਜਿਹੜਾ ਮੇਰੇ ਬੀਬੀ ਕਹਿੰਦੀ ਸਿਰ ਦਾ ਸਾਈ ਹੈ, ਜਿਹੜੇ ਬਾਲ ਬੱਚੇ ਨੇ, ਇਹਨਾਂ ਨੂੰ ਅੰਮ੍ਰਿਤ ਛਕਾ ਕੇ ਨਾਮ ਨਾਲ ਸਿੰਘ ਲਾਇਆ ਗਿਆ, ਵੱਡੇ ਪੁੱਤਰ ਬਣਾਇਆ ਇਹਨੂੰ ਕਲਗੀਧਰ ਨੇ। ਤੇ ਜਦੋਂ ਬੀਬੀਆਂ ਨੂੰ ਅੰਮ੍ਰਿਤ ਛਕਾਇਆ ਤੇ ਨਾਮ ਦੇ ਨਾਲ ਕੌਰ ਲਾਇਆ, ਕੌਰ ਦਾ ਮਤਲਬ ਹੁੰਦਾ ਕੁੰਵਰ, ਕੱਕੇ ਨੂੰ ਕਨੌੜਾ, ਰਾਰੇ ਨੂੰ ਸਿਹਾਰੀ ਹੈ ਸ਼ੁੱਧ, ਆਪਾਂ ਕੱਕੇ ਨੂੰ ਕਨੌੜਾ ਤੇ ਰਾਰਾ ਲਿਖਦੇ ਹਾਂ ਕੌਰ, ਕੁੰਵਰ। ਕੌਰ ਦਾ ਮਤਲਬ ਹੈ ਕੁੰਵਰ, ਰਾਜਕੁਮਾਰ, ਕੋਈ ਪੰਜ ਚਾਰ ਵਰ੍ਹਿਆਂ ਤੋਂ ਛੋਟਾ ਬੱਚਾ, ਰਾਜੇ ਦਾ ਬੱਚਾ, ਛੋਟਾ ਕਾਕਾ। ਜੇ ਸਿੰਘ ਸ਼ੇਰ ਨੇ, ਕਲਗੀਧਰ ਦੇ ਵੱਡੇ ਪੁੱਤਰ ਨੇ ਤੇ ਬੀਬੀਆਂ ਛੋਟੇ ਪੁੱਤਰ ਨੇ, ਕੁੰਵਰ ਨੇ, ਕੌਰ ਨੇ, ਤੇ ਪੰਜ ਚਾਰ ਬੱਚੇ ਹੋਣ ਨਾ ਮਾਈ ਬਾਪ ਦੇ। ਤੇ ਅਸੂਲ ਇਹ ਹੈ ਵੀ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ, ਪਰ ਧਿਆਨ ਦਿਓ ਨਿੱਕੇ ਕਾਕੇ ਨਾਲ ਮਾਂ ਪਿਓ ਦਾ ਮੋਹ ਬਹੁਤਾ ਹੁੰਦਾ ਹੈ। ਕੌਰ ਦਾ ਮਤਲਬ ਹੈ ਕੁੰਵਰ, ਛੋਟਾ। ਤੇ ਜੇ ਵੱਡਿਆਂ ਨੇ ਸਿਰ ਵਾਰੇ ਨੇ, ਸਿੰਘਾਂ ਦੇ ਮੁੱਲ 80-80 ਰੁਪਈਏ ਪਏ ਨੇ, ਅਸੀਂ ਛੋਟੇ ਬੱਚੇ ਹਾਂ ਕਲਗੀਧਰ ਦੇ, ਮੀਰ ਮਨੂ ਅਸੀਂ ਕਿੱਦਾਂ ਪਛਾੜ ਜਾਈਏ। ਇੱਕ ਪੈਂਡਾ ਤੈਅ ਕਰਨ ਵਾਲਾ ਰਹਿੰਦਾ ਛੇਤੀ ਕਰ, ਤਨ ਮਨ ਕਾਟ ਕਾਟ ਸਭ ਅਰਪੀ, ਵੱਢਦੇ ਇਸ ਤਨ ਨੂੰ ਸਿੱਖੀ ਨਹੀਂ ਖੋ ਸਕਦਾ। ਅੱਜ ਤੇ ਬੀਬੀਆਂ ਹੱਥੀ ਨਾਈ ਕੋਲ ਬੱਚਾ ਲੈ ਜਾਂਦੀਆਂ, ਕੇਸ ਕਤਲ ਕਰਵਾ ਦਿੰਦੀਆਂ, ਵੀ ਬਾਹਾਂ ਚ ਖੱਲੀਆਂ ਪੈ ਜਾਂਦੀਆਂ ਸਕੂਲੇ ਰੋਜ਼, ਕੌਣ ਜੂੜੀ ਕਰੇ, ਕੌਣ ਵਾਲ ਗੁੰਦੇ ਇਹਦੇ। 18-18, 20-20 ਵਰੇ ਦੀਆਂ ਬੀਬੀਆਂ ਨੇ, ਸਾਰੀ ਉਮਰ ਪਈ ਹੈ ਪਰ ਜਵਾਨੀ ਵਿੱਚ ਨੇ, ਪਰ ਜੇ ਕਲਗੀਧਰ ਨੇ ਕੌਰ ਦਾ ਦਰਜਾ ਦਿੱਤਾ ਸੀ ਤੇ ਬੀਬੀਆਂ ਨੇ ਨਾਦੀ ਬੱਚੇ ਬਣ ਕੇ ਦਿਖਾਇਆ ਹੈ। ਬੀਬੀਆਂ ਨੇ ਬਰਾਬਰ ਤੇ ਸਿਰ ਵਾਰੇ ਹੋਏ ਨੇ, ਉਹਨਾਂ ਨੇ ਬੱਚੇ ਹੋਣ ਦਾ ਫਰਜ਼ ਨਿਭਾ ਕੇ ਦਿਖਾਇਆ ਹੈ। ਤਾਂ ਇੱਥੇ ਇਹ ਬਚਨ ਆਇਆ ਹੈ, ਧਿਆਨ ਕੇਵਲ ਸਿੰਘਾਂ ਦਾ ਹੀ ਨਾ ਧਰਿਓ ਜਿਨ੍ਹਾਂ ਨੇ ਗਲਾਂ ਵਿੱਚ ਟੋਟੇ ਕਰਵਾ ਕੇ ਬੱਚੇ ਪਾਏ ਨੇ, ਬੱਚਿਆਂ ਦੇ ਗਲਾਂ ਵਿੱਚ ਹਾਰ ਪਵਾਏ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਧਰਮ ਦੀ ਖਾਤਰ ਸਿਰ ਤੇ ਵਾਰ ਦਿੱਤਾ, ਪ੍ਰਭੂ ਦੀ ਬੰਦਗੀ, ਉਹਦੇ ਬਖਸ਼ੇ ਕੇਸ, ਉਹਦੀਆਂ ਬਖਸ਼ੀਆਂ ਦਾਤਾਂ ਨੂੰ ਰੱਬੀ ਉਪਹਾਰ ਸਮਝ ਕੇ ਸਵਾਸਾਂ ਦੇ ਨਾਲ ਨਿਭਾਉਂਦੀਆਂ ਹੋਈਆਂ ਦੁਨੀਆਂ ਤੋਂ ਚਲੀਆਂ ਗਈਆਂ, ਕਿਸੇ ਮਨ ਮਤੀਏ ਨੂੰ ਕੇਸ ਕਤਲ ਕਰਨ ਦਾ ਹੱਜਾ ਨਹੀਂ ਪੈਣ ਦਿੱਤਾ, ਧਿਆ ਨਹੀਂ ਪੈਣ ਦਿੱਤਾ, ਕੋਈ ਉਹਨਾਂ ਦੇ ਨੇੜੇ ਨਹੀਂ ਖੜਕ ਸਕਿਆ। ਜਿਵੇਂ ਬੱਚੇ ਸ਼ਹੀਦ ਹੋਏ, ਇਵੇਂ ਉਹਨਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਨੂੰ ਕੋਈ ਲੱਭ, ਭੈ, ਡਰ ਡੁਲਾ ਨਹੀਂ ਸਕਿਆ। ਐਸੀ ਸਿੱਖੀ ਉਹਨਾਂ ਮਾਵਾਂ ਭੈਣਾਂ ਧੀਆਂ ਦੇ ਵਿੱਚ ਕਲਗੀਧਰ ਦੀ ਸੀ। ਔਰ ਜਦੋਂ ਕਿਤੇ ਸਾਡੇ ਮਨ ਵਿੱਚ ਅੱਜ ਦੇ ਵੈਸਟਰਨ ਕਲਚਰ ਵੱਲ ਤੱਕ ਕੇ ਇਹ ਖਿਆਲਾਤ ਪੈਦਾ ਹੋਣ ਨਾ ਐਸ਼ ਪ੍ਰਸਤੀ ਦੇ, ਫੈਸ਼ਨ ਪ੍ਰਸਤੀ ਦੇ, ਕੇਸ ਕਤਲ ਕਰਵਾਉਣ ਦੇ, ਤੇ ਥੋੜਾ ਜਿਹਾ ਧਿਆਨ ਮਾਰਿਆ ਕਰੀਏ ਵੀ ਉਹਨਾਂ ਦੀ ਅਨਸਾਹ ਸੀ ਜਿਨ੍ਹਾਂ ਨੇ ਆਪਣਾ ਤਨ ਤੇ ਵਾਰਿਆ ਹੀ ਵਾਰਿਆ। ਮਾਂ ਲਈ ਬੱਚੇ ਤੋਂ ਵੱਧ ਕੇ ਦੁਨੀਆਂ ਤੇ ਕੋਈ ਵਸਤੂ ਨਹੀਂ। ਬਾਪ ਤੇ ਦਿਲ ਤੇ ਪੱਥਰ ਰੱਖ ਕੇ ਹੋ ਸਕਦਾ ਬੱਚਿਆਂ ਨੂੰ ਕੁਰਬਾਨ ਕਰ ਦੇਵੇ, ਮਾਂ ਨਹੀਂ ਕਰ ਸਕਦੀ।
ਪਰ ਕਲਗੀ ਧਰ ਦੀ ਸਿੱਖੀ ਨਾਲ ਕਿੰਨਾ ਕੁ ਪ੍ਰੇਮ ਹੋਵੇਗਾ ਇਹਨਾਂ ਮਾਵਾਂ ਭੈਣਾਂ ਨੂੰ, ਆਪਣੇ ਦਿਲ ਦੇ ਟੁਕੜੇ ਗਲਾਂ ਦੇ ਹਾਰ ਤੇ ਬਣਵਾ ਲਏ ਪਰ ਸਿੱਖੀ ਨਹੀਂ ਗਲੋਂ ਲਾਈ, ਸਿੱਖੀ ਨਹੀਂ ਸਾਹਾਂ ਨਾਲ ਛੱਡੀ, ਸਵਾਸਾਂ ਨਾਲ ਨਿਭਾਈ ਹੈ ਸਿੱਖੀ। ਐਸਾ ਉਹਨਾਂ ਦਾ ਜੀਵਨ ਹੈ, ਉਹਨਾਂ ਦੀ ਕੁੱਖ ਚੋਂ ਬਘੇਲ ਸਿੰਘ ਵਰਗੇ ਪੈਦਾ ਹੁੰਦੇ ਨੇ ਜਿਹੜੀਆਂ 18-18 ਘੰਟੇ ਟੀਵੀ ਅੱਗੇ ਬਹਿੰਦੀਆਂ, ਉਹਨਾਂ ਦੀ ਕੁੱਖ ਚੋਂ ਨਹੀਂ ਪੈਦਾ ਹੋਣੇ। ਉਹਨਾਂ ਦੀ ਕੁੱਖ ਚੋਂ ਬੰਦਾ ਸਿੰਘ ਬਹਾਦਰ ਪੈਦਾ ਹੋਇਆ ਜਿਨ੍ਹਾਂ ਦਾ 18-18 ਘੰਟੇ ਦਾ ਚੌਂਕੜਾ ਹੈ, ਜਿਨ੍ਹਾਂ ਨੇ ਪ੍ਰਸ਼ਾਦਾ ਪਕਾਉਂਦਿਆਂ ਕਾਰ ਵਿਵਹਾਰ ਕਰਦਿਆਂ ਜਪਜੀ ਨਹੀਂ ਵਿਸਾਰੀ, ਉਹਨਾਂ ਦੀ ਕੁੱਖ ਚੋਂ ਸੰਤ ਸਾਧ ਤੇ ਦਾਨੀ ਪੈਦਾ ਹੁੰਦੇ ਨੇ। ਤੇ ਜਿਹੜੀ ਬੈਠੀ ਟੀਵੀ ਅੱਗੇ ਰਹਿੰਦੀ ਹੈ, ਗੁੰਡਾ ਤੇ ਪੈਦਾ ਹੋ ਸਕਦਾ ਹੈ, ਸੰਤ ਸਫਾਈ ਨਹੀਂ ਪੈਦਾ ਕਰ ਸਕਦੀ। ਉਹ ਜਿੱਦਾਂ ਦੇ ਵੇਖੇ ਨੇ ਉਹ ਪੈਦਾ ਹੋਣੇ ਨੇ, ਜਿਨ੍ਹਾਂ ਇਤਿਹਾਸ ਪੜ੍ਹੇ ਨੇ, ਇਤਿਹਾਸ ਸੁਣੇ ਨੇ, ਗੁਰੂ ਹਰਿਕ੍ਰਿਸ਼ਨ ਦੇ ਦਰ ਤੇ ਰਹਿੰਦੀਆਂ ਨੇ, ਦੀਦਾਰ ਕਰਦੀਆਂ ਨੇ, ਸੱਤ ਪੁਰਸ਼ਾਂ ਦੇ ਜੀਵਨ ਪੜ੍ਹਦੀਆਂ ਨੇ, ਕੁੱਖ ਵਿੱਚ ਬੱਚਾ ਜਪਜੀ ਕਰਦੀਆਂ ਨੇ, ਉੱਥੇ ਸੰਤ ਸਫਾਈ ਆਉਂਦੇ ਨੇ। ਉਹਨਾਂ ਨੇ ਇਤਿਹਾਸ ਦੇ ਵਿੱਚ ਫਿਰ ਐਸੀ ਚਮਕ ਪੈਦਾ ਕੀਤੀ ਹੈ, ਉਹਨਾਂ ਨੇ ਸ਼ਹਾਦਤਾਂ ਮਾਣੀਆਂ ਨੇ। ਉਹਨਾਂ ਦਾ ਧਿਆਨ ਧਰਨ ਦਾ ਕਥਨ ਹੈ ਵੀ ਪਰਪਕਤਾ ਨਾਲ ਸਿੱਖੀ ਨੂੰ ਨਿਭਾਇਆ ਹੈ, ਸਿਰੜ ਨੂੰ ਨਿਭਾਇਆ ਹੈ, ਸਿਦਕ ਤੇ ਪੱਕੀਆਂ ਰਹੀਆਂ ਨੇ। ਇਹ ਬੰਦਗੀ, ਇਹ ਬਰਕਤ, ਇਹ ਤਾਕਤਾਂ ਜਪਜੀ ਚੋਂ ਪ੍ਰਾਪਤ ਹੋਈ ਹੈ, ਗੁਰੂ ਦੇ ਨਾਮ ਚੋਂ ਪ੍ਰਾਪਤ ਹੋਈਆਂ ਨੇ। ਇਹਨਾਂ ਮਾਤਾਵਾਂ ਦੀ ਪਵਿੱਤਰ ਕੁੱਖ ਨੇ ਫਿਰ ਸੂਰਮੇ ਪੈਦਾ ਕੀਤੇ ਨੇ, ਉਹਨਾਂ ਦੀ ਅੰਸ਼ ਹੈ ਆਪਾਂ। ਇਸ ਕਰਕੇ ਗੁਰੂ ਦੀ ਮੋਹਰ, ਖਸਮ ਦੀ ਦਾਤ, ਜੋ ਕੇਸ ਨੇ, ਜਿਸ ਤਰ੍ਹਾਂ ਦੀ ਤੇਰੀ ਪੈਦਾਇਸ਼ ਹੈ, ਭਾਣਾ ਮਨ ਪ੍ਰਭੂ ਦੇ ਭਾਣੇ ਵਿੱਚ ਦਖਲ ਨਾ ਦੇ। ਜਦੋਂ ਮਨਮਤ ਕਰਦੇ ਹਾਂ, ਮਤਲਬ ਇਹ ਹੁੰਦਾ ਹੈ ਵੀ ਰੱਬਾ ਤੈਨੂੰ ਨਹੀਂ ਸੀ ਬੰਦਾ ਬਣਾਉਣਾ ਆਇਆ, ਹੁਣ ਉਸ ਤਰ੍ਹਾਂ ਲਾ ਕੇ ਮੈਂ ਬੰਦਾ ਬਣ ਕੇ ਵਿਖਾਉਣਾ ਹੈ। ਬੀਬੀ ਨੇ ਤੈਨੂੰ ਬਣਾਉਣੀ ਆਈ, ਹੁਣ ਮੈਂ ਕੇਸ ਕਤਲ ਕਰਵਾ ਕੇ ਦੱਸਦੀ ਹਾਂ ਵੀ ਅੱਜ ਕੱਲ੍ਹ ਦੀ ਬੀਬੀ ਕਿੱਦਾਂ। ਇਹਦਾ ਮਤਲਬ ਰੱਬ ਨੂੰ ਨਹੀਂ ਸੀ ਪਤਾ ਵੀ ਤੂੰ ਇੱਦਾਂ ਦਾ ਚਾਹੀਦਾ, ਰੱਬ ਨਾਲੋਂ ਤੂੰ ਸਿਆਣਾ ਹੋ ਗਿਆ। ਇਹ ਹੈ ਭਾਣੇ 'ਚ ਦਖਲ। ਪੂਰਨ ਸਿੱਖ ਨਾ ਆਪ ਹੀ ਦਖਲ ਦਿੰਦਾ, ਤੇ ਮੁਗਲੀਆ ਸਲਤਨਤ ਵਾਂਗੂ ਕੋਈ ਵੀ ਦੁਨੀਆਂ ਦੇ ਉੱਤੇ ਹਕੂਮਤ ਹੋਵੇ ਨਾ ਉਹਨੂੰ ਹੀ ਆਪਣੇ ਧਰਮ ਵਿੱਚ ਦਖਲ ਦੇਣ ਦਿੰਦਾ ਹੈ। ਜੋ ਤੁਹਾਨੂੰ ਪਾਇਆ ਹੈ ਉਸ ਧਰਮ ਵਿੱਚ ਤੁਹਾਨੂੰ ਖੁਦਾ ਨੇ ਪੈਦਾ ਕੀਤਾ। ਬੀਬੀਆਂ ਕਹਿੰਦੀਆਂ ਮੀਰ ਮਨੂੰ ਜੋ ਸਾਡੇ ਲਈ ਪਾਇਆ ਸਾਨੂੰ ਉਸ ਧਰਮ ਵਿੱਚ ਪੈਦਾ ਕਰ ਗਿਆ, ਤੁਸੀਂ ਆਪਣਾ ਨਾ ਛੱਡੋ, ਅਸੀਂ ਆਪਣਾ ਨਹੀਂ ਛੱਡਣਾ। ਇਹਦੇ ਲਈ ਭਾਵੇਂ ਜਾਨ ਵਾਰਨੀ ਪਵੇ, ਇਹ ਹੈ ਸਿੱਖੀ। ਉਹਨਾਂ ਦਾ ਧਿਆਨ ਧਰਨਾ ਹੈ। ਸ਼ਾਹ ਰਗ ਤੇ ਕੱਟੀ ਗਈ ਪਰ ਮਰਿਆਦਾ ਤੋਂ ਵਿਸ਼ਾ ਨਹੀਂ ਹਟੀਆਂ। ਦਿਲ ਦੇ ਜਿਗਰ ਦੇ ਟੁਕੜੇ ਕਤਲ ਕਰ ਦਿੱਤੇ ਗਏ, ਕਲਗੀ ਧਰ ਦੀ ਸਿੱਖੀ ਨਹੀਂ ਛੱਡੀ। ਉਹਨਾਂ ਦਾ ਧਿਆਨ ਧਰਿਆ ਕਰੋ, ਫਿਰ ਸਿੱਖੀ ਪ੍ਰਾਪਤ ਹੋਵੇਗੀ। ਬੰਦ ਬੰਦ ਕਟਾਏ ਕਟਾਏ ਹੈ, ਮਤਲਬ ਇਹ ਹੈ ਵੀ ਕੇਵਲ ਬਾਬਾ ਮਨੀ ਸਿੰਘ ਜੀ ਨੇ ਨਹੀਂ, ਅਨੇਕਾਂ ਹੀ ਸਿੰਘਾਂ ਦੇ ਬੰਦ ਬੰਦ ਕੱਟੇ ਗਏ ਨੇ। ਅੱਗੇ ਵੜਿਓ, ਖੋਪਰੀਆਂ ਲੁਹਾਈਆਂ, ਇਹ ਤੈਅ ਹੈ ਭਾਈ ਤਾਰੂ ਸਿੰਘ ਵਰਗੀ ਕੁਰਬਾਨੀ ਦੁਨੀਆਂ ਤੇ ਕਰਨੀ ਕਠਿਨ ਹੈ। ਲੁਹਾਈਆਂ ਕਈਆਂ ਦੀਆਂ ਲੱਥੀਆਂ ਨੇ, ਕੇਵਲ ਭਾਈ ਤਾਰੂ ਸਿੰਘ ਦੀਆਂ ਨਹੀਂ। ਅੱਗੇ ਪੜਿਓ, ਚਰਖੜੀਆਂ ਤੇ ਚੜੇ, ਕੇਵਲ ਭਾਈ ਸੁਬੇਗ ਸਿੰਘ, ਇਹ ਨਾ ਸਮਝਿਓ ਭਾਈ ਤਾਰੂ ਸਿੰਘ ਹੀ ਚਰਖੜੀ ਤੇ ਚੜੇ ਨੇ। ਹਜ਼ਾਰਾਂ ਹੀ ਸਿੰਘ ਐਸੇ ਨੇ ਜਿਨ੍ਹਾਂ ਨੂੰ ਚਰਖੜੀਆਂ ਤੇ ਚੜਾਇਆ ਗਿਆ ਹੈ। ਅੱਗੇ ਪੜਿਓ, ਆਰਿਆਂ ਨਾਲ ਚੀਰੇ ਗਏ, ਗਏ ਗਿਆ ਨਹੀਂ ਗਏ। ਮਤੀ ਦਾਸ ਜੀ ਦੀ ਕੁਰਬਾਨੀ ਮਹਾਨ ਹੈ, ਬੜੀ ਉੱਚੀ ਅਵਧੀ ਤੇ ਬੈਠੇ ਨੇ, ਆਰੇ ਨਾਲ ਚੀਰੇ ਗਏ ਨੇ, ਪਰ ਇੱਥੇ ਕਈਆਂ ਨੂੰ ਚੀਰਿਆ ਗਿਆ ਹੈ। ਇਹਦੇ ਵਿੱਚ ਸਿੱਖਾ ਕੋਈ ਦੋ ਰਹਿ ਨਹੀਂ, ਭਾਈ ਤਾਰੂ ਸਿੰਘ ਨਹੀਂ ਬਣਿਆ ਜਾ ਸਕਦਾ, ਔਖਾ ਹੈ।
ਭਾਈ ਮਨੀ ਸਿੰਘ ਨਹੀਂ ਬਣਿਆ ਜਾ ਸਕਦਾ, ਕਦੇ ਸੂਈ ਚੁੱਭ ਜਾਵੇ ਤੇ ਭੱਜੇ ਫਰੀਦਾ ਡਾਕਟਰਾਂ ਕੋਲ, ਇੱਥੇ ਬੰਦ ਬੰਦ ਕੱਟਿਆ ਜਾ ਰਿਹਾ। ਭਾਈ ਸੁਬੇਗ ਸਿੰਘ ਬਣਨਾ ਔਖਾ ਹੈ, ਇਹਨਾਂ ਦੀ ਕੁਰਬਾਨੀ ਲਾਸਾਨੀ ਹੈ, ਪਰ ਅਰਦਾਸ ਦਾ ਦਾਇਰਾ ਸਾਰੇ ਬ੍ਰਹਿਮੰਡ ਵਿੱਚ ਬਹੁਤ ਵੱਡਾ ਦਾਇਰਾ ਹੈ। ਕਈ ਵਾਰ ਅਸੀਂ ਕੀ ਕਰਦੇ ਹਾਂ ਵੀ ਜੇ ਇੱਥੇ ਭਾਈ ਮਨੀ ਸਿੰਘ ਦਾ ਨਾਮ ਲਿਖਿਆ ਹੋਵੇ, ਭਾਈ ਤਾਰੂ ਸਿੰਘ ਦਾ ਨਾਮ ਲਿਖਿਆ ਹੋਵੇ, ਇੱਕ ਸ਼ਹੀਦ ਦੀ ਵਡਿਆਈ ਕਰਦਿਆਂ ਦੂਸਰੇ ਦੀ ਕੁਰਬਾਨੀ ਕਿਤੇ ਛੋਟੀ ਨਾ ਕਰ ਦਈਏ। ਹਰ ਸ਼ਹੀਦ ਦੀ ਕੁਰਬਾਨੀ ਲਾਸਾਨੀ ਹੈ, ਕਈ ਵਾਰ ਅਸੀਂ ਇੱਕ ਨੂੰ ਵਡਿਆਉਂਦੇ ਦੂਜਿਆਂ ਨੂੰ ਅੱਖੋਂ ਪਰੋਖੇ ਕਰਦੇ ਹਾਂ, ਇਸ ਕਰਕੇ ਇੱਥੇ ਲਿਖਿਆ ਵੀ ਕਈ ਸ਼ਹੀਦ ਹੋਏ ਨੇ, ਕਈਆਂ ਸਿਰ ਵਾਰੇ ਨੇ, ਕਈਆਂ ਦੇ ਖੋਪੜ ਲੱਥੇ ਨੇ, ਕਈਆਂ ਦੇ ਬੰਦ ਬੰਦ ਕੱਟੇ ਗਏ ਨੇ, ਕਈ ਸੀਸ ਤਲੀ ਤੇ ਰੱਖ ਕੇ ਲੜ ਗਏ, ਭਾਵੇਂ ਪਹਿਲਾ ਬਾਬਾ ਦੀਪ ਸਿੰਘ ਸੀ।

ਜਿਵੇਂ ਸਾਡਾ ਕੋਈ ਘਰ ਹੋਵੇ ਨਾ, ਜਾਨ ਤੇ ਚਲੀ ਜਾਵੇ ਉਹਦੀ ਹਿਫਾਜ਼ਤ ਕਰਦੇ ਹਾਂ ਵੀ ਕਿਤੇ ਰਹਿਣ ਬਸੇਰਾ ਨਾ ਉੱਜੜ ਜਾਵੇ। ਕਿਤੇ ਪੰਛੀ ਕਿਸੇ ਦਾ ਆਲਣਾ ਵੇਖਿਓ, ਯਤਨ ਕਰੇ ਉਹਨੂੰ ਤੋੜਨ ਦਾ ਤੇ ਆ ਕੇ ਚੁੰਝਾ ਮਾਰੇਗਾ। ਜਿੰਨੇ ਜੋਗਾ ਹੈ ਤੁਹਾਡਾ ਮੁਕਾਬਲਾ ਕਰੇਗਾ, ਉਹਨੂੰ ਦੇਖਦੇ ਸਹੀ ਵੀ ਉਹਦਾ ਆਲਣਾ ਤੋੜਿਆ ਜਾ ਰਿਹਾ। ਇਹ ਜਿਹੜੇ ਗੁਰਦੁਆਰੇ ਨੇ ਇਹ ਗੁਰੂ ਦਾ ਘਰ ਨੇ, ਗੁਰੂ ਦਾ ਦਰ ਨੇ, ਤੇ ਗੁਰੂ ਦੇ ਦਰ ਤੇ ਪਹੁੰਚਣ ਤੋਂ ਬਿਨਾਂ ਰੱਬ ਦੇ ਦਰ ਦਾ ਰਸਤਾ ਨਹੀਂ ਜੇ ਖੁੱਲਦਾ। ਸੰਸਥਾ ਦੇ ਨਾਲ ਹੀ ਕੌਮ ਖੜੀ ਹੁੰਦੀ ਹੈ। ਅਕਾਲ ਤਖ਼ਤ ਢਹਿ ਜਾਂਦਾ ਹੈ, ਸਿੰਘ ਫਿਰ ਬਣਾਉਂਦੇ ਨੇ, ਕਿਉਂਕਿ ਸੰਸਥਾ ਤੋਂ ਬਿਨਾਂ ਕੌਮ ਦੇ ਪੱਲੇ ਕੱਖ ਨਹੀਂ ਹੁੰਦਾ। ਰਹਿਣ ਲਈ ਛੱਤ ਨਾ ਹੋਵੇ ਤੇ ਯਤੀਮ ਬੰਦੇ ਦੀ ਕੀ ਪੁੱਛ ਹੈ ਦੁਨੀਆਂ ਵਿੱਚ। ਇਹ ਸੰਸਥਾਵਾਂ ਸਾਡਾ ਘਰ ਨੇ, ਸਾਡੇ ਮਾਲਕ ਦਾ ਘਰ ਨੇ। ਇਹਨਾਂ ਸੰਸਥਾਵਾਂ ਤੋਂ ਬਿਨਾਂ ਸਾਡੀ ਔਕਾਤ ਰੱਤੀ ਭਰ ਨਹੀਂ। ਵੇਖਣ ਨੂੰ ਤੇ ਇਹੋ ਹੀ ਹੈ ਨਾ, ਕੀ ਹੋਇਆ ਜੇ ਸਰੋਵਰ ਪੂਰ ਦਿੱਤਾ ਹੈ, ਹਰਿਮੰਦਰ ਢਾ ਦਿੱਤਾ ਹੈ, ਤਖ਼ਤ ਢਾ ਦਿੱਤਾ ਨਹੀਂ। ਜੇ ਉਹ ਢਹਿ ਗਿਆ ਤੇ ਅਸੀਂ ਵੀ ਢਹਿ ਜਾਣਾ ਹੈ। ਉਹ ਹੋਂਦ ਵਿੱਚ ਨਾ ਰਿਹਾ ਤੇ ਸਾਡੀ ਹੋਂਦ ਵੀ ਮੁੱਕ ਜਾਣੀ ਹੈ। ਸੰਸਥਾ ਤੋਂ ਬਿਨਾਂ ਕੌਮ ਦਾ ਕੋਈ ਇਤਿਹਾਸ ਨਹੀਂ ਰਹਿ ਜਾਂਦਾ। ਇਹ ਚੌਂਕੀਆਂ, ਝੰਡੇ, ਭੁੰਗੇ, ਸਰੋਵਰ, ਗੁਰਧਾਮ, ਇਹ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨੇ। ਦੀਨ ਦੁਨੀਆਂ ਦੇ ਪਾਤਸ਼ਾਹ ਦੇ ਗੁਰਦੁਆਰਿਆਂ ਲਈ ਕਈਆਂ ਨੇ ਸਿਰ ਵਾਰੇ ਹੋਏ ਨੇ। ਪ੍ਰੋਫੈਸਰ ਪੂਰਨ ਸਿੰਘ ਦੁਨੀਆਂ ਦੇ ਮਹਾਨ ਵਿਦਵਾਨ ਹੋਏ ਨੇ। ਉਹ ਕਹਿੰਦੇ ਧਿਆਨ ਦੇ, ਜਦੋਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਾ ਹੈ, ਸਰੋਵਰ ਦੇ ਤੂੰ ਘੇਰੇ ਘੇਰੇ ਪਰਿਕਰਮਾ ਕਰਦਾ, ਕਿਤੇ ਇਹ ਨਾ ਭੁਲੇਖਾ ਖਾ ਜਾਈ ਵੀ ਪੱਥਰ ਦੀ ਸਿਲ ਉੱਤੇ ਪੈਰ ਰੱਖ ਰਿਹਾ, ਇਹ ਭੁਲੇਖਾ ਨਾ ਪੈ ਜਾਵੇ ਤੈਨੂੰ ਵੀ ਪੱਥਰ ਬੜਾ ਵਧੀਆ ਲੱਗਾ ਹੈ, ਸਿਲਾਂ ਤੇ ਪੈਰ ਨਹੀਂ ਤੇਰੇ ਖੋਪੜੀਆਂ ਤੇ ਕਦਮ ਚੱਲ ਰਹੇ ਨੇ, ਤੇਰੇ ਸਿਲਾਂ ਤੇ ਨਹੀਂ ਸਿਰਾਂ ਤੇ ਕਦਮ ਚੱਲ ਰਹੇ ਨੇ, ਤੇਰਾ ਇੱਕ ਇੱਕ ਜਿਹੜਾ ਕਦਮ ਹੈ, ਇੱਕ ਇੱਕ ਇੰਚ ਥੱਲੇ ਪਤਾ ਨਹੀਂ ਕਿੰਨੇ ਕੁ ਸਿੰਘਾਂ ਦੇ ਸਿਰ ਪਏ ਨੇ, ਕਿਤੇ ਅਬਦਾਲੀ ਨਾ, ਕਿਤੇ ਹਿੰਦੁਸਤਾਨ ਦੀ ਹਕੂਮਤ ਨਾ 84 ਵਿੱਚ, ਔਰ ਪਤਾ ਹੀ ਨਹੀਂ ਕਿੰਨੇ ਸਮੇਂ ਤੋਂ ਇਸ ਅੰਮ੍ਰਿਤ ਦੇ ਕੇਂਦਰ ਨੂੰ ਢਹਿ ਢੇਰੀ ਕਰਨ ਲਈ ਦੁਸ਼ਮਣ ਆਉਂਦੇ ਸੀ, ਤੇ ਕਿੰਨੇ ਬੁੱਢਿਆਂ, ਜਵਾਨਾਂ, ਬਾਬਾ ਦੀਪ ਸਿੰਘ ਵਰਗਿਆਂ, ਬਾਬਾ ਗੁਰਬਖਸ਼ ਸਿੰਘ ਵਰਗਿਆਂ, ਬਾਬਾ ਜਰਨੈਲ ਸਿੰਘ ਵਰਗਿਆਂ ਸਿਰ ਵਾਰੇ ਹੋਏ ਨੇ। ਤੇਰਾ ਜਿਹੜਾ ਇੱਕ ਇੱਕ ਕਦਮ ਹੈ, ਜ਼ਰੋਂ ਪੇ ਇਸ ਜਗ੍ਹਾ ਕੇ ਸ਼ਹੀਦੋਂ ਕਾ ਖੂਨ ਹੈ, ਜ਼ਰੋਂ ਪੇ, ਕਹਿੰਦੇ ਧਿਆਨ ਨਹੀਂ, ਜ਼ਰੋਂ ਮੇਂ ਇਸ ਜਗ੍ਹਾ ਪੇ ਸ਼ਹੀਦੋਂ ਕਾ ਖੂਨ ਹੈ, ਜ਼ਰੇ ਜ਼ਰੇ ਵਿੱਚ ਸ਼ਹੀਦਾਂ ਦਾ ਲਹੂ ਡੁੱਲਿਆ, ਇੱਥੇ ਜ਼ਰੇ ਜ਼ਰੇ ਤੇ ਸ਼ਹੀਦਾਂ ਦੇ ਸਿਰ ਲੱਗੇ ਨੇ, ਅਹਲੇ ਜ਼ਮਾਨਾ ਚਲੇ ਜ਼ਰਾ ਦੇਖ ਸੰਭਲ ਕੇ। ਧਿਆਨ ਨਾਲ ਤੁਰੋ, ਹੌਲੀ ਹੌਲੀ ਚੱਲੋ, ਇਹ ਗੱਲ ਦਾ ਧਿਆਨ ਧਰ ਕੇ ਚੱਲੋ। ਅਹਲੇ ਜ਼ਮਾਨਾ ਚਲੇ ਜ਼ਰਾ ਦੇਖਭਾਲ ਕੇ, ਧਿਆਨ ਨਾਲ ਚੱਲੋ, ਇੱਥੇ ਸਿੰਘਾਂ ਦੇ ਸਿਰ ਲੱਗੇ ਹੋਏ ਨੇ। ਭਾਵ ਕੇ ਕੇਵਲ ਹਰਿਮੰਦਰ ਸਾਹਿਬ ਹੀ ਨਹੀਂ, ਕਿਸੇ ਵੀ ਗੁਰਧਾਮ ਦੇ ਉੱਤੇ ਕੋਈ ਹਮਲਾ ਕਰਨ ਆਇਆ ਤੇ ਸਿੱਖਾਂ ਨੇ ਸਿਰ ਲਾਏ ਨੇ, ਸਿੱਖਾਂ ਨੇ ਸਿਰ ਵਾਰੇ ਨੇ, ਤੇ ਜਿਨ੍ਹਾਂ ਨੇ ਗੁਰਧਾਮਾਂ ਦੀ ਰੱਖਿਆ ਲਈ ਸਿਰ ਵਾਰੇ ਨੇ, ਉਹਨਾਂ ਦਾ ਅਸੀਂ ਧਿਆਨ ਧਰਨਾ ਹੈ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿਰ ਵਾਰਿਆ। ਧਰਮ ਨਹੀਂ ਹਾਰਿਆ ਚਿੱਕੀ ਕੇਸਾਂ ਸਵਾਸਾਂ ਨਾਲ ਨਿਭਾਹੀ। ਧਰਮ ਕੀ ਹੈ ਸਾਡਾ? ਅਕਾਲ ਦੀ ਪੂਜਾ ਹੈ, ਉਸ ਪ੍ਰਭੂ ਪਰਮਾਤਮਾ ਦੀ ਪੂਜਾ ਹੈ। ਅਕਾਲ ਤੋਂ ਬਿਨਾਂ ਸਿੱਖ ਕਿਸੇ ਦੀ ਪੂਜਾ ਨਹੀਂ ਕਰਦਾ। ਤੇਰੀ ਪੂਜਾ ਨਹੀਂ ਛੱਡਣੀ।

0: ਪੀਰ ਕਹਿੰਦਾ ਮੈਨੂੰ ਚੀਰ ਦੇ, ਮੈਨੂੰ ਪਾੜ ਦੇ, ਮੇਰੇ ਤਨ ਨੂੰ ਸਾੜ ਕੇ ਸੁਆਹ ਕਰ ਦੇ, ਤੇਰਾ ਡਰ ਨਹੀਂ ਛੱਡਣਾ, ਤੇਰੀ ਪੂਜਾ ਨਹੀਂ ਛੱਡਣੀ, ਜੋ ਤਨ ਚੀਰੋ ਅੰਗ ਨਾ ਮੋਰੋ, ਮੈਂ ਕਦਮ ਨਹੀਂ ਪਿੱਛੇ ਫੁੱਟਣਾ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ, ਇਹ ਮੈਦਾਨ ਨਹੀਂ ਛੱਡਣਾ, ਤੇਰਾ ਡਰ ਨਹੀਂ ਛੱਡਣਾ, ਲੱਖ ਕੋਈ ਆਖੇ ਪੱਥਰਾਂ ਦੀ ਪੂਜਾ ਕਰੋ, ਲੱਖ ਕੋਈ ਆਖੇ ਰੱਬ ਦੇ ਬਣਾਏ ਦੈਵਿਕ ਲੋਕਾਂ ਦੀ ਪੂਜਾ ਕਰੋ, ਪੂਜਾ ਕਰਾਂਗੇ ਤੇ ਅਕਾਲ ਦੀ, ਪੂਜਾ ਕਰਾਂਗੇ ਤੇ ਖੁਦਾ ਦੀ, ਪੂਜਾ ਕਰਾਂਗੇ ਤੇ ਉਸ ਪਰਮਾਤਮਾ ਦੀ, ਭਾਵੇਂ ਕੋਈ ਚੀਰ ਕੇ ਸੁੱਟ ਦੇਵੇ, ਕਦਮ ਨਹੀਂ ਪਿੱਛੇ ਰੱਖਣਾ। ਹੁਣ ਗੁਰਾਂ ਦਾ ਹੁਕਮ ਹੈ ਅਕਾਲ ਦੀ ਪੂਜਾ, ਤੇ ਮੁਗਲ ਕਹਿੰਦੇ ਸੀ ਵੀ ਕਲਮਾ ਪੜ੍ਹ ਕੇ ਮੁਹੰਮਦ ਦੀ ਕਰੋ, ਕਹਿੰਦੇ ਨਹੀਂ ਅਸੀਂ ਨਹੀਂ ਕਰਨੀ, ਕਲਮਾ ਪੜ੍ਹ ਲਓ, ਕੇਸ ਕਤਲ ਕਰਵਾ ਲਓ, ਧਰਮ ਛੱਡ ਦਿਓ, ਸੱਚ ਤੇ ਪਹਿਰਾ ਦੇਣਾ ਛੱਡ ਦਿਓ, ਕਹਿੰਦੇ ਨਹੀਂ ਚੀਰੇ ਜਾ ਸਕਦੇ ਹਾਂ, ਡਰ ਨਹੀਂ ਛੱਡਣਾ, ਧਰਮ ਨਹੀਂ ਖਾ ਰਿਹਾ। ਬੰਦ ਬੰਦ ਕੱਟੇ ਗਏ, ਖੋਪੜੀਆਂ ਲੈ ਗਈਆਂ, ਚਰਖੜੀਆਂ ਤੇ ਤੂੰਬਾ ਤੂੰਬਾ ਕਰਕੇ ਉਡਾ ਦਿੱਤਾ ਗਿਆ, ਇਕਲੌਤੇ ਘਰ ਦੇ ਚਿਰਾਗ ਗਲਾਂ ਦੇ ਹਾਰ ਬਣ ਗਏ, ਨਾ ਸਿੰਘਾਂ ਨਾ ਸਿੰਘਣੀਆਂ, ਧਰਮ ਨਹੀਂ ਆ ਰਿਹਾ, ਸੱਚ ਤੇ ਪਹਿਰਾ ਦੇਣਾ ਨਹੀਂ ਛੱਡਿਆ, ਰੱਬ ਦੀ ਵਡਿਆਈ ਨਹੀਂ ਛੱਡੀ। ਅੱਗੇ ਕਹਿੰਦੇ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਸਰੀਰ ਨੂੰ ਚੱਲਦਿਆਂ ਰੱਖਣ ਲਈ ਸਾਹਾਂ ਦੀ ਲੋੜ ਹੈ, ਸਵਾਸ ਨੇ ਤੇ ਸਰੀਰ ਦੀ ਚੜ੍ਹਦੀ ਕਲਾ ਹੈ, ਸਿੱਖੀ ਇੱਕ ਸਰੀਰ ਹੈ ਤੇ ਸਾਹ ਇਹਦੇ ਕੇਸ ਨਹੀਂ, ਜੇ ਕੇਸ ਨਹੀਂ ਤੇ ਸਿੱਖੀ ਨਹੀਂ, ਕੇਸਾਂ ਨਾਲ ਹੀ ਸਿੱਖੀ ਹੈ, ਅਖੇਰੀ ਅਸੀਂ ਅੰਦਰ ਦੇ ਸਿੱਖ ਹੈ, ਉਹ ਪਤਾ ਨਹੀਂ ਕਿਹੜੇ ਹੁੰਦੇ ਨੇ, ਸਾਡਾ ਅੰਦਰ ਸਾਫ ਹੈ, ਤੁਹਾਡਾ ਸਾਫ ਹੈ, ਪੰਜਾਂ ਪਿਆਰਿਆਂ ਤੋਂ ਦੁਆਤੇ ਏਕ ਰੂਪ ਹੈ ਗਇਓ, ਜਿਹੜਾ ਕਲਗੀਧਰ ਰੱਬ ਦਾ ਰੂਪ ਸੀ ਉਹ ਗੋਡਾ ਰੱਖ ਕੇ ਆਖੇ ਮੈਨੂੰ ਅੰਮ੍ਰਿਤ ਛਕਾਓ, ਤੁਹਾਨੂੰ ਨਹੀਂ ਛਕਣ ਦੀ ਲੋੜ, ਤੁਹਾਡਾ ਮਨ ਸਾਫ ਹੈ, ਉਹਦਾ ਖਨੀ ਮੈਲਾ ਹੋਣਾ, ਮੰਨਣਾ ਹੁਕਮ ਹੈ ਜੋ ਵੀ ਲਾ ਦੇਵੇ, ਔਰ ਹੁਕਮ ਲੱਗਾ ਖੰਡੇ ਦੀ ਪੌਲ ਦਾ, ਤੇ ਖੰਡੇ ਦੀ ਪੌਲ ਵਿੱਚ ਇਹ ਹਦਾਇਤ ਹੈ ਵੀ ਸਿੱਖੀ ਦੇ ਸਵਾਸ ਕੇਸ ਨੇ, ਕੇਸਾਂ ਤੋਂ ਬਿਨਾਂ ਸਿੱਖੀ ਨਹੀਂ, ਤੇ ਇਹ ਨਾ ਆਖਿਆ ਕਰੋ ਕੇਸ ਰੱਖ ਲਵੋ, ਕੇਸ ਰੱਖਣੇ ਨਹੀਂ ਪੈਂਦੇ, ਕੇਸ ਤੇ ਆਪੇ ਹੀ ਆਉਂਦੇ ਨੇ, ਕੇਸ ਤੇ ਪ੍ਰਭੂ ਨੇ ਦਿੱਤੇ ਨੇ, ਆ ਜਾਣੇ ਨੇ, ਆਏ ਨੇ, ਜੰਮਦੇ ਦੇ ਆਏ ਨੇ ਬੱਚੇ ਦੇ, ਕੇਸ ਨਹੀਂ ਰੱਖਣੇ ਪੈਂਦੇ, ਨਾਈ ਕੋ ਜਾਣਾ ਛੱਡਣ, ਕਟਵਾਉਣੇ ਛੱਡਣੇ ਨੇ, ਰੱਖਣੇ ਨਹੀਂ, ਰੱਖੇ ਜਾਣੇ ਨੇ, ਕਟਵਾਉਣੇ ਛੱਡ ਦੇ, ਆ ਰੱਬ ਦੀ ਰਹਿਮਤ ਨਾਲ ਜਾਣੇ ਨੇ, ਦਖਲ ਦੇਣਾ ਛੱਡ ਦੇ, ਜਿੱਦਾਂ ਦੇ ਬਣਾਉਂਦਾ ਬਣਿਆ ਰਹਿ, ਜਿੱਦਾਂ ਦਾ ਢਾਂਚਾ ਤਿਆਰ ਕੀਤਾ ਉਸੇ ਤਰ੍ਹਾਂ ਰਹਿਣਾ ਕਰ। ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਔੜ, ਬੰਦੇ ਦਾ ਸੁਭਾਅ ਇਹ ਚਾਹੀਦਾ ਵੀ ਜਿੱਦਾਂ ਦਾ ਮਾਂ ਦੇ ਗਰਭ ਤੋਂ ਪੈਦਾ ਹੋਇਆ ਅੰਤ ਮੜੀਆਂ ਤੱਕ ਉਸੇ ਤਰ੍ਹਾਂ ਹੀ ਨਿਭ ਜਾਵੇ, ਭਾਣੇ 'ਚ ਹੀ ਰਵੇ। ਇੱਕ ਅੰਤਰੀ ਭਾਵੇ ਲੈਂਦੇ ਹਾਂ ਵੀ ਜਿੱਦਾਂ ਗਰਭ ਵਿੱਚ ਜੁੜਿਆ ਸੀ ਬਾਹਰ ਆ ਕੇ ਵੀ ਨਿਭ ਜੋੜ ਕੇ ਰੱਖਿਆ ਕਰ। ਦੂਸਰਾ ਭਾਵ ਹੈ ਵੀ ਜਿੱਦਾਂ ਦੀ ਤੇਰੀ ਬਣਤਰ ਬਣਾਈ ਹੈ ਦਖਲ ਨਾ ਦੇ। ਕੇਸ ਇੱਕ ਅੰਗ ਨੇ, ਮੂੰਹ ਅੱਖੀ ਦੇ ਨੱਕ ਕੰਨ। ਬਾਬਾ ਗੁਰਦਾਸ ਕਹਿੰਦਾ ਤੈਨੂੰ ਮੂੰਹ ਦਿੱਤਾ, ਸੋਹਣਾ ਜਿਹਾ ਮੁਖੈਤਾ ਦਿੱਤਾ, ਸੁਗੰਧੀਆਂ ਮਾਨਣ ਲਈ ਨੱਕ ਦਿੱਤਾ, ਸੁਣਨ ਲਈ ਕੰਨ ਦਿੱਤੇ ਨੇ, ਹੱਥ ਪੈਰ ਦੰਦ ਵਾਲ ਦੰਦ ਦਿੱਤੇ, ਤੈਨੂੰ ਸੋਹਣੇ ਦੇ ਪੈਰ ਦਿੱਤੇ, ਵਾਲ ਗਣਾਇਆ, ਹੱਥ ਪੈਰ ਦੰਦ ਵਾਲ ਗਣਾਇਆ, ਤੈਨੂੰ ਵਾਲ ਦਿੱਤੇ ਨੇ, ਕੇਸ ਦਿੱਤੇ ਨੇ। ਆ ਕਿਸੇ ਹੋਰ ਭਗਤ ਨੂੰ ਪੁੱਛ ਲਓ, ਚਲੋ ਗੁਰੂ ਨਾਨਕ ਸਾਹਿਬ ਨੂੰ ਪੁੱਛ ਲਓ, ਪਿਓ ਵਰਗੇ ਬਣਨਾ ਅਸੀਂ, ਸਾਡਾ ਪਿਓ ਕਿੱਦਾਂ ਦਾ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਸੋਹਣੇ ਲੰਮੇ ਕੇਸ ਨੇ ਬਾਪੂ ਦੇ ਪਰਮਾਤਮਾ ਦੇ, ਤਿੱਖਾ ਜਿਹਾ ਨੱਕ ਹੈ, ਸੋਹਣੇ ਦੇ ਚਮਕਦਾਰ ਮੋਤੀਆਂ ਵਰਗੇ ਦੰਦ ਨੇ। ਤੇ ਹੁਣ ਤੁਸੀਂ ਆਖੋਗੇ ਵੀ ਇਹ ਸਿੱਖਾਂ ਨੇ ਹੀ ਰਾਟ ਲਾਈ ਹੈ, ਤੇ ਪੁੱਛੋ ਫਿਰ ਉਸ ਮੁਸਲਮਾਨ ਵੀਰ ਕੋਲੋਂ, ਭਗਤ ਕਬੀਰ ਕੋਲੋਂ ਪੁੱਛਿਓ। ਉਹਨੂੰ ਪੁੱਛਿਆ ਕਿਸੇ ਨੇ, ਤੂੰ ਰੱਬ ਵੇਖਿਆ, ਸੁਣਿਆ ਤੂੰ ਰੱਬ ਵੇਖਿਆ, ਦੱਸ ਕਿੱਦਾਂ ਦਾ ਲੱਗਦਾ? ਕਹਿੰਦਾ ਕਬੀਰ, ਕੇਸੋ ਕੇਸੋ ਕੂਕੀਆ ਹੈ। ਜੇ ਯਾਦ ਕਰਨਾ ਹੀ ਖਸਮ ਨੂੰ ਤੇ ਕੇਸੋ ਕੇਸੋ ਦੀ ਕੂਕ ਲਾ, ਕੇਸਾ ਧਾਰੀ ਕੇਸੋ ਕੇਸ ਰੱਖੇ ਨੇ ਜਿੰਨੇ, ਤੇ ਅਸੀਂ ਪਿਓ ਤੇ ਜਾਣਾ ਕਿ ਹੋਰ ਕਿਸੇ ਤੇ ਜਾਣਾ? ਇੱਥੇ ਹੀ ਨਾ ਸਮਝ ਲਿਓ, ਬਸ ਹੋ ਗਈ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਕਿਸੇ ਭਗਤ ਕੋਲੋਂ ਪੁੱਛ ਲਓ, ਉਹਨੇ ਕੇਸਵਾ ਹੀ ਨਾਂ ਲਿਆ, ਕੇਸੋ ਹੀ ਨਾਂ ਲਿਆ। ਇਸੇ ਕਰਕੇ ਹੀ ਭਾਵੇਂ ਰਾਮਕ੍ਰਿਸ਼ਨ ਨੂੰ ਵੇਖ ਲਓ, ਕੇਸ ਨਹੀਂ ਕਤਲ ਕਰਵਾਏ। ਮੁਹੰਮਦ ਜੀ ਨੂੰ ਵੇਖ ਲਓ, ਕੇਸ ਨਹੀਂ ਕਤਲ ਕਰਵਾਏ। ਔਰ ਗੁਰੂ ਘਰ ਨੇ ਇਹ ਧੁੰਦਲੀ ਹੋ ਚੁੱਕੀ ਯਾਦਾਸ਼ ਨੂੰ ਮੁੜ ਸੁਰਜੀਤ ਕੀਤਾ ਵੀ ਰੱਬ ਨੇ ਜਿੱਦਾਂ ਦਾ ਬਣਾਇਆ, ਜਿਹੜੀ ਉਹਦੀ ਦਾਤ ਹੈ, ਸਿਰ ਝੁਕਾ ਕੇ ਕਬੂਲਿਆ ਕਰ, ਦਖਲ ਨਾ ਦੇ, ਮਨਮਤ ਨਾ ਕਰ। ਕੇਸ ਪਹਿਲਾਂ ਤੋਂ ਹੀ ਰੱਖੇ ਜਾ ਰਹੇ ਨੇ, ਇਹ ਨਹੀਂ ਵੀ ਸਿੱਖਾਂ ਤੋਂ ਚੱਲਿਆ। ਤੇ ਸੁਰਜੀਤ ਕੀਤਾ ਭਾਵਨਾ ਨੂੰ, ਭਾਣੇ ਨੂੰ ਵੀ ਮੰਨਣਾ ਚਾਹੀਦਾ, ਜਿੱਦਾਂ ਦਾ ਬਣਾਉਂਦਾ ਠੀਕ ਹੈ ਤੈਨੂੰ। ਅੱਗੇ ਪੜਿਓ, ਨਿਰੀ ਗੱਲ ਇੱਥੇ ਨਹੀਂ ਮੁੱਕੀ। ਹੋਹੋ ਦਿਆਲ ਸਤਿਗੁਰ ਮੇਲ ਤੂੰ ਮੁਕੋ। ਰੱਬ ਅੱਗੇ ਤਰਲਾ ਲਿਆ ਭਗਤਾਂ ਵੀ ਪੂਰਾ ਸਤਿਗੁਰ ਮਿਲਾ, ਕਾਹਦੇ ਲਈ? ਪਾਰ ਉਤਾਰੇ ਕੇਸਵਾ, ਕਿਉਂਕਿ ਸੰਸਾਰ ਸਮੁੰਦਰ ਤੋਂ ਗੁਰੂ ਹੀ ਪਾਰ ਲਾਉਂਦਾ ਹੈ। ਕੇਸਵ ਖਸਮ ਨੂੰ ਮਿਲਾ ਦੇ, ਹਰ ਜਗ੍ਹਾ ਤੇ ਕੇਸਵਾ ਸ਼ਬਦ ਆਵੇਗਾ, ਤੇ ਗੁਰੂ ਦਾ ਫਿਰ ਇਹੀ ਭਾਣਾ ਸੀ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਕੀ ਭਾਣਾ ਕੀ ਹੁਕਮ ਆ? ਫਿਰ ਪੜਿਓ ਕਬੀਰ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ। ਜਿੱਦਾਂ ਦਾ ਪੈਦਾ ਹੋਇਆ ਨਿਭ ਜਾਵੇ ਮੜੀਆਂ ਤੱਕ, ਚੱਲੇ ਮੜੀਆਂ ਤੱਕ ਉਹਦੇ ਹੁਕਮ ਵਿੱਚ। ਤੇ ਕਿਸੇ ਨੇ ਪੁੱਛਿਆ, ਫਿਰ ਕੀ ਮਿਲੇਗਾ? ਹੀਰਾ ਕਿਸਕਾ ਬਪੁਰਾ? ਕਹਿੰਦੇ ਤੂੰ ਸੁਣਿਆ ਹੀਰੇ ਦੀ ਚਮਕ ਬੜੀ ਹੈ, ਤੂੰ ਸੁਣਿਆ ਹੀਰੇ ਦਾ ਮੁੱਲ ਬੜਾ, ਪੁੱਜੈ ਨਾ ਰਤਨ ਕਰੋਰ। ਤੇਰੀ ਜਿਹੜੀ ਕੀਮਤ ਹੈ ਹੀਰਾ ਤੇ ਕੀ, ਤੇਰੇ ਬਰਾਬਰ ਦੀ ਚਮਕ ਲੱਖਾਂ ਰਤਨ ਵੀ ਨਹੀਂ ਰੱਖ ਸਕਦੇ। ਭਾਵ ਕੇ ਰਹਿੰਦੀ ਦੁਨੀਆਂ ਤੱਕ ਤੇਰੀ ਜੈ ਜੈਕਾਰ, ਤੇਰੀ ਵਡਿਆਈ, ਜਿਹੜਾ ਭਾਣੇ ਚ ਰਿਹਾ ਹੈ। ਆ ਜਿਹਨਾਂ ਦਾ ਧਿਆਨ ਧਰ ਰਹੇ ਜੇ, ਸਭ ਭਾਣੇ ਚ ਰਹੇ ਨੇ ਤੇ ਅੱਜ ਚੇਤੇ ਕਰ ਰਹੇ ਹੈ, ਸਭ ਹੁਕਮ ਵਿੱਚ ਰਹੇ ਨੇ। ਇਸ ਕਰਕੇ ਰੱਬੀ ਦਾਤ ਬਖਸ਼ਿਸ਼ ਸਮਝ ਕੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇੱਦਾਂ ਨਿਭਾਈ ਹੈ। ਜੇ ਕਿਤੇ ਇਤਿਹਾਸ ਵੱਲ ਨਜ਼ਰ ਮਾਰੋ, ਮੁੰਤਖਿਖ ਲੋ ਬਾਬਾ ਪੁਸਤਕ ਹੈ, ਧਿਆਨ ਦਿਓ, ਮੁੰਤਖਿਖ ਲੋ ਬਾਬਾ, ਖਾਫੀ ਖਾਨ ਦੀ ਲਿਖੀ ਹੈ। ਮੁਸਲਮਾਨ ਵੀਰ ਦੀ ਉਦਾਹਰਣ ਦੇਣ ਲੱਗਾ ਵੀ ਸਿੱਖਾਂ ਦਾ ਕੇਸਾਂ ਨਾਲ ਪਿਆਰ ਕਿੱਦਾਂ ਦਾ ਹੈ, ਰੱਬੀ ਦਾਤਾਂ ਨਾਲ ਪਿਆਰ ਕਿੱਦਾਂ ਦਾ ਹੈ। 9 ਸਾਲ ਦਾ ਬੱਚਾ ਹੈ ਤੇ 740 ਸਿੰਘਾਂ ਨਾਲ, ਬਾਬਾ ਬੰਦਾ ਬਹਾਦਰ ਦੇ 740 ਸਿੰਘਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਸ਼ਤਾਬਦੀ ਮਨਾਉਣ ਲੱਗੇ। ਵਾਰ ਵਾਰ ਸਿੰਘ ਸਾਹਿਬ ਯਾਦ ਕਰਵਾ ਰਹੇ ਨੇ ਕਿੱਦਾਂ ਉਹਨੇ ਬਿਰਧ ਪਾਲਿਆ ਹੈ ਆਪਣੇ ਪਿਆਰਿਆਂ ਦਾ, ਤੇ ਕੈਸੀਆਂ ਬਰਕਤਾਂ ਤਾਕਤਾਂ ਬਖਸ਼ੀਆਂ ਨੇ ਪਿਆਰਿਆਂ ਨੂੰ। ਉਹ ਕਿਤੇ ਬਾਬਾ ਬੰਦਾ ਸਿੰਘ ਦਾ ਇਤਿਹਾਸ ਪੜਿਓ। ਬਾਬਾ ਤੇ ਪੂਰਨ ਬ੍ਰਹਮ ਵੇਤਾ ਸਿੱਖ ਸੀ ਜਿਹੜੇ ਉਹਦੇ ਨਾਲ ਸੰਗੀ ਸਾਥੀ ਨੇ, ਧਿਆਨ ਦਿਓ। 9 ਸਾਲਾਂ ਦਾ ਬੱਚਾ ਕੀ ਉਮਰ ਹੈ, ਕੀ ਸਮਝ ਹੈ? ਮਾਂ ਨੂੰ ਪਤਾ ਲੱਗਾ ਸਿਰ ਕਲਮ ਹੋਣੇ ਨੇ ਤੇ ਮੇਰੇ ਬੱਚੇ ਨੂੰ ਵੀ ਸਜ਼ਾ ਹੋ ਗਈ ਹੈ। ਰਤਨ ਚੰਦ ਵਜ਼ੀਰ ਸੀ ਫਰਕਸੀਅਰ ਦਾ। ਰਤਨ ਚੰਦ ਵਜ਼ੀਰ ਦੇ ਦੀਵਾਨ ਦੇ ਨਾਂ ਰਾਹੀਂ ਗੱਲਬਾਤ ਕੀਤੀ ਮਾਂ ਨੇ, ਕੁਝ ਗਹਿਣਾ ਗੱਟਾ ਦਿੱਤਾ ਹੋਵੇਗਾ ਵਿਚਾਰੀ ਨੇ। ਤੇ ਫਰਕਸੀਅਰ ਨਾਲ ਮੁਲਾਕਾਤ ਕਰਨ ਦਾ ਸਮਾਂ ਲੈ ਲਿਆ, ਇੱਕ ਦੋ ਪਲ ਲੈ ਲਏ। ਦਰਬਾਰ ਵਿੱਚ ਗਈ ਹੈ, ਭਰੇ ਦਰਬਾਰ, ਹੱਥ ਜੋੜ ਕੇ ਕਹਿੰਦੀ ਜੀ ਮੇਰੇ ਬੱਚੇ ਦਾ ਸਿਰ ਕਲਮ ਕਰਨ ਲੱਗਾ ਜਲਾਦ। ਉਹਨੇ ਕਿਹਾ ਬੀਬੀ ਜਿਹੜੇ ਸਿੱਖ ਨੇ ਕਲਮ ਸਿਰ ਇੱਦਾਂ ਹੀ ਹੋਣੇ ਨੇ, ਉਹਦਾ ਗੁਨਾਹ ਕੀ ਹੈ? ਤੇ ਕਹਿੰਦਾ ਉਹਦਾ ਗੁਨਾਹ ਇਹ ਹੈ ਵੀ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਹੋਰ ਗੁਨਾਹ ਕੋਈ ਨਹੀਂ, ਗੁਨਾਹ ਇਹ ਹੈ ਉਹ ਇਸਲਾਮ ਵਿੱਚ ਨਹੀਂ, ਉਹ ਕਲਮਾ ਨਹੀਂ ਪੜ੍ਹਦਾ। ਤੇ ਮਾਂ ਕਹਿੰਦੀ ਅਸੀਂ ਤੇ ਹਿੰਦੂ ਹਾਂ, ਉਹ ਤੇ ਵਰਗ ਲਾ ਕੇ ਮੇਰੇ ਬੱਚੇ ਨੂੰ ਨਾਲ ਲੈ ਕੇ ਤੁਰ ਪਏ ਆ, ਉਮਰ ਛੋਟੀ ਆ, ਜੋਸ਼ੋ ਖਰੋਸ਼ ਵਿੱਚ ਆ ਗਿਆ ਹੈ, ਅਸੀਂ ਤੇ ਕੱਟੜ ਹਿੰਦੂ ਹਾਂ, ਅਸੀਂ ਤੇ ਮਹਾਦੇਵ ਦੇ ਪੁਜਾਰੀ ਹਾਂ। ਰਤਨ ਚੰਦ ਨੇ ਵੀ ਪੱਲਾ ਜੋੜਿਆ, ਤਰਲਾ ਲਿਆ, ਤੇ ਫਰਕਸੀਅਰ ਨੇ ਕਹਿ ਦਿੱਤਾ ਵੀ ਜਲਾਦ ਨੂੰ ਸੁਨਾਹ ਦੇ ਦਿਓ, ਬੱਚੇ ਨੂੰ ਛੱਡ ਦਿੱਤਾ ਜਾਵੇ। ਧਿਆਨ ਦਿਓ ਸਿੱਖੀ ਕੀ ਹੈ, ਕਿੱਦਾਂ ਕੇਸਾਂ ਸਵਾਸਾਂ ਨਾਲ ਨਿਭੀ ਹੈ। ਉਹ ਜਦੋਂ ਇੱਕ ਇੱਕ ਕਰਕੇ ਸਿਰ ਲਹਿੰਦੇ ਗਏ ਤੇ ਬੱਚੇ ਨੂੰ ਫੜ ਕੇ ਬਾਹੋਂ ਪਾਸੇ ਕੱਢ ਦਿੱਤਾ, ਕਤਾਰ ਨਾਲੋਂ ਵੱਖ ਕਰ ਦਿੱਤਾ, ਹੀਰਿਆਂ ਚੋਂ ਵੱਖ ਕਰ ਲਿਆ, ਤੇ ਬੱਚੇ ਨੇ ਸਹਿ ਸੁਭਾਅ ਪੁੱਛਿਆ ਵੀ ਮੈਨੂੰ ਕਿਉਂ ਮਾਫੀ ਦੇ ਦਿੱਤੀ ਹੈ? ਉਹ ਕਹਿੰਦੇ ਤੇਰੀ ਮਾਂ ਨੇ ਆਖਿਆ ਸੀ ਤੂੰ ਸਿੱਖ ਨਹੀਂ ਤੂੰ ਹਿੰਦੂ ਹੈ। ਇਹ ਕਲਗੀਧਰ ਕੈਸੇ ਫੌਲਾਦ ਦੇ ਸਿੱਖ ਨੇ ਤੇਰੇ, ਕੈਸਾ ਜਿਗਰਾ! 9 ਵਰਿਆਂ ਦੀ ਉਮਰ ਵਿੱਚ ਬੱਚਾ ਕਹਿੰਦਾ ਮੱਥੇ ਤੇ ਪਾ ਕੇ ਤਿਉੜੀ, ਕਹਿੰਦਾ ਕਿਹੜੀ ਬੀਬੀ ਦੀ ਗੱਲ ਕਰਦੇ ਜੇ? ਕਹਿੰਦੇ ਉਹ ਕਹਿੰਦਾ ਉਹ ਤੇ ਮੇਰੀ ਮਾਂ ਹੀ ਨਹੀਂ, ਮਾਂ ਛੱਡ ਦਿੱਤੀ ਸਿੱਖੀ ਨਹੀਂ ਛੱਡੀ, ਗਲਾਂ ਵਿੱਚ ਬੱਚਿਆਂ ਦੇ ਹਾਰ ਪਵਾ ਲਏ ਸਿੱਖੀ ਨਹੀਂ ਛੱਡੀ। ਕਹਿੰਦਾ ਉਹ ਤੇ ਮੇਰੀ ਮਾਂ ਹੀ ਨਹੀਂ, ਮੈਂ ਜੀ ਜਾਨ ਤੋਂ ਆਪਣੇ ਖਸਮ ਕਲਗੀਧਰ ਦੇ ਕੇਸਾਂ ਲਈ ਜਾਨ ਨਿਸਾਰ ਕਰਨ ਵਾਲਾ ਸਿੱਖ ਹੈ, ਤੇ ਜਿੱਦਾਂ ਇਹਨਾਂ ਦਾ ਸਿਰ ਲੱਥਾ ਹੈ ਮੇਰਾ ਸਿਰ ਵੀ ਏਦਾਂ ਲਵੇ, ਮੇਰੇ ਨਾਲ ਵਿਤਕਰਾ ਨਾ ਕਰੋ, ਇਹਨਾਂ ਨੇ ਕਲਗੀਧਰ ਦੀ ਗੋਦ ਮੱਲ ਲੈਣੀ ਹੈ, ਮੈਂ ਮਤਰੇਆ ਬਣ ਕੇ ਰਹਿ ਜਾਵਾਂਗਾ। ਇਹ ਹੈ ਸਿੱਖੀ। ਮੈਨੂੰ ਪੁੱਛੋ ਕੇਸ ਕਤਲ ਕਰਵਾ ਸਕਦਾ ਹੈ, ਕਲਮਾ ਪੜ੍ਹ ਸਕਦਾ ਹੈ, ਮੇਰੇ ਲਈ ਸ਼ਰਤ ਰੱਖੋ ਵੀ ਕੇਸ ਕਤਲ ਕਰਵਾਲਾ ਹੈ, ਕਲਮਾ ਪੜ੍ਹਲਾ ਜਾਨ ਬਚੇਗੀ। ਮੇਰਾ ਜਵਾਬ ਇਹ ਹੀ ਹੈ ਵੀ ਕੇਸ ਚਾਹੀਦੇ ਨੇ, ਸਿੱਖੀ ਚਾਹੀਦੀ ਹੈ, ਕਲਗੀਧਰ ਦੀ ਗੋਦ ਚਾਹੀਦੀ ਹੈ, ਕਲਮਾ ਨਹੀਂ ਪੜਾਂਗਾ। ਇਹ 740 ਦੇ ਵਿੱਚ ਮੇਰਾ ਨਾਮ ਹੈ, ਮੈਨੂੰ ਹੀਰਿਆਂ ਦੀ ਕਤਾਰ ਚੋਂ ਪਾਸੇ ਨਾ ਕਰੋ, ਮੈਨੂੰ ਸ਼ਹੀਦੀ ਦਾ ਰੁਤਬਾ ਬਖਸ਼ ਦਿਓ, ਇਹ ਅਵਧੀ ਮੇਰੇ ਪਾਸੋਂ ਨਾ ਖੋ। ਇਹਨੂੰ ਕਹਿੰਦੇ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਮਰਨਾ ਕਬੂਲ ਹੈ, ਸਿੱਖੀ ਨਹੀਂ ਛੱਡੀ, ਕੇਸ ਨਹੀਂ ਕਤਲ ਹੋਣ ਦਿੱਤੇ, ਰੱਬੀ ਰਾਤ ਸਮਝਿਆ। ਹੁਣ ਜਿੰਨੇ ਵੀ ਨੇ ਨਾ ਇਹ ਸਿੰਘ ਸਿੰਘਣੀਆਂ ਧਰਮ ਦੀ ਹੇਤ ਸੀਸ ਦੇਣ ਵਾਲੇ, ਬਾਬਾ ਮਨੀ ਸਿੰਘ ਵਰਗੇ ਬੰਦ ਬੰਦ ਕਟਵਾਉਣ ਵਾਲੇ, ਬਾਬਾ ਤਾਰੂ ਸਿੰਘ ਵਰਗੇ ਬੇਅੰਤ ਖੋਪੜੀਆਂ ਲਹਾਉਣ ਵਾਲੇ, ਬਾਬਾ ਸ਼ੁਭੇਗ ਸਿੰਘ ਵਾਂਗੂ ਚਰਕੜੀਆਂ ਚੜ੍ਹਨ ਵਾਲੇ, ਭਾਈ ਮਤੀ ਦਾਸ ਵਾਂਗੂ ਆਰਿਆਂ ਨਾਲ ਚੀਰੇ ਜਾਣ ਵਾਲੇ, ਗੁਰਦੁਆਰਿਆਂ ਲਈ ਸਿਰ ਵਾਰਨ ਵਾਲੇ, ਜਿਨ੍ਹਾਂ ਆਪਾ ਵਾਰਿਆ ਧਰਮ ਨਹੀਂ ਵਾਰਿਆ, ਜਿਨ੍ਹਾਂ ਕਲਮਾ ਨਹੀਂ ਪੜੀਆਂ, ਕੇਸਾਂ ਲਈ ਕੁਰਬਾਨੀ ਕੀਤੀ ਹੈ, ਪਾਤਸ਼ਾਹ ਕਹਿੰਦੇ ਨੇ ਫਿਰ ਕੀ ਕਰਨਾ ਹੈ? ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਵਾਹਿਗੁਰੂ! ਉਹਨਾਂ ਦੀ ਜੈ ਜੈਕਾਰ ਹੈ। ਉਹਨਾਂ ਦੀ ਕਮਾਈ ਦੀ ਸਿਫਾਰਸ਼ ਕਰ ਵਿੱਚ ਜਦੋਂ ਗੁਰੂ ਹਰਿਕ੍ਰਿਸ਼ਨ ਕੋਲ ਆਉਣਾ ਹੈ, ਤੇਰੀ ਅਰਦਾਸ ਛੇਤੀ ਕਬੂਲੀ ਜਾਵੇਗੀ। ਸ਼ਹੀਦਾਂ ਦੀ ਸਿਫਾਰਸ਼ ਕਰ ਵਿੱਚ, ਸ਼ਹੀਦਾਂ ਦਾ ਤਰਲਾ ਲੈ ਦੇ ਦਰ ਤੇ ਆ ਕੇ, ਉਹਨਾਂ ਦਾ ਅਸੀਂ ਸਦਾ ਧਿਆਨ ਕਰਨਾ ਹੈ। پر جڑے انہاں دا دھیان کرتے نے نا انہاں نوں وہ سکھی مل جاندی ہے نانک سیوک سوئی آکھی ہے گرو نانک دا سیوک سکھ کون ہے جو سر ترے اتار سر تے دے سکدا سکھی نہیں چڈے گا جو تو پریم کھیلن کا چاہو سر تر تلی گلی میری آؤ سر تے وار سکدا ہے پریم نہیں چڈے گا پچھا نہیں ہٹے گا تے دھیان بھی انہاں دا ہی تریا جانا ہے جڑے کار بھی انہاں دی ہونی ہے جڑے ساڈے ورگے گھراں وچ منجیاں تے پہ کے مر گئے قوم لئی کدے ڈکا بن کے دورا نہیں کیتا انہاں دیاں برسیاں انہاں دے سوار کنے منانے نے جنہاں نے کچھ کیتا دھیان انہاں دا دھرنا ہے انہاں دی کمائی دا دھرنا ہے کہ ساڈی ٹولی وی کنکا ماتر انہاں دی کمائی والا جیون پی جاوے اسی وی کچھ جاج سکھ لئیے اگے کہندے نے پنجاں تختاں سربت گردواریاں دا دھیان کر کے بولو جی واہے گرو تخت کی ہے سنگھاسن جتھے راجہ بیٹھ کے پرجا دا اپنے دیش دا اپنے جڑے جائیداد ہے جڑے قومی مسئلے نے جنے پرکار دے بھی باری مسئلے نے انہاں دا سنچالن کرتا ہے جھگڑے نجیٹھدا ہے نیاں کرتا ہے وکھ وکھ کارجاں دی آرمبھتا تخت تو اج کل بھی لیڈر دے سائن تو بنا نہیں نا گل چلتی وکھ وکھ کارجاں دی آرمبھتا تختاں تو ہوندی ہے ہن اے نیاں کرن دا سبا چاہیے سی تخت دا پر ہویا کی ہے نیا نہیں ہویا چوراں نوں تخت تے سنتاں نوں تتی تبی تے بٹھا دتا گیا گرو ارجن صاحب نوں تے پادشاہ گرو ہرگوبند صاحب کہندا ہن اس تخت تو بھروسہ اٹھ گیا ہے ہن اپنا تخت بناواں گا دلی نوں اچا اے جڑے تخت نے اے جتیم ہو جاندے نے پنجی سالی جتیم وڈی گل ہے دسی سالی جتیم آ دو بار بن جو کوئی پردھان منتری کھیر تخت بھی گیا اے بھی گیا تخت دا نام اپنے تے نہیں رکھیا جاندے نے بھی مینوں پانچ پوتک شریر ایک نہ ایک دن تیاگنا پینا ہے سنکوچنا پینا چولے نوں اے تخت امر روے ادا نام اکال تخت رکھ کے اُدے اُتے گرو گرنتھ صاحب دا پرکاش تاں بھی گرو گرنتھ کی ہے شبد شبد رب دی استت رب مردا نہیں تے جدو تخت تے بہن والا نہیں مردا تے تخت کی ڈگے گا اینو کئی وار سرکاراں نے ٹایا ادو ہی اچا بنتا دے اج بھی اسی یہ اگے نتمستک ہاں سمے سمے تے ساڈی رہنمائی کرتا ہے اور اے او تخت سی جتے ششتر آئے بستر آئے کوڑے آئے ہاتھی آئے پھر نقلی تخت دے مقابلے دی نی ایتھے رکھی گئی ہے دلی دے تخت نو پٹن لئی جیڑا بگیل سنگھ نے پٹیا میری پیری نو کٹھیاں کر کے اکال بنگا ساجیا گیا پیری ہرمندر ہے چرنا وچ میری ایک اکال بنگا ساجیا ہے اتے ہی پنویں پاتشاہ دا دشہرا منایا بھاو کے کھنڈ پر صاحب دے بھوگ پائے نے دسویں تے اتے ہی گراں دی دستار بندی ہوئی ہے اتے ہی تلک لگیا دستار دا اتے ہی میری پیری تلوار پا کے آکھیا سی بھی ہن نکلی تخت پٹ گئی سا لینا ہے اس تخت تے گرمتا ہونا یہ اج بھی ساڈی رہنمائی کرتا ہے پانچ تخت نے ساڈے پہلا اکال بنگا شری اکال تخت صاحب اور ایسی نی رکھی میری پیری دی بگیل سنگھ نے پھر دلی چو مغلیا سلطنت دا تخت پٹیا تے اس اکال دے تخت دی جے جے کار ہوئی اینو لکھ کوئی ٹا لوے اے ایدا ہی سجے گا اے ایدا ہی گجے گا حکمراناں دے نیاں توں سکھاں دا من گیا سی اٹھ ਭਾਈ ਚੌਪਾ ਸਿੰਘ ਦਾ ਰਹਿਤਨਾਮਾ ਪੜ੍ਹੋ, ਜਿਹੜਾ ਹੁਕਮਰਾਨਾਂ ਕੋਲ ਨਿਆਂ ਕਰਾਉਣ ਜਾਂਦਾ ਸੀ ਉਹਨੂੰ ਤਨਖਾਹੀਆ ਆਖਿਆ ਜਾਂਦਾ ਸੀ, ਨਿਆਂ ਅਕਾਲ ਤਖ਼ਤ ਤੇ ਹੁੰਦੇ ਸੀ। ਇੱਥੇ ਸਿੱਖਾਂ ਦੇ ਨਿਆਂ ਹੋਇਆ ਕਰਦੇ ਸੀ, ਕੋਈ ਵੀ ਮੁਹਿੰਮ ਸ਼ੁਰੂ ਹੋਣੀ ਸੀ ਇੱਥੋਂ ਚੱਲਦੀ ਹੁੰਦੀ ਸੀ, ਔਰ ਉਹ ਅਕਾਲ ਦਾ ਤਖ਼ਤ ਜਿਹੜਾ ਅੱਜ ਵੀ ਸਾਡੇ ਲਈ ਸਾਡਾ ਸਿਰਮੌਰ ਹੈ, ਅਸੀਂ ਸਿੱਜਦਾ ਕਰਦੇ ਹਾਂ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਜਿਹੜੇ ਪੰਜ ਤਖ਼ਤ ਨੇ ਜੋ ਮੀਰੀ ਦਾ ਪ੍ਰਤੀਕ ਨੇ, ਸ਼ਕਤੀ ਦਾ, ਪੀਰੀ ਦਾ ਪ੍ਰਤੀਕ ਹਰਿਮੰਦਰ ਸਾਹਿਬ ਹੈ। ਧਿਆਨ ਦਿਓ, ਜਦੋਂ ਗੱਦੀ ਦਿੱਤੀ ਹੈ ਨਾ ਗੁਰੂ ਗ੍ਰੰਥ ਸਾਹਿਬ ਨੇ, ਤੇ ਪਾਤਸ਼ਾਹ ਨੇ ਆਖਿਆ ਮੇਰੀ ਜੋਤ ਇਹਦੇ ਵਿੱਚ, ਤੇ ਮਹਾਰਾਜ ਤਨ ਕਰਕੇ ਦਿਦਾਰੇ ਕਰਨੇ ਹੋਣ ਤੇ ਕਹਿੰਦੇ ਖਾਲਸੇ 'ਚ ਹੋਣਗੇ, ਪੰਥ 'ਚ ਹੋਣਗੇ। ਮੀਰੀ ਦੀ ਦਸਤਾਰ ਗੁਰੂ ਗ੍ਰੰਥ ਸਾਹਿਬ ਕੋਲ, ਵਾਹਿਗੁਰੂ ਪੀਰੀ ਦੀ ਬੰਦਗੀ ਦੀ, ਭਗਤੀ ਦੀ, ਪ੍ਰੇਮ ਰਸ ਦੀ ਗੱਦੀ ਗੁਰੂ ਗ੍ਰੰਥ ਸਾਹਿਬ ਕੋਲ, ਤੇ ਮੀਰੀ ਦੀ ਬਰਕਤ ਪੰਥ ਨੂੰ ਦਿੱਤੀ ਹੈ। ਡਾਂਗ ਪੰਥ ਘੜਕਾਉਂਦਾ ਤੇ ਪ੍ਰੇਮ ਗੁਰੂ ਗ੍ਰੰਥ ਸਿਖਾਉਂਦਾ ਹੈ। ਇਹ ਸਿਧਾਂਤ ਹੈ, ਪੀਰੀ ਗੁਰੂ ਗ੍ਰੰਥ ਸਾਹਿਬ ਕੋਲ ਹੈ, ਪੀਰੀ ਗੁਰੂ ਉਸ ਅਰਜਨ ਸਾਹਿਬ ਦੇ ਹਰਿਮੰਦਰ ਸਾਹਿਬ ਕੋਲ ਹੈ, ਤੇ ਮੀਰੀ ਅਕਾਲ ਤਖ਼ਤ ਕੋਲ ਹੈ, ਡਾਂਗ ਪੰਥ ਕੋਲ ਹੈ। ਦੂਸਰਾ ਤਖ਼ਤ ਪਟਨਾ ਸਾਹਿਬ ਹੈ, ਸ੍ਰੀ ਹਰਿਮੰਦਰ ਪਟਨਾ ਸਾਹਿਬ, ਜਿੱਥੇ ਕਲਗੀਧਰ ਜੀ ਅਵਤਾਰ ਧਾਰਦੇ ਨੇ। ਕੇਸਗੜ੍ਹ ਸਾਹਿਬ ਹੈ, ਜਿੱਥੇ ਖਾਲਸਾ ਪੰਥ ਦੀ ਸਾਜਣਾ ਹੋਈ ਹੈ। ਦਮਦਮਾ ਸਾਹਿਬ ਹੈ, ਜਿਹਨੂੰ ਗੁਰੂ ਕੀ ਕਾਸ਼ੀ ਦਾ ਵਾਰ ਹੈ, ਜਿੱਥੇ ਆਪਣੀ ਆਤਮਕ ਸ਼ਕਤੀ ਨਾਲ ਕਲਗੀਧਰ ਸੱਚੇ ਪਾਤਸ਼ਾਹ ਨੇ ਇੱਕ ਓਅੰਕਾਰ ਤੋਂ ਲੈ ਕੇ 18-10-20 ਰਾਗ ਮਾਲਾ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਚਾਰੀ ਤੇ ਲਿਖਣ ਵਾਲੇ ਭਾਈ ਮਨੀ ਸਿੰਘ ਨੇ ਇੱਥੇ ਸੰਥਿਆ ਕਰਵਾਈ ਬਾਣੀ ਦੀ, ਇੱਥੇ ਅਰਥਾਂ ਦੀ ਟਕਸਾਲ ਚਲਾਈ, ਤੇ ਟਕਸਾਲ ਜਦੋਂ ਅਰਥਾਂ ਦੀ ਚੱਲੀ, ਪੰਥ ਨੇ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਸੀ। ਜਥੇਦਾਰ ਪਹਿਲੇ ਦਮਦਮਾ ਸਾਹਿਬ ਦੇ ਬਾਬਾ ਦੀਪ ਸਿੰਘ ਸਾਜੇ ਗਏ। ਉਹ 300 ਵਰੇ ਤੋਂ ਅੱਜ ਵੀ ਸੀਨਾ ਬਸੀਨਾ ਟਕਸਾਲ ਭਿੰਡਰਾਂ ਵਾਲੇ, ਦਮਦਮੀ ਟਕਸਾਲ ਭਿੰਡਰਾਂ ਵਾਲੇ ਚੱਲ ਰਹੀ ਹੈ। ਅੱਜ ਵੀ 16ਵੇਂ ਮੁਖੀ ਬਾਬਾ ਹਰਨਾਮ ਸਿੰਘ ਨੇ ਆ ਸ਼ੈੱਡ ਦੀ ਸੇਵਾ ਚੱਲ ਰਹੀ ਹੈ, ਉਦੋਂ ਤੋਂ ਕੰਮ ਚੱਲਿਆ। ਪੰਜਵਾਂ ਨੰਦੇੜ ਸ੍ਰੀ ਹਜ਼ੂਰ ਸਾਹਿਬ, ਪੰਜ ਤਖ਼ਤ ਨੇ ਸਾਡੇ, ਚਾਰ ਪ੍ਰਚਲਿਤ ਸਨ। ਦਮਦਮਾ ਸਾਹਿਬ ਨੂੰ ਪੰਥ ਨੇ ਬਾਅਦ ਵਿੱਚ ਪੁਰਾਤਨ ਖਲੜੇ ਵੇਖ ਕੇ, ਇਤਿਹਾਸ ਵੇਖ ਕੇ ਫਿਰ ਤਖ਼ਤ ਦਾ ਦਰਜਾ ਦਿੱਤਾ, ਵੈਸੇ ਗੁਰੂ ਸਾਹਿਬ ਤੇ ਉਦੋਂ ਹੀ ਦੇ ਗਏ। ਇਹ ਸਾਡੇ ਪੰਜ ਤਖ਼ਤ ਨੇ, ਇਹਦਾ ਧਿਆਨ ਧਰੇਗਾ ਤੇ ਮੀਰੀ ਦੀ ਭਾਵਨਾ ਸ਼ਕਤੀ ਪ੍ਰਚਲਿਤ ਹੋਵੇਗੀ ਵੀ ਇਹਨਾਂ ਤਖ਼ਤਾਂ ਨੇ ਕਿੱਦਾਂ ਦਿੱਲੀ ਹਿਲਾਈ ਹੈ, ਇਹ ਕੇਸਗੜ੍ਹ ਦੇ ਤਖ਼ਤ ਨੇ ਕਿੱਦਾਂ ਮੁਗਲੀਆ ਸਲਤਨਤ ਦੇ ਤਖ਼ਤ ਪੁੱਟੇ ਨੇ, ਅਕਾਲ ਬੁੰਗੇ ਤੋਂ ਕੀ ਤਾਕਤਾਂ ਮਿਲੀਆਂ ਨੇ, ਕਿਵੇਂ ਮੀਰੀ ਪੀਰੀ ਇਕੱਠਿਆਂ ਹੋਈ ਹੈ। ਧਿਆਨ ਧਰਿਆ ਕਰੋ ਸਰਬੱਤ ਗੁਰਦੁਆਰਿਆਂ ਦਾ, ਜਿੰਨੇ ਵੀ ਸਾਡੇ ਗੁਰਧਾਮ ਨੇ, ਜਿੰਨੇ ਵੀ ਸਾਡੇ ਗੁਰਦੁਆਰੇ, ਧਰਮ ਦਾ ਮੰਦਿਰ, ਸਿੱਖਾਂ ਦਾ ਧਰਮ ਦਾ ਮੰਦਿਰ ਕੀ ਹੈ? ਗੁਰਦੁਆਰਾ। ਔਰ ਯਤਨ ਕਰਿਆ ਕਰੋ ਅਸੀਂ ਆਪਣੇ ਗੁਰਧਾਮ ਲਈ ਗੁਰਦੁਆਰਾ ਧਰਮਸ਼ਾਲਾ ਸ਼ਬਦ ਹੀ ਵਰਤਦੇ ਰਹੇ ਹਾਂ। ਮੰਦਿਰ ਨਹੀਂ ਵਰਤਣਾ, ਮੰਦਿਰ ਹਿੰਦੂ ਵੀਰਾਂ ਦਾ, ਟੈਂਪਲ ਨਹੀਂ ਵਰਤਣਾ, ਸਾਡਾ ਗੁਰਦੁਆਰਾ ਹੀ ਹੈ। ਭਾਵੇਂ ਪੰਜਾਬੀ 'ਚ ਕਹਿ ਲਓ, ਭਾਵੇਂ ਹਿੰਦੀ 'ਚ ਕਹਿ ਲਓ ਤੇ ਭਾਵੇਂ ਫਾਰਸੀ 'ਚ ਕਹਿ ਲਓ, ਸਾਡਾ ਗੁਰਦੁਆਰਾ ਹੀ ਹੈ। ਔਰ ਕਿੱਥੇ ਕਿੱਥੇ ਬਣੇ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ, ਜਿੱਥੇ ਗੁਰੂ ਨਾਨਕ ਦੇ ਚਰਨ ਪੈ ਗਏ ਉਹ ਘਰ ਹੀ ਧਰਮਸ਼ਾਲਾ ਬਣ ਗਿਆ। ਜਿੱਥੇ ਗੁਰੂ ਨਾਨਕ ਨੇ ਚਰਨ ਪਾ ਦਿੱਤੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਉਹੀ ਗੁਰਦੁਆਰਾ ਬਣ ਗਿਆ। ਜਿੱਥੇ ਬਾਬਾ ਪੈਰ ਧਰੇ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਕਰਤਾਰਪੁਰ ਚਰਨ ਪਾਏ ਤੇ ਗੁਰਦੁਆਰਾ ਬਣ ਗਿਆ, ਕਰਤਾਰਪੁਰੋਂ ਖਡੂਰ ਸਾਹਿਬ ਚਰਨ ਪਾਏ ਤੇ ਗੁਰਦੁਆਰਾ ਬਣ ਗਿਆ, ਖਡੂਰ ਸਾਹਿਬੋਂ ਗੋਂਦਵਾਲ ਚਰਨ ਪਾਏ ਤੇ ਉਹ ਮਹਾਨ 84 ਕੱਠਣ ਵਾਲਾ ਤੀਰਥ ਬਣ ਗਿਆ, ਗੋਇੰਦਵਾਲ ਸਾਹਿਬ ਤੋਂ ਹਰਿਮੰਦਰ ਚਰਨ ਪਏ ਤੇ ਉਹ ਮਹਾਨ ਦੁਨੀਆ ਦੀ ਤਾਕਤ ਸਾਡੇ ਕੋਲ ਆ ਗਈ। ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਡਿੱਠਾ ਸਭ ਥਾਵ ਨਹੀਂ ਤੁਦ ਦੇਹਿਆ। ਦਿੱਲੀ ਚਰਨ ਪਏ ਤੇ ਇੱਕ ਰਾਜੇ ਦਾ ਬੰਗਲਾ ਗੁਰਦੁਆਰਾ ਬੰਗਲਾ ਸਾਹਿਬ ਬਣ ਗਿਆ, ਤੇ ਜਿੱਥੇ ਕਿਸੇ ਨੂੰ ਵੜ ਨਹੀਂ ਸੀ ਦਿੱਤਾ ਜਾਂਦਾ ਮੱਕੇ ਚਲ ਗਿਆ ਬਾਬਾ। ਤੇ ਉਹਨੇ ਵੇਖਿਆ ਜੀਵਨ ਕਾਜੀ ਨੇ ਵੀ ਪੈਰ ਕਾਬੇ ਵੱਲ ਕੀਤੇ ਨੇ, ਉਹਨੇ ਦੂਜੇ ਬੰਨੇ ਕਰਤੇ ਤੇ ਪੰਜ ਸੱਤ ਲੱਤਾਂ ਛੱਡ ਦਿੱਤੀਆਂ। ਬਾਬਾ ਤੈਨੂੰ ਪਤਾ ਨਹੀਂ ਲੱਗਦਾ ਸਾਡੇ ਕਾਬੇ ਵੱਲ ਲੱਤਾਂ ਕਰੇ? ਤੇ ਪਾਤਸ਼ਾਹ ਕਹਿੰਦੇ ਵੀ ਜਿੱਧਰ ਹੁਣ ਲੱਤਾਂ ਕੀਤੀਆਂ ਇੱਧਰ ਕਾਬਾ ਨਹੀਂ। ਤੇ ਜੀਵਨ ਕਹਿੰਦਾ ਚੱਲ ਇੱਧਰ ਵੇਖ ਲੈਂਦੇ ਹਾਂ। ਜਦੋਂ ਫਿਰ ਉੱਧਰ ਤੱਕਿਆ ਨਾ, ਫਿਰ ਬਾਣੀ ਪੜਿਓ, ਨਾਮੇ ਨੂੰ ਕੱਢਤਾ ਮੰਦਿਰ ਚੋਂ ਬਾਹਰ, ਭਗਤ ਨਾਮਦੇਵ ਨੂੰ ਕੁਝ ਬਾਬੇ ਤਰਲੋਚਨ ਨੂੰ ਪੁੱਛਿਓ ਯਾਰ ਸੀ ਉਹਦਾ, ਕਹਿੰਦਾ ਨਾਮੇ ਨੂੰ ਕੱਢਦਾ ਮੰਦਰੋਂ ਬਾਹਰ। ਤੇ ਨਾਮੇ ਨੇ ਆਪ ਗਵਾਹੀ ਦਿੱਤੀ ਹੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਹੋ ਦੇਹੋੜਾ ਫਿਰ ਲੈ ਚੱਲਿਓ। ਕਹਿੰਦੇ ਨੇ ਕੀ ਹੋਇਆ, ਲੈ ਕੰਬਲੀ ਚੱਲਿਓ ਪਲਟਾਏ, ਮੰਦਰੋਂ ਕੱਢਿਆ ਬਾਹਰ ਵਿਚਾਰਾ ਪਿੱਛੇ ਜਾ ਕੇ ਬਹਿ ਗਿਆ, ਕੰਬਲੀ ਦੀ ਵਿਛਾ ਕੇ ਬਹਿ ਗਿਆ, ਦੇਹੁਰੇ ਪਾਛੇ ਬੈਠਾ ਜਾਏ, ਰੋਣ ਲੱਗ ਪਿਆ ਪਿੱਛੇ ਬਹਿ ਕੇ ਵੀ ਚੰਗੀ ਕੀਤੀ ਹੈ ਨਿੱਕੀ ਜਾਤ ਬਣਾ ਦਿੱਤੀ, ਉਹ ਮੰਦਰੋਂ ਕੱਢ ਦਿੱਤਾ, ਮੈਂ ਕਿੱਥੇ ਪੂਜਾ ਕਰਾਂ। ਮਾਣ ਚੁੱਕੀ ਫਿਰਦੇ ਸੀ ਜੀਵਨ ਕਾਜੀ ਵਰਗੇ, ਮਾਣ ਚੁੱਕੀ ਫਿਰਦੇ ਸੀ ਆਪਣੀ ਉੱਚੀ ਜਾਤ ਦਾ। ਬਾਬੇ ਨੇ ਜਿੱਦਾਂ ਜਿੱਦਾਂ ਮਾਲਾ ਚੱਲੀ ਨਾਮੇ ਦੀ, ਮੰਦਰ ਹੀ ਉਧਰ ਨੂੰ ਘੁਮਾ ਦਿੱਤਾ। ਅੱਜ ਵੀ ਵੇਖ ਲਓ, ਉਹ ਇੱਕ ਭਗਤ ਮੰਦਰ ਘੁਮਾ ਸਕਦਾ ਤੇ ਸਾਡਾ ਬਾਬਾ ਤੇ ਆਪ ਨਾਰਾਇਣ ਕਲਾ ਧਾਰ ਹੈ, ਕਾਬਾ ਛੱਡ ਕੇ ਦੁਨੀਆ ਘੁਮਾ ਦੇਵੇ। ਕਾਬਾ ਗਿਆ ਘੁੰਮ ਤੇ ਜਾਣ ਲੱਗੇ ਨੇ ਤਰਲਾ ਲਿਆ ਕਾਜੀਆਂ ਨੇ, ਕੁਝ ਨਾ ਕੁਝ ਦੇ ਦਿਓ, ਪੂਜਾ ਕਿਹਦੀ ਕਰਾਂਗੇ, ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ, ਬਾਬੇ ਦੀ ਜੁੱਤੀ ਦੀ ਪੂਜਾ ਹੁੰਦੀ ਰਹੀ ਉੱਥੇ, ਕੌਸ ਖੜਾ ਦੇ ਆਏ। ਉਹ ਜਿੱਥੇ ਤੂੰ ਚਰਨ ਪਾਵੇਂ ਉਹਦੀ ਤੇ ਪੂਜਾ ਹੋਣੀ ਹੈ, ਤੇਰੇ ਜੋੜਿਆਂ ਨੂੰ ਲੋਕ ਮੱਥੇ ਲਾਉਂਦੇ ਨੇ। ਉਹ ਨੇ ਗੁਰਦੁਆਰੇ, ਸਾਡੇ ਪ੍ਰਚਾਰ ਦਾ ਕੇਂਦਰ, ਸਾਡੇ ਗੁਰੂ ਦਾ ਦੁਆਰਾ, ਤੇ ਗੁਰੂ ਦੇ ਦੁਆਰੇ ਤੋਂ ਬਿਨਾਂ ਸਿੱਖਾ ਯਾਦ ਰੱਖੀ ਕਦੇ ਵੀ ਪ੍ਰਭੂ ਦਾ ਦੁਆਰਾ ਨਹੀਂ ਖੁੱਲਦਾ। ਮੁਬਾਰਕ ਹੈ ਟੀਵੀ ਤੇ ਕਥਾ ਸੁਣਦਾ, ਕੀਰਤਨ ਸੁਣਦਾ, ਪਰ ਇੱਥੇ ਚਰਨਾਂ ਵਿੱਚ ਹਾਜ਼ਰ ਹੋਣ ਦਾ ਯਤਨ ਕਰਿਆ ਕਰ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿੱਥੇ ਤਖਤਾਂ ਤੋਂ ਮੀਰੀ ਦੀ ਭਾਵਨਾ ਜੋਸ਼ੋ ਖਰੋਸ਼ ਲੈਣਾ, ਕਿਵੇਂ ਚਿੜੀਆਂ ਨੂੰ ਉਸ ਤਖਤ ਤੇ ਅੰਮ੍ਰਿਤ ਛਕਾ ਕੇ ਬਾਜ ਤੁੜਵਾਏ ਨੇ, ਉੱਥੇ ਅਸੀਂ ਪ੍ਰੇਮ ਰਸ ਗੁਰਦੁਆਰਿਆਂ ਤੋਂ ਲੈਣਾ, ਗੁਰੂ ਦੀ ਬਾਣੀ ਤੋਂ ਲੈਣਾ, ਧਿਆਨ ਰੱਖਣਾ, ਮੀਰੀ ਤੇ ਪੀਰੀ ਨੂੰ ਧਿਆਨ ਵਿੱਚ ਰੱਖਣਾ। ਇਹ ਦੋਵੇਂ ਸਾਡੇ ਪੱਖ ਨੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਤੇ ਜਦੋਂ ਵੀ ਅਰਦਾਸ ਕਰਨੀ ਇਹ ਸਾਡੇ ਪ੍ਰੇਮ ਦੀ ਨਿਸ਼ਾਨੀ ਹੈ। ਅਸੀਂ ਲੱਖ ਆਪਣੇ ਵਿੱਚ ਗਿਲੇ ਸ਼ਿਕਵੇ ਰੱਖੀਏ, ਪਰ ਹੁੰਦਾ ਕੀ ਹੈ, ਜਦੋਂ ਅਰਦਾਸ ਕਰਦੇ ਹਾਂ ਇੱਕ ਦੂਜੇ ਦੀ ਭਲੇ ਦੀ ਕਰਦੇ ਹਾਂ, ਇਹ ਸਾਡੇ ਵਿੱਚ ਇੰਨਾ ਪ੍ਰੇਮ ਸੀ ਪੁਰਾਣੇ ਸਮੇਂ। ਸਮੇਂ ਦੀ ਸਮਾਪਤੀ ਹੈ, ਦੀਨ ਦੁਨੀਆਂ ਦੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ, ਅਗੰਮੀ ਇਤਿਹਾਸ ਦੀ ਵਿਚਾਰ ਕਰਦਿਆਂ ਤਰੁਟੀਆਂ ਰਹਿ ਜਾਣ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Sarang Mahalla Chautha, Jap Man Ram Naam Pad Sar, Ram Naam Bin Thir Nahi Ko.

ਘਰ ਜਿਸ ਬਿਖਿਆ ਕਹੋ ਤੁਮ ਆਪਣੀ ਘਰ ਜਾਨੋ ਛਾੜ ਛਾੜ ਜਾਹੋ ਸਿਰ ਭਾਰ ਤਿਲ ਤਿਲ ਪਲ ਪਲ ਔਦ ਫੁਨ ਘਾਟੈ ਬੂਝ ਨਾ ਸਕੈ ਗਵਾਰ ਸੋ ਕਿਛ ਕਰੈ ਜੇ ਸਾਥ ਨਾ ਚਾਲੈ ਇਹ ਸਾਕਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੋਰੇ ਤਉ ਪਾਵਹਿ ਮੋਖ ਦੁਆਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਏ ਪੂਛੋ ਬੇਦ ਵਿਚਾਰ ਰਾਣਾ ਰਾਉ ਸਬੈ ਕੋ ਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਿਰਚਲ ਜਿਨ ਰਾਮ ਨਾਮ ਆਧਾਰ ਸਾਰੂ ਮਹੱਲਾ ਚੌਥਾ ਘਰ ਤੀਜਾ ਦੁਪਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨਕੇ ਜਣੇ ਬੜੀਰੇ ਤੁਮ ਹੋ ਤਿਨ ਸਿਉ ਝਗੜਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਬ ਕਰਤ ਹੋ ਸੋ ਧਨ ਕਿਸੈ ਨਾ ਆਪ ਖਿਨ ਮਹਿ ਛੋੜ ਜਾਏ ਬਿਖਿਆ ਰਸ ਤਉ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨਕੇ ਜਾਪੋ ਜਾਪ ਅਪਦੇਸ਼ ਕਰਤ ਨਾਨਕ ਜਨ ਤੁਮ ਕਹੋ ਜੋ ਸੁਨੋ ਤਉ ਜਾਏ ਸੰਤਾਪ ਸਾਰ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੇ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ ਹਰ ਹਰ ਟੇਕ ਸਭ ਦਿਨ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬ੍ਰਹਮਾਦਕ ਤਬ ਗੁਣ ਸੁਆਮੀ ਗਨਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਲਾਤ ਸਾਰ ਮਹੱਲਾ ਚੌਥਾ ਜਪ ਮਨ ਨਰਹਰੇ ਨਰਹਰ ਸੁਆਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡ ਭਾਗ ਮਥੁਰਾ ਤਿਨ ਜਨ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ ਤਿਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਅਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ਵਰਾ ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੂਰਾ ਸਾਰ ਮਹੱਲਾ ਚੌਥਾ ਜਪ ਮਨ ਮਾਧੋ ਮਧਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਉ ਰਹਾਉ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ ਤਿਸ ਜਨ ਕੇ ਹੋ ਮਲ ਮਲ ਧੂਆ ਪਾਉ ਹਰ ਜਨ ਕੋ ਹਰ ਮਿਲਿਆ ਹਰ ਸ਼ਰਧਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਉ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਵਰ ਕਿਰਪਾ ਭਈ ਮੈਂ ਅਨਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਉ
सार महला चौथा जप मन निरभउ सत सत सदा सत निर्वैर अकाल मूरत अजूनी संभव मेरे मन अन दिनो त्याए निरंकार निराहारी रहाओ हर दर्शन कहो कोट कोट ते तीस सिद्ध जति जोगी तट तीर्थ पर पवन करत रहत निराहारी तिन जन की सेवा थाए पई जिनको कृपाल होवत बनवारी हर के हो संत भले ते उत्तम भगत भले जो

ਘਰ ਮਹੱਲਾ ਚੌਥਾ ਪੜਤਾਲ ਜਪ ਮਨ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੋ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਐ ਜਿਸ ਰਾਮ ਪਿਆਸੀ ਹਰ ਆਪ ਦਿਆਲ ਦਇਆ ਕਰ ਮੇਲੈ ਜਿਸ ਸਤਿਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚ ਖਾਸੀ ਜੋ ਜਨ ਸੇਵਹਿ ਸਦ ਸਦਾ ਮੇਰਾ ਹਰ ਹਰੇ ਤਿਨਕਾ ਸਭ ਦੁਖ ਭਰਮ ਭਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਸਾਰ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਪਈਆ ਸਦ ਰਾਮ ਰਾਮ ਰਾਮ ਰਵ ਰਹਿਆ ਸਰਬਗੇ ਰਹਾਉ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਬਤ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਮ ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ ਦੁਸ਼ਮਣ ਦੁਖ ਗਏ ਸਭ ਭਗੇ ਸਾਰੰਗ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕਹੋ ਬਲ ਜਾਉ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾਂ ਕੋ ਨਾਥ ਸਰਬ ਪ੍ਰਿਤ ਪਾਲਕ ਭਗਤ ਵਛਲ ਹਰ ਨਾਉ ਜਾ ਕੋ ਕੋਏ ਨਾ ਰਾਖੈ ਪ੍ਰਾਣੀ ਤਿਸ ਤੂੰ ਦੇਹੇ ਅਸਰਾਉ।

0: ਅਲ ਪਾਰੀ ਹੋ ਨਾਹੀ ਕਿਸ ਮੈਂ ਕਿਆ ਹੁੱਸਾ ਸਭ ਤੁਮ ਹੀ ਕਲ ਤਾਰੀ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਸੰਤ ਸਦਕਾਰੀ ਸਾਰੰਗ ਮਹੱਲਾ ਪੰਜਵਾਂ ਅਬ ਮੋਹੇ ਸਰਬ ਉਪਾਵ ਬਿਰਕਾਤੀ ਕਰਮ ਕਾਰਨ ਸਮਰੱਥ ਸੁਆਮੀ ਹਰ ਏਕਸ ਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹੁਰੰਗਾ ਅਨ ਨਾਹੀ ਤੁਮ ਭਾਂਤੇ ਦੇਹੇ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖ ਦਾਤੀ ਭ੍ਰਮਤੋ ਭ੍ਰਮਤੋ ਹਾਰ ਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੀ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੀ ਸਾਰ ਮਹੱਲਾ ਪੰਜਵਾ ਅਬ ਮੋਹੇ ਲਭਦਿਓ ਹੈ ਹਰ ਟੇਕਾ ਗੁਰ ਦਇਆਲ ਭਏ ਸੁਖਦਾਈ ਅੰਧਲੈ ਮਾਨਕ ਦੇਖਾ ਰਹਾਉ ਕਾਟੇ ਅਗਿਆਨ ਤਿਮਰ ਨਿਰਮਲੀਆ ਬੁੱਧ ਵਿਗਾਸ ਵਿਵੇਕਾ ਜਿਉ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹ ਤੇ ਉੱਠਿਓ ਤੈ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਥਾਈ ਪ੍ਰਾਣਪਤੀ ਹਰ ਸਮਕਾ ਸਾਰ ਮਹੱਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰਿਯ ਮੰਗੈ ਪੇਖ ਆਇਓ ਸਰਬ ਥਾਨ ਦੇਸ ਪ੍ਰਿਯ ਰੋਮ ਨਾ ਸਮਸਰ ਲਾਗੈ ਰਹਾਉ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸ਼ਟ ਨਾ ਕਰੈ ਰੁਚਾਂਗੈ ਹਰ ਰਸ ਚਾਹੈ ਪ੍ਰਿਯ ਪ੍ਰਿਯ ਮੁਖ ਤੇਰੈ ਜੋ ਅਲ ਕਮਲਾ ਲੋ ਭੰਗੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬਾਂਗੈ ਗੁਰ ਨਾਨਕ ਪ੍ਰਭ ਪਾਏ ਪਠਾਇਓ ਮਿਲਹੋ ਸਖਾ ਗਲ ਲਾਗੈ
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Is tarah hun ki hai eh jehde vikar ne gursikh pyareo kaam krodh loh moh ahankar Vaheguru Guru Ramdas Maharaj ji ne inna nu pare kar ditta apne sikha to eh Sadgur ji tuhanu lobh hai hi nahi char padarth aale daale firde hain ਪਰ ਕਦੇ ਇੱਛਾ ਕੀਤੀ ਹੋ ਨਹੀਂ ਕਦੇ ਕੋਈ ਮੰਗ ਕੀਤੀ ਹੋ ਨਹੀਂ ਇਹ ਲੋਭ ਨੇ ਗੁਰਸਿੱਖ ਪਿਆਰਿਓ ਬਹੁਤ ਲੰਬੀ ਕਥਾ ਆਉਂਦੀ ਹੈ ਥੋੜੇ ਜਿਹੇ ਸ਼ਬਦਾਂ ਵੀ ਸੁਣ ਲਓ ਜਿਹੜੇ ਰਿਸ਼ੀ ਹੋਏ ਨੇ ਬਹੁਤ ਵੱਡੇ ਗੁਰਮੁਖ ਪਿਆਰਿਓ ਵਿਸ਼ਵਾਮਿੱਤਰ ਜੀ ਇੱਕ ਹੋਏ ਨੇ ਵਸ਼ਿਸ਼ਠ ਜੀ ਵਿਸ਼ਵਾਮਿੱਤਰ ਸੀ ਨਾ ਜਿਹੜਾ ਦੇਖ ਲਓ ਕਿੱਡਾ ਵੱਡਾ ਰਿਸ਼ੀ ਸੀ ਉਹਨੂੰ ਲੋਭ ਹੋ ਗਿਆ ਹਰੀਚੰਦ ਰਾਜਾ ਸੀ ਬਨਾਰਸ ਦਾ ਇਹਦੀ ਇੱਕ ਪਰਣ ਹੁੰਦਾ ਸੀ ਸਵੇਰੇ ਰੋਟੀ ਤਾਂ ਖਾਂਦਾ ਸੀ ਸਿਉਣੇ ਦੇ ਭਾਰ ਵੰਡ ਕੇ ਵੰਡਦਾ ਹੁੰਦਾ ਸੀ ਭਾਰ ਵੰਡਣੇ 21 ਤੇ ਭਾਰ ਦੇਣੇ ਦਾਨ ਤਾਂ ਅਨਜਲ ਕਰਦਾ ਹੁੰਦਾ ਸੀ ਤੇ ਗੁਰਮੁਖ ਪਿਆਰਿਓ ਵਿਸ਼ਵਾਮਿੱਤਰ ਜੀ ਨੂੰ ਗੁਰਮੁਖ ਪਿਆਰਿਓ ਲਾਲਚ ਮੋਹ ਲੋਭ ਹੋ ਗਿਆ ਕਿ ਇਹਨੂੰ ਚੇਲਾ ਬਣਾਵਾਂ ਇਹ ਤਾਂ ਬਹੁਤ ਦਾਨੀ ਇਹ ਮੇਰਾ ਚੇਲਾ ਬਣ ਜਾਵੇ ਤੇ ਉਹਨੂੰ ਲਾਲਚ ਕੀ ਦਿੱਤਾ ਉਹਦਾ ਹਰੀਚੰਦ ਰਾਜੇ ਦਾ ਬਾਪ ਹੋਇਆ ਸੀ ਤ੍ਰਿਸ਼ੰਕੂ ਤੇ ਕਹਿੰਦਾ ਮੈਂ ਤੇਰੇ ਬਾਪ ਨੂੰ ਜਿਉਂਦੇ ਨੂੰ ਸੁਰਗ ਪਹੁੰਚਾਉਣਾ ਤੂੰ ਮੇਰਾ ਚੇਲਾ ਬਣ ਲੋਕਾਂ ਤਾਂ ਮਰ ਕੇ ਜੇ ਪਹੁੰਚਾਉਣੇ ਨਾ ਅਰਦਾਸਾਂ ਕਰਕੇ ਕਿ ਸੱਚਖੰਡ ਨਿਵਾਸ ਬਖਸ਼ੀ ਮੈਂ ਤੈਨੂੰ ਜਿਉਂਦੇ ਨੂੰ ਪਹੁੰਚਾਉਣਾ ਤੇਰੇ ਬਾਪੂ ਤ੍ਰਿਸ਼ੰਕੂ ਉਹਦਾ ਬਾਪ ਸੀ ਤਿੰਨ ਹਰੀਚੰਦ ਪ੍ਰਿਥਮੀ ਪਤ ਰਾਜੇ ਛੋਟਾ ਰਾਜਾ ਨਹੀਂ ਸੀ ਕਿਤੇ ਵਹਿਮ ਕਰੋ ਵੀ ਸਿਉਣੇ ਦੇ ਭਾਰ ਕਿਵੇਂ ਦਿੰਦਾ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਹਿੰਦਾ ਸਾਰੀ ਧਰਤੀ ਦਾ ਰਾਜ ਤਿੰਨ ਹਰੀਚੰਦ ਪ੍ਰਿਥਮੀ ਪਤ ਰਾਜ

0: ਅਜੇ ਕਾਗਜ ਕੀਮ ਨਾ ਪਾਈ ਔਗੁਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਤੇ ਵਿਸ਼ਰਾਮ ਕਿਉਂ ਨੇ ਖਾਸ ਵਿਖਾਈ ਕਿਉਂ ਕਿਉਂ ਕਥਾ ਪਾਠ ਨਹੀਂ ਕਰਨਾ ਔਗੁਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਖਾਸ ਵਿਖਾਈ ਤੇ ਉਹਨੂੰ ਰਿਸ਼ੀ ਨੂੰ ਲਾਲਚ ਹੋ ਗਿਆ ਏਡਾ ਵੱਡਾ ਰਾਜਾ ਮੇਰਾ ਚੇਲਾ ਬਣ ਜਾਵੇ ਮੈਂ ਤਾਂ ਤਰਜੂੰਗਾ ਤੇ ਗੁਰਸਿੱਖ ਪਿਆਰਿਓ ਤੇਰੇ ਬਾਪ ਨੂੰ ਮੈਂ ਸਿੱਧਾ ਹੀ ਸੁਰਗ ਪਹੁੰਚਾਉਂਗਾ ਕਹਿੰਦਾ ਜੀ ਪਹੁੰਚਾ ਦੋ ਮੈਂ ਤੁਹਾਡਾ ਚੇਲਾ ਉਹ ਮੰਤਰ ਪੜ੍ਹੇ ਤੇ ਗੁਰਮੁਖ ਪਿਆਰਿਓ ਤਿਰ ਸ਼ੰਕੂ ਸੀ ਨਿਗੁਰਾ ਜਦੋਂ ਦਰਵਾਜੇ ਚ ਸੱਚਖੰਡ ਤੇ ਜਾਵੇ ਦੇਵ ਤੇ ਧੱਕਾ ਮਾਰ ਕੇ ਗੇਰ ਦੇਣ ਕਹਿੰਦੇ ਨਿਗੋਰੇ ਨੂੰ ਤਾਂ ਇੱਥੇ ਜਗ੍ਹਾ ਹੀ ਨਹੀਂ ਹੈਗੀ ਇਹਨੇ ਗੁਰੂ ਨੇ ਧਾਰਨ ਕੀਤਾ ਤੇ ਸ਼ੰਕੂ ਨੇ ਉਹ ਗੁਰਮੁਖ ਪਿਆਰਿਓ ਡੇਗਦੇ ਕਰਨ ਜਿਹਦੇ ਤੁਸੀਂ ਪਰਣਾ ਸਾਹਿਬ ਨੂੰ ਜਾਓ ਨਾ ਕਦੇ ਤਾਂ ਸਸਾਰਾਮ ਇੱਕ ਸ਼ਹਿਰ ਆਉਂਦਾ 100 ਮੀਲ ਦੂਰ ਮਨਾਰਸ ਕਾਂਸੀ ਤੋਂ ਸਸਾਰਾਮ ਉਹਦਾ ਅਸਲ ਨਾਮ ਹੈ ਸਸਾਰਾਮ ਸਸਾਰਾਮ ਜਿੱਥੇ ਦੇ ਬਾਬੂ ਜਗਜੀਵਨ ਰਾਮ ਜੀ ਹੁੰਦੇ ਸੀ ਤੁਹਾਡੇ ਕੈਬਨਿਟ ਆਪਣੇ ਦਿੱਲੀ ਦੇ ਮਨਿਸਟਰ ਉਹ ਸਸਾਰਾਮ ਦੇ ਸੀ ਬਿਹਾਰ ਦਾ ਇਹ ਬਿਹਾਰ ਦੇ ਬਾਰਡਰ ਤੇ ਹੈ ਤੇ ਮੁਗਲ ਸਰਾਇ ਤੋਂ 100 ਮੀਲ ਹੈ ਉਹ ਤੋਂ 40 ਮੀਲ ਅੱਗੇ ਜਾਓ ਤੁਹਾਨੂੰ ਸੜਕ ਦੇ ਉੱਤੇ ਇੱਕ ਕਰਮਨਾਸਾ ਨਦੀ ਮਿਲੂਗੀ ਕਰਮਨਾਸਾ ਉਸ ਨਦੀ ਦਾ ਇਹ ਇਤਿਹਾਸ ਹੈ ਜਿਹੜਾ ਉਹਦੇ ਵਿੱਚ ਨਹਾਲਵੇ ਉਹਦੇ ਸਾਰੇ ਪੁੰਨ ਕੀਤੇ ਹੋਏ ਨਾਸ ਹੋ ਜਾਂਦੇ ਸਤਨਾ ਉਹਦਾ ਨਾਮ ਹੈ ਕਰਮਨਾਸਾ ਨਦੀ ਪੜਨਾ ਸਾਹਿਬ ਇਹ ਉਦੋਂ ਬਣੀ ਹੈ ਜਦੋਂ ਤਿਰਸ਼ੰਕੂ ਨੂੰ ਰਿਸ਼ੀ ਜੀ ਮੰਤਰ ਪੜ੍ਹ ਕੇ ਉੱਪਰ ਨੂੰ ਚੜ੍ਹਾਉਣ ਤੇ ਦੇਵ ਤੇ ਧੱਕਾ ਮਾਰ ਕੇ ਹੇਠ ਗੇਰ ਦੇਣ ਕਹਿੰਦੇ ਤੇ ਨਿਗੁਰੇ ਦੇ ਸਾਰੇ ਕਰਮ ਨਾਸ ਕੋਈ ਕਰਮ ਕੰਮ ਨਹੀਂ ਕਰੂਗਾ ਨਿਗੁਰੇ ਦਾ ਤੇ ਜਦੋਂ ਗੁਰਮੁਖ ਪਿਆਰਿਓ ਦੇਖਿਆ ਵੀ ਇਹ ਤੇ ਕੁਝ ਨਹੀਂ ਬਣਦਾ ਤੇ ਹਰੀਚੰਦ ਰਾਜੇ ਨੇ ਵਸ਼ਿਸ਼ਠ ਮੁਨੀ ਦੀ ਚਰਨ ਵਿੱਚ ਜਾ ਕੇ ਕਹਿੰਦਾ ਜੀ ਤੁਸੀਂ ਮੈਨੂੰ ਬਖਸ਼ੋ ਤੇ ਤਾਂ ਕੁਛ ਨਹੀਂ ਬਣੇ ਲਓ ਇੰਨੇ ਵਿੱਚ ਲੋਭ ਵਸ ਹੋ ਕੇ ਨਾ ਵੱਡਾ ਭਾਰੀ ਰਿਸ਼ੀ ਮੁਨੀ ਗੁਰਮੁਖ ਪਿਆਰਿਓ ਮਨ ਵਿੱਚ ਕਹਿੰਦਾ ਇਹਦੇ ਬਾਪ ਨੂੰ ਮੈਂ ਤਾਰਦਾ ਫਿਰਦਾ ਤੇ ਚੇਲਾ ਕਿਸੇ ਹੋਰ ਦਾ ਜਾ ਕੇ ਬਣਦਾ ਫਿਰਦਾ ਚੇਲਾ ਕਿਸੇ ਹੋਰ ਦਾ ਬਣੇ ਤੇ ਬਾਪ ਨੂੰ ਮੈਂ ਤਾਰਾ ਸੂਰ ਦਾ ਰੂਪ ਧਾਰਨ ਕੀਤਾ ਵਿਸ਼ਵਾਮਿੱਤਰ ਜੀ ਨੇ ਤੇ ਸੂਰ ਬਣ ਕੇ ਨਾ ਹਰੀਚੰਦ ਰਾਜੇ ਦੇ ਬਾਗ ਨੂੰ ਪੱਟਣ ਲੱਗ ਗਿਆ ਜਾ ਕੇ ਉਹ ਮਾਲੀ ਕਹਿੰਦਾ ਰਾਜੇ ਆ ਤੇਰਾ ਬਾਗ ਸੂਰ ਪੱਟਦਾ ਉਹ ਚੱਲੇ ਅਸੀਂ ਦਾਨ ਕਰਨ ਸਵੇਰ ਦਾ ਮੌਕਾ ਕਹਿੰਦਾ ਬਾਗ ਬਹੁਤ ਸੁੰਦਰ ਹੈ ਪਹਿਲਾਂ ਇਹਨੂੰ ਮੈਂ ਮਾਰਾਂ ਖਤਮ ਕਰਾਂ ਹੁਣ ਕਿੱਥੇ ਖਤਮ ਹੋਣਾ ਸੀ ਤੀਰ ਕਮਾਨ ਲੈ ਕੇ ਪਿੱਛੇ ਪਿੱਛੇ ਹਰੀਚੰਦ ਮੂਹਰੇ ਮੂਹਰੇ ਸੂਰ ਵਿਸ਼ਵਾਮਿੱਤਰ ਬਣਿਆ ਵਾ ਗੁਰਸਿੱਖ ਪਿਆਰਿਓ ਜੰਗਲ ਵਿੱਚ ਚਲੇ ਗਏ ਉੱਥੇ ਜਾ ਕੇ ਖੂਹੀ ਆ ਗਈ ਤੇ ਪੰਡਿਤ ਬਣ ਕੇ ਬਹਿ ਗਿਆ ਖੂਹ ਤੇ ਬ੍ਰਾਹਮਣ ਰੂਪ ਬਦਲ ਲਿਆ ਰਾਜਾ ਆਇਆ ਤੇ ਆਇਆ ਤੇ ਆਇਆ ਰਿਸ਼ੀ ਜੀ ਕਹਿੰਦੇ ਉਹ ਰਾਜਾ ਤੂੰ ਤਾਂ ਬਹੁਤ ਦਾਨੀ ਵੱਡਾ ਰਾਜਾ ਹੈ ਤੂੰ ਅੱਜ ਮੁੜ ਜਾਇਆ ਕਿਉਂ ਫਿਰਦੇ ਹਰੀਚੰਦ ਕਹਿੰਦਾ ਜੀ ਮੈਂ ਤੂੰ ਅੱਜ ਦਾਨ ਨਹੀਂ ਹੋਇਆ ਮੇਰਾ ਪਰਨ ਟੁੱਟ ਗਿਆ ਪਿਆਸ ਲੱਗੀ ਹੋਈ ਹੈ ਮੈਂ ਤੋ ਉਸ ਕਰਕੇ ਮੈਂ ਦੁਖੀ ਹੈ ਉਹ ਵਿਸ਼ਵਾਮਿੱਤਰ ਜੀ ਬਣੇ ਬ੍ਰਾਹਮਣ ਕਹਿੰਦੇ ਕੋਈ ਨੀ ਤੂੰ ਪਰਨ ਕਰ ਕੇ ਦਾਨ ਤੈਨੂੰ ਦਊਂਗਾ ਮੈਂ ਤੈਨੂੰ ਪਾਣੀ ਪਿਲਾ ਦਿੰਦੇ ਸੰਕਲਪ ਕਰ ਲੇ ਆਪਾਂ ਵੀ ਸੁੱਖ ਸੁੱਖ ਲੈਂਦੇ ਉਹ ਹਰੀਚੰਦ ਨੇ ਗੁਰਮੁਖ ਪਿਆਰੇ ਉਹ ਬਾਣੀ ਦੀ ਤੁਕ ਸਮਝੇ ਇੱਥੇ ਪੜ੍ਹਨ ਵਾਲੇ ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਜੇ ਉਹਨੂੰ ਪਤਾ ਹੁੰਦਾ ਵੀ ਇਹ ਕੰਮ ਖਰਾਬ ਹੈ ਫਰੇਬ ਹੈ ਨਾ ਫੇਰ ਪੁੰਨ ਕਰਨ ਦਾ ਪਰਣ ਨਹੀਂ ਸੀ ਕਰਦਾ ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਜਾਣ ਨਹੀਂ ਸਕਿਆ ਉਹਨੂੰ ਵੀ ਪ੍ਰੇਮ ਹੋ ਰਿਹਾ ਮੇਰੇ ਨਾਲ ਕਹਿੰਦਾ ਜੀ ਤੁਹਾਨੂੰ ਦਊਂ 18 ਭਾਰ ਚੱਲ ਆ ਗਏ ਗੁਰਮੁਖ ਪਿਆਰੇ ਹੋ ਫਿਰ ਇੰਨਾ ਗੁੱਸੇ ਵਿੱਚ ਆਇਆ ਨਾ ਲੋਭ ਦਾ ਬਸ ਹੋਇਆ ਕਿ ਮੇਰਾ ਚੇਲਾ ਨਹੀਂ ਬਣਿਆ ਇਹ ਉਹ ਰਿਸ਼ੀ ਨੇ ਹਰੀਚੰਦ ਰਾਜੇ ਦੀ ਸਾਰੀ ਬਭੂਤੀ ਮਾਇਆ ਸਵਾਹ ਬਣਾਤੀ ਗੁਰਮੁਖ ਪਿਆਰੇ ਹੋ ਐ ਨੇ ਕਰਨੀ ਹੈ ਨਾ ਰਿਸ਼ੀਆਂ ਮੁਨੀਆਂ ਦੀਆਂ ਪਤਾ ਨੀ ਫੇਰ ਵੀ ਲੋਕ ਕਿਉਂ ਪਿੱਛੇ ਫਿਰਦੇ ਕਹਿੰਦੇ ਸਾਨੂੰ ਤਾਰਨਗੇ ਅੱਜ ਖੇ ਕੋ ਸਤਨਾਮ ਆਪ ਡੁੱਬੇ ਛੋ ਬੇਦਮੇ ਚੇਲੇ ਦੀ ਬਹਾਏ ਜਿਹਨਾਂ ਦੀ ਆਪਣੀ ਤਾਤ ਹੈ ਇੱਕ ਚੇਲਾ ਬਣਾਉਣ ਖਾਤਰ ਵੇਖ ਲੋ ਸੂਰ ਬਣਿਆ ਕਿੰਨਾ ਲਾਲਚ ਕੀਤਾ ਲੋਭ ਕਿ ਚੇਲਾ ਮੇਰਾ ਬਣੇ ਹਰੀਚੰਦ ਵੱਡਾ ਰਾਜ ਹੈ ਉਹਦੇ 21 ਭਾਰ ਕਰਦਾ ਹੁੰਦਾ ਸੀ ਦਾਨ 18 ਹੀ ਹੋਏ ਗੁਰਮੁਖ ਪਿਆਰੇ ਉਹ ਸਾਰੀ ਬਭੂਤੀ ਨਸ਼ਟ ਕਰਤੀ ਫੇਰ ਵੀ ਉਹਦੇ ਦਇਆ ਨਹੀਂ ਕੀਤੀ ਕਾਹਦੇ ਸੰਤ ਕਾਹਦੇ ਰਿਸ਼ੀ ਤੁਹਾਨੂੰ ਪਤਾ ਉਹਨੂੰ ਕੀ ਕੀਤਾ ਫਿਰ ਕਿਉਂ ਨਿਖਾਸ ਵਿਕਾਈ ਨੋਟ ਕਰ ਲਿਓ ਨਿਖਾਸ ਨਾਮ ਬਨਾਰਸ ਦਾ ਹੈ ਕਾਂਸੀ ਦਾ ਇਹਨੂੰ ਨਿਖਾਸ ਕਹਿੰਦੇ ਮੰਡੀ ਹੈ ਉੱਥੇ ਉਸ ਮੰਡੀ ਵਿੱਚ ਜਾ ਕੇ ਵੇਚਤਾ ਏਡੇ ਵੱਡੇ ਰਿਸ਼ੀ ਨੇ ਹਰੀਚੰਦ ਰਾਜੇ ਨੂੰ ਵੇਚਿਆ ਕਿਹਦੇ ਕੋਲ ਪੀਲਾਂ ਦੇ ਕੋਲ ਜਿੱਥੇ ਮੁਰਦ ਘਾਟ ਸੀ ਨਾ ਮੁਰਦਿਆਂ ਦੇ ਉੱਥੇ ਸਵਾ ਰੁਪਈਆ ਲੈ ਕੇ ਸੰਸਕਾਰ ਕਰਨ ਦਿੰਦਾ ਸੀ ਮੁਰਦੇ ਦਾ। ਉਸ ਠੇਕੇਦਾਰ ਕੋਲ ਰਾਜੇ ਖਰੀ ਚੰਦ ਨੂੰ ਵੇਚਤਾ। ਕਿਉਂ ਨੇ ਖਾਸ ਵਿਕਾਈ? ਦੇਖੋ ਲੋਭ ਲਾਲਚ ਕਿੱਥੇ ਤੱਕ ਸਾਨੂੰ ਲੈ ਜਾਂਦਾ। ਇਹ ਇੰਨਾ ਬੁਰਾ ਮਾਰਜ ਕਹਿੰਦੇ ਉਹ ਐਸੇ ਵੱਡੇ ਰਾਜੇ ਨੂੰ ਦਾਨੀ ਨੂੰ ਉੱਥੇ ਜਾ ਕੇ ਮੁਰਦ ਘਾਟ ਵਿੱਚ ਸਵਾ ਰੁਪਈਏ ਇੱਕ ਰੁਪਈਏ ਵਿੱਚ ਵੇਚਤਾ। ਕਿਉਂ? ਨਿਖਾਸ ਤਾਂ ਬਚਨ ਆਇਆ ਬਾਣੀ ਵਿੱਚ, ਇਹੋ ਜਿਹੇ ਜਿਹੜੇ ਲੋਭ ਲਾਲਚ ਕਾਮ ਕ੍ਰੋਧ ਹਨ ਗੁਰੂ ਰਾਮਦਾਸ ਜੀ, ਇਹ ਤਾਂ ਤੇਰੇ ਦਰਬਾਰ ਨੇ ਖੰਡ ਖੰਡ ਕੀਤੇ ਨੇ। ਨਾ ਇੱਥੇ ਨਾ ਕਾਮੰਗ, ਨਾ ਕ੍ਰੋਧੰਗ, ਨਾ ਲੋਭੰਗ, ਨਾ ਮੋਹੰਗ, ਇਹ ਗੁਰੂ ਦਾ ਦਰ ਹੈ ਗੁਰਸਿੱਖ ਪਿਆਰੇ। ਇੱਥੇ ਹੁਣ ਤੁਸੀਂ ਬੈਠੇ ਹੋ ਦਰ ਦੇ ਉੱਤੇ, ਇਹ ਵਿਕਾਰ ਇੱਥੇ ਹੈ ਹੀ ਨਹੀਂ ਕੋਈ, ਇੱਥੇ ਉਪਜਣਾ ਹੀ ਨਹੀਂ ਗੁਰਸਿੱਖ ਪਿਆਰਿਓ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਸ ਕਾਮ ਨੇ, ਜਿਸ ਕ੍ਰੋਧ ਨੇ, ਜਿਸ ਲੋਭ ਨੇ, ਜਿਸ ਮੋਹ ਨੇ, ਉਹ ਲੋਭ ਹੈ ਨਾ, ਐਸੇ ਦਾਨੀ ਹਰੀ ਚੰਦ ਰਾਜੇ ਨੂੰ ਗੁਰਮੁਖ ਪਿਆਰਿਓ ਕਿਸ ਪਖਾਰੀ ਮੁਰਦ ਘਾਟ ਵਿੱਚ ਵੇਚਦਾ ਜਾ ਕੇ, ਉਹ ਇੱਥੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਜਾਈਏ। ਗੁਰੂ ਰਾਮਦਾਸ, ਤੁਸੀਂ ਇਹਨਾਂ ਤੋਂ ਵਿਰਕਤ ਹੋ, ਇਹਨਾਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ, ਤੇ ਜਿਹੜੇ ਸਿੱਖ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਦੇ ਵੀ ਇਹ ਵਿਕਾਰ ਨਾਸ ਹੋ ਜਾਂਦੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਤੁਸੀਂ ਖਤਮ ਕਰ ਦਿੰਦੇ ਹੋ। ਉਹ ਸਿੱਖ ਫਿਰ ਹੋਰਾਂ ਨੂੰ ਵੀ ਤਾਰਨ ਦੇ ਯੋਗ, ਜਿਹੜਾ ਖੁਦ ਪਾਰਸ ਬਣ ਜਾਵੇ ਉਹ ਹੋਰਾਂ ਲੋਹਿਆਂ ਨੂੰ ਵੀ ਪਾਰਸ ਬਣਾ ਦਿੰਦਾ ਹੈ।
1: ਜਨਮ ਕਾਲ ਕਰ ਜੋੜ।
0: ਗੁਰੂ ਰਾਮਦਾਸ ਮਹਾਰਾਜ ਆਪ ਕੈਸੇ ਹੋ? ਦੇਖੋ ਕੈਸੀ ਵਡਿਆਈ ਇਸ ਦਰਦੀ ਪ੍ਰੇਮੀਓ। ਜਨਮ ਔਰ ਕਾਲ, ਜਨਮ ਕਹੀਏ ਜਨਮ ਦਾ ਸਮਾਂ, ਮੌਤ ਆਦਿ ਔਰ ਅੰਤ, ਜਨਮ ਮਰਨ ਕਰ ਜੋੜ, ਕਰ ਨਾਮ ਹੈ ਹੱਥ, ਜੋੜ ਨਾਮ ਬੰਨ ਕੇ। ਇਹ ਜਿਹੜਾ ਜਨਮ ਤੇ ਮਰਨ ਦਾ ਕਾਲ ਦਾ ਸਮਾਂ ਨਾ, ਕਾਲ ਜਿਹਨੂੰ ਕਹਿੰਦੇ ਜਨਮ ਮਰਨ, ਇਹ ਗੁਰੂ ਰਾਮਦਾਸ ਜੀ ਇਹ ਵੀ ਤੁਹਾਡੇ ਚਰਨਾਂ ਵਿੱਚ ਹੱਥ ਬੰਨ ਕੇ ਖੜੇ ਨੇ ਦੋਵੇਂ ਸਮੇਂ। ਇੰਨੀ ਸਮਰੱਥਾ ਗੁਰੂ ਨਾਨਕ ਦੇ ਦਰ ਦੀ। ਜਨਮ ਕਾਲ ਕਰ ਜੋੜ, ਹੱਥ ਬੰਨ ਕੇ ਖੜਨਾ, ਇਹ ਦੋਵੇਂ ਸਮੇਂ। ਜਨਮ ਮਰਨ ਦੀ ਜੋ ਕਿਰਿਆ ਚੱਲ ਰਹੀ ਹੈ ਇਹ ਕਾਲ ਇਹ ਕਰਦੇ ਨੇ, ਸਮੇਂ ਦੇ ਮੁਤਾਬਕ ਹੀ ਜਨਮ, ਸਮੇਂ ਦੇ ਮੁਤਾਬਕ ਹੀ ਮੌਤ। ਉਹ ਸਮਾਂ ਦੋਵੇਂ ਹੱਥ ਬੰਨ ਕੇ ਖੜੇ ਨੇ ਤੁਹਾਡੇ ਦਰਬਾਰ ਵਿੱਚ।
1: ਹੁਕਮ ਜੋ ਹੋਏ ਸੋ ਮੰਨਾ।
0: ਉਹ ਜਿਹੜਾ ਕਾਲ ਹੈ ਉਹ ਵੀ ਹੱਥ ਬੰਨ ਕੇ ਖੜਾ, ਮੈਨੂੰ ਹੁਕਮ ਕਰੋ ਮੈਂ ਕੀ ਕਰਾਂ, ਕਿਹਨੂੰ ਜਨਮ ਦਵਾਂ, ਕਿਹਨੂੰ ਖਤਮ ਕਰਾਂ। ਪਿੱਛੇ ਕਥਾ ਸੁਣੀ ਨੀ ਤੁਸੀਂ, 22 ਸਾਲ ਗੁਰਗੱਦੀ ਕੀਤੀ ਹੈ ਗੁਰੂ ਅਮਰਦਾਸ ਜੀ ਨੇ, ਤੇ ਕਾਲ ਨੂੰ ਹੁਕਮ ਕਰ ਦਿੱਤਾ ਸੀ ਜਿੰਨਾ ਚਿਰ ਤੁਸੀਂ ਗੱਦੀ ਕਰਨੀ ਹੈ ਗੋਇੰਦਵਾਲ ਸਾਹਿਬ ਨਹੀਂ ਪੜਨਾ ਤੁਸੀਂ। ਅੱਜ ਇਤਿਹਾਸ ਪੜ੍ਹ ਲਓ ਜਾ ਕੇ, ਉੱਥੇ ਪੁੱਛ ਲਓ ਬਜ਼ੁਰਗਾਂ ਤੇ, 22 ਸਾਲ ਵਿੱਚ ਨਾ ਬੱਚਾ, ਨਾ ਜਵਾਨ, ਨਾ ਕੋਈ ਬਿਰਧ, ਗੋਇੰਦਵਾਲ ਸਾਹਿਬ ਨਹੀਂ ਮਰਿਆ ਗੁਰਸਿੱਖ ਪਿਆਰਿਓ। ਵਚਨ ਕਰ ਦਿੱਤਾ ਸੀ ਕਿ ਜਨਮ ਕਾਲ ਕਰ ਜੋੜ, ਦੋਵੇਂ ਹੱਥ ਬਣ ਕੇ ਖੜੇ ਨੇ, ਅੰਤ ਸਮਾਂ ਤੇ ਜਨਮ ਦਾ ਸਮਾਂ ਆਦਿ ਅੰਤ, ਜਿਹਦੀ ਕਿਰਿਆ ਵਿੱਚ ਸਾਰਾ ਸ੍ਰਿਸ਼ਟੀ ਚੱਲ ਰਹੀ ਹੈ। ਹੁਕਮ ਜੋ ਹੋਏ ਸੋ ਮੰਨੇ। ਇਹ ਗੁਰੂ ਰਾਮਦਾਸ ਜੀ ਇਸ ਸਮੇਂ ਨੂੰ ਵੀ ਜੋ ਤੁਸੀਂ ਹੁਕਮ ਕਰਦੇ ਹੋ ਹੱਥ ਬੰਨੀ ਖੜੇ ਨੇ ਉਹੀ ਮੰਨਦੇ ਹਨ।
1: ਪਾਵ ਸਾਗਰ ਬੰਦਿਓ ਸਿੱਖ ਤਾਰੇ ਸੋ ਪ੍ਰਸੰਨ।
0: ਤੁਸੀਂ ਬਹੁਤ ਖੁਸ਼ੀ ਕੀਤੀ ਹੈ ਸੰਸਾਰ ਉੱਤੇ, ਕਿਰਪਾ ਕੀਤੀ ਹੈ, ਪ੍ਰਸੰਨਤਾ ਕਰਨੀ, ਕਿਸੇ ਤੇ ਮਿਹਰ ਕਰਨੀ, ਦਿਆਲਤਾ ਹੋ ਕੇ ਤੁਸੀਂ ਪਾਵ ਸਾਗਰ ਸੰਸਾਰ ਨੂੰ ਤਾਰਨ ਖਾਤਰ ਨਾਮ ਦਾ ਜਹਾਜ਼ ਬੰਨ ਦਿੱਤਾ, ਬਾਣੀ ਦਾ ਜਹਾਜ਼ ਪੈਦਾ ਕਰ ਦਿੱਤਾ। ਇਹ ਸੰਸਾਰ ਨੂੰ ਤਾਰਨ ਖਾਤਰ ਸ੍ਰੀ ਅੰਮ੍ਰਿਤਸਰ ਸਾਹਿਬ ਸਾਂਝਾ ਤੀਰਥ ਸਾਰਿਆਂ ਦੇ ਵਾਸਤੇ ਸਾਂਝਾ ਪੁਰਬ ਬਣਾ ਦਿੱਤਾ ਤੁਸੀਂ। ਇਹ ਸੰਸਾਰ ਨੂੰ ਤਾਰਨ ਵਾਸਤੇ ਕਾਹਤੇ ਤਾਰਨੇ ਸੀ? ਜੇ ਕੋਈ ਡੁੱਬਦਾ ਹੋਵੇ ਤਾਂ ਹੀ ਤਾਰੀਦਾ, ਜਿਹੜਾ ਡੁੱਬੇ ਨੀ ਉਹਨੂੰ ਤਾਰਨਾ ਕੀ ਹੈ? ਇਹ ਜਿਹੜੇ ਉੱਪਰ ਚਾਰੇ ਪੰਜੇ ਦੱਸੇ ਨੇ, ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਮਾਨਸੀ ਉਝਾੜਿਓ, ਇਹਨਾਂ ਪੰਜਾਂ ਵਿੱਚ ਸੰਸਾਰ ਡੁੱਬਦਾ ਜਾਂਦਾ ਸੀ। ਇਹਨਾਂ ਪੰਜਾਂ ਨੂੰ ਦੂਰ ਕਰਕੇ ਤੁਸੀਂ ਗਿਆਨ ਪ੍ਰਕਾਸ਼ ਉਪਦੇਸ਼ ਦੇ ਨਾਲ ਸੰਸਾਰ ਨੂੰ ਤਰਨ ਖਾਤਰ ਬੇੜਾ ਬਣਾ ਦਿੱਤਾ ਹੈ।
1: ਸਿਰ ਆਤਪਤ ਸੱਚੋ ਤਖਤ।
0: ਆਤਪਤ ਸੱਚੋ ਤਖਤ, ਤੁਹਾਡੇ ਸਿਰ ਉੱਤੇ ਸਦਾ ਰਹਿਣ ਵਾਲਾ ਸੱਚ ਆਤਪਤ। ਗੁਰਮੁਖ ਪਿਆਰਿਓ, ਜਿਵੇਂ ਸੂਰਜ ਦੀ ਜਿਹੜੀ ਤਪਸ਼ ਹੈ ਉਹ ਆਪਾਂ ਛਤਰੀ ਲੈ ਲਈਏ ਉਹਦੇ ਨਾਲ ਘੱਟ ਜਾਂਦੀ ਹੈ, ਉਹ ਭਾਈ ਉਹਦਾ ਤਪ ਤੇਜ ਘੱਟ ਜਾਂਦਾ ਹੈ। ਇਸੇ ਕਰਕੇ ਸਾਰ ਗੁਰਤਾਵਲੀ ਵਿੱਚ ਲਿਖਿਆ ਪੰਡਿਤ ਹਰਦਿਆਲ ਜੀ ਨੇ, ਛਾਇਆ ਕਰ ਆਤਪ ਕੀ ਤਪਸ ਨਿਵਾਰੀ ਹੈ, ਤੁਹਾਡੇ ਸਿਰ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਆਦਿ ਤੋਂ ਅੰਤ ਤੱਕ ਦਾ ਜਿਹੜਾ ਛਤਰ ਹੈ। ਬਾਕੀ ਛਤਰ ਰਾਜਿਆਂ ਤੇ ਝੁਲਦੇ ਨੇ, ਉਹ ਤਾਂ ਕੋਈ 10 ਸਾਲ ਰਾਜ ਕਰੂ, ਕੋਈ 20 ਸਾਲ ਕਰੂ, ਕੋਈ 50 ਸਾਲ ਕਰ ਲੂ, ਆ ਬਾਬਾ ਰਹਿੰਦੀ ਦੁਨੀਆਂ ਤੱਕ ਛਤਰ ਝੁਲੂਗਾ। ਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਰਹਿੰਦੀ ਦੁਨੀਆਂ ਤੱਕ ਚੌਰ ਹੋਣੇ, ਰਹਿੰਦੀ ਦੁਨੀਆਂ ਤੱਕ ਛਤਰ ਝੁੱਲੇ ਸੋ ਛਤ ਨਿਰੰਜਨੀ। ਛਾਇਆ ਦੇਣ ਵਾਲਾ ਸ਼ਾਂਤੀ ਬਾਲ ਬਿਰਦ ਜੋਬਨ, ਜਿੰਨੇ ਕਾਲ ਲੰਘ ਚੁੱਕੇ ਸਮੇਂ ਵਰਤਮਾਨ ਆਉਣ ਵਾਲਾ ਸਮਾਂ, ਤਿੰਨਾਂ ਕਾਲਾਂ ਵਿਚ ਸ਼ਾਂਤੀ ਦੇਣ ਵਾਲਾ ਉਹ ਛਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦਾ ਆਪ ਦੇ ਸਿਰ ਉੱਤੇ ਝੁੱਲ ਰਿਹਾ ਹੈ।
1: ਯੋਗ ਭੋਗ ਸੁਜਤ ਬਲ,
0: ਰਾਜਿਆਂ ਕੋਲ ਰਾਜੇ ਦਾ ਛਤਰ ਹੁੰਦਾ ਭਾਈ, ਜੋਗੀਆਂ ਕੋਲ ਜੋਗ ਦਾ ਹੁੰਦਾ। ਪਰ ਗੁਰੂ ਰਾਮਦਾਸ ਤੁਹਾਡੀ ਗੱਦੀ ਕੈਸੀ ਹੈ, ਇਹ ਗੁਰੂ ਨਾਨਕ ਦਾ ਦਰ ਕੈਸਾ ਹੈ। ਇਹ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਿਸਤ ਮੈਂ ਭੋਗੀ, ਇਹ ਗੁਰੂ ਨਾਨਕ ਦਾ ਦਰ ਹੈ। ਤੁਸੀਂ ਰਾਜਿਆਂ ਦੇ ਰਾਜੇ, ਜੋਗੀਆਂ ਦੇ ਜੋਗੀ। ਦੂਜਾ ਅਰਥ, ਇਹ ਉਹ ਦਰਬਾਰ, ਉਹ ਬਾਦਸ਼ਾਹ ਦਾ ਤਖ਼ਤ ਹੈ ਗੁਰਗੱਦੀ ਦਾ, ਕਿ ਤੁਸੀਂ ਭੋਗ ਵਿਚ ਰਹਿਣ ਵਾਲੇ, ਪਦਾਰਥਾਂ ਵਿਚ ਰਹਿਣ ਵਾਲੇ ਲੋਕਾਂ ਨੂੰ, ਮਾਇਆ ਵਿਚ ਫਸੇ ਹੋਏ ਰਹਿੰਦਿਆਂ ਨੂੰ, ਮਾਇਆ ਵਿਚ ਰਹਿੰਦਿਆਂ ਨੂੰ ਇਹ ਜੋਗ ਕਹੀਏ, ਵਾਹਿਗੁਰੂ ਨਾਲ ਜੋੜ ਦਿੰਦੇ। ਤੁਸੀਂ ਰਾਜ ਛੱਡਣ ਨੂੰ ਨੀ ਕਿਹਾ, ਪੁੱਤਰ ਕਲੱਤਰ ਛੱਡਣ ਨੂੰ ਨੀ ਕਿਹਾ, ਮਾਇਆ ਤਿਆਗਣ ਨੂੰ ਨੀ ਕਿਹਾ, ਵਿਚ ਰਹਿੰਦੇ ਸਿੱਖਾਂ ਨੂੰ ਇਹ ਤੁਸੀਂ ਜੋਗੀ ਬਣਾ ਤਾ, ਵਿਚ ਰਹਿੰਦਿਆਂ ਨੂੰ, ਕਿਉਂਕਿ ਸਾਡੇ ਗੁਰੂ ਨਾਨਕ ਦੀ ਵਡਿਆਈ ਹੈ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿਚੇ ਗਤ ਪਾਈ। ਇਹ ਰਾਜ ਯੋਗ, ਇਹ ਤੁਹਾਨੂੰ ਗੁਰਰਾਜ ਯੋਗ ਦੀਆਂ ਨੇ ਗੁਰੂ ਰਾਮਦਾਸ, ਪਿੱਛੇ ਸੁਣੇ ਤੁਸੀਂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਰਾਜ ਯੋਗ, ਰਾਜ ਕਰਦਿਆਂ ਯੋਗ ਕਮਾਉਣਾ, ਪਾਣੀ ਵਿਚ ਖੜ ਕੇ ਸੁੱਕੇ ਰਹਿਣਾ, ਜਿਵੇਂ ਕਮਲ ਨਿਰਾਲਮ ਰਹਿੰਦਾ ਪਾਣੀ ਵਿਚ ਖੜੇ ਹੀ ਸੁੱਕਾ, ਜਿਵੇਂ ਮੁਰਗਾਈ ਜਿਉ ਮੁਰਗਾਈ ਪੰਖ ਨਾ ਪੀਜੇ। ਇੱਥੇ ਬੜੀਆਂ ਮੁਰਗਾਈਆਂ ਨੇ ਦਰਿਆਵਾਂ ਵਿਚ, ਚੁਬੀਆਂ ਵੀ ਮਾਰਦੀਆਂ ਨੇ, ਵਿਚੇ ਰਹਿੰਦੀਆਂ ਨੇ, ਜਦ ਮਰਜ਼ੀ ਫੜ ਕੇ ਦੇਖ ਲੋ, ਖੰਭ ਸੁੱਕੇ ਦਾ ਸੁੱਕਾ। ਇਹ ਰਾਜ ਯੋਗ ਗੁਰਸਿੱਖਾਂ ਨੂੰ ਦਿੱਤਾ, ਮਾਇਆ ਵਿਚ ਰਹਿ ਕੇ ਗੁਰਮੁਖ ਮਾਇਆ ਵਿਚ ਉਦਾਸੀ।
1: ਗੁਰੂ ਰਾਮਦਾਸ ਸੱਚ ਸਲਭਣ,
0: ਉਹ ਸਲਭਣ ਦੀ ਬਚਨ ਕਰਦੇ ਨੇ ਭਗਤ ਸਾਹਿਬ ਜੀ, ਮੈਂ ਐਵੇਂ ਨੀ ਬਚਨ ਕੀਤਾ, ਇਹ ਰਾਜ ਵਿਚ ਯੋਗ ਕਰਨ ਵਾਸਤੇ ਗੁਰੂ ਰਾਮਦਾਸ ਜੀ ਮੈਂ ਸੱਚਾ ਬਚਨ ਕੀਤਾ। ਐ ਸੰਸਾਰ ਦੇ ਲੋਕੋ, ਇੱਕ ਉਪਮਾ ਕਰਨ ਲੱਗੇ ਆਪਾਂ ਬਹੁਤ ਗਾਹਾਂ ਵੱਧ ਜਾਂਦੇ, ਝੂਠੀ ਉਪਮਾ ਕਰੀ ਜਾਂਦੇ ਵੱਧ ਤੋਂ ਵੱਧ, ਪਰ ਨਹੀਂ, ਇਹ ਬਾਣੀ ਵੀ ਜਿਹੜੀ ਉਪਮਾ ਹੈ, ਪਾਠ ਜੀ ਕਹਿੰਦੇ ਮੈਂ ਬਿਲਕੁਲ ਸੱਚਾ ਬਚਨ ਕੀਤਾ। ਇਹ ਗੁਰੂ ਨਾਨਕ ਦਾ ਦਰ, ਇਹ ਰਾਜ ਯੋਗ ਹੈ। ਰਾਜੇ ਵੀ ਆ ਕੇ ਮੱਥੇ ਟੇਕਦੇ, ਸ਼ਹਿਨਸ਼ਾਹ ਨੇ ਵੀ ਆ ਕੇ ਮੱਥੇ ਟੇਕੇ, ਦਿੱਲੀ ਦਾ ਪਤੀ ਅਕਬਰ ਉਹ ਵੀ ਭੁੰਜੇ ਬੈਠ ਗਿਆ, ਗੋਇੰਦਵਾਲ ਸਾਹਿਬ ਆ ਕੇ ਹੱਥ ਤੇ ਲੈ ਕੇ ਪ੍ਰਸ਼ਾਦੇ ਛਕ ਲਏ। ਬੜੇ ਬੜੇ ਜੋਗੀ ਰਿਸ਼ੀ ਮੁਨੀ ਉਹ ਵੀ ਆ ਕੇ ਗੁਰੂ ਨਾਨਕ ਦੇ ਦਰ ਤੇ ਝੁਕ ਗਏ। ਇਹ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਆਪ ਦਾ ਦਰ।
1: ਤੂੰ ਅਟਲ ਰਾਜ ਭਗ ਦਲ,
0: ਤੁਹਾਡਾ ਗੁਰੂ ਨਾਨਕ ਦੇ ਦਰ ਦਾ ਰਾਜ ਜੋਗ ਅਟਲ, ਕਦੇ ਟਲਦਾ ਹੀ ਨੀ। ਜਿਹੜੇ ਦੁਨੀਆਂ ਦੇ ਰਾਜੇ ਹੁੰਦੇ ਉਹ ਤਾਂ ਚਿੰਤਾ ਹੀ ਰਹਿੰਦੀ ਹੈ, ਗੁਆਂਢੀ ਰਾਜਾ ਹਮਲਾ ਨਾ ਕਰ ਦੇਵੇ, ਮੇਰੇ ਤੋਂ ਰਾਜ ਕੋਈ ਖੋਹ ਨਾ ਲਵੇ। ਤੇ ਗੁਰਸਿੱਖ ਪਿਆਰੇ ਹੋ, ਇਹ ਜਿਹੜੇ ਹੁਣ ਦੇ ਰਾਜੇ ਨੇ, ਮਨਿਸਟਰ ਮਨੁਸਟਰ, ਇਹਨਾਂ ਨੂੰ ਤਾਂ ਸਕੇ ਭਾਈਆਂ ਤੋਂ MLA ਤੋਂ ਹੀ ਫਿਕਰ ਹੈ, MLA ਤੋੜ ਕੇ ਮੇਰੇ ਤੋਂ ਝੰਡੀ ਨਾ ਲਵਾ ਲਵੇ, ਇਹ ਕਾਹਦੇ ਰਾਜ ਨੇ? ਇਹ ਤਾਂ ਪਰ ਤੁਹਾਡਾ ਗੁਰੂ ਨਾਨਕ ਦੀ ਗੱਦੀ ਦਾ ਰਾਜ ਅਟਲ ਅਭਗ, ਜਿਹੜਾ ਭਿੱਗੇ ਨਾ ਭਾਵ ਟੁੱਟੇ ਨਾ, ਅਟਲ ਜਿਹੜਾ ਸਦਾ ਰਵੇ, ਉਹ ਗੁਰੂ ਨਾਨਕ ਦਾ ਰਾਜ ਹੈ। ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਯੁਗੋ ਯੁਗ ਅਟਲ, ਸਤਿਗੁਰ ਨਾਨਕ ਦੀ ਗੱਦੀ ਤੇ ਆਪ ਬਿਰਾਜਮਾਨ ਹੋ।
1: ਤੂੰ ਸਤਿਗੁਰ ਚੌਂ ਜੁਗੀ,
0: ਇਹ ਸਤਿਗੁਰ ਗੁਰੂ ਰਾਮਦਾਸ ਜੀ, ਤੁਸੀਂ ਐਂ ਨੀ ਹੁਣ ਅੰਮ੍ਰਿਤਸਰ ਬੈਠੇ ਹੋ, ਉਹ ਚਾਰੇ ਯੁਗਾਂ ਵਿਚ ਜਿਹੜਾ ਪਰਮੇਸ਼ਰ ਪ੍ਰਗਟ ਹੁੰਦਾ ਰਿਹਾ, ਸਾਰੀ ਕਥਾ ਤੁਸੀਂ ਸੁਣ ਲਈ ਹੈ। ਪਿੱਛੇ ਆਪਣੇ ਭਗਤਾਂ ਖਾਤਰ ਕਿੰਨੇ ਰੂਪ ਧਾਰੇ ਪਿਛਲੇ ਯੁਗਾਂ ਵਿਚ, 6 ਰੂਪ ਧਾਰੇ ਸਤਯੁਗ ਵਿਚ, ਫਿਰ ਤ੍ਰੇਤੇ ਵਿਚ ਰਾਮ ਜੀ ਦੇ ਰੂਪ ਵਿਚ, ਸੱਤ ਫਿਰ ਅੱਠਵੇਂ ਅੱਠਵਾਂ ਸਰੂਪ ਕ੍ਰਿਸ਼ਨ ਮਹਾਰਾਜ ਦੁਆਪਰ ਵਿਚ, ਕਿੰਨੇ ਭਗਤਾਂ ਦੇ ਖਾਤਰ ਸਾਧ ਸੰਗਤ ਕੌਤਕ ਕੀਤੇ, ਕਸ ਆਦਿਕ ਨੂੰ ਮਾਰ ਕੇ ਉਗਰਸੈਨ ਨੂੰ ਰਾਜ ਦਿੱਤਾ, ਫਿਰ ਰਾਵਣ ਨੂੰ ਮਾਰ ਕੇ ਭਵਿਸ਼ਣ ਨੂੰ ਰਾਜ ਦਿੱਤਾ। ਉਹ ਜਿਹੜੇ ਚਾਰੇ ਯੁੱਗਾਂ ਵਿੱਚ ਤੁਸੀਂ ਆਉਂਦੇ ਰਹੇ ਹੋ, ਉਹੀ ਅਕਾਲ ਪੁਰਖ ਦਾ ਰੂਪ ਗੁਰੂ ਰਾਮਦਾਸ ਤੁਸੀਂ ਹੋ। ਤੁਸੀਂ ਉਹ ਪਿਛਲੇ ਯੁੱਗਾਂ ਵਿੱਚ ਸੀ, ਤੁਸੀਂ ਉਹ ਹੁਣ ਭਰਪੂਰ ਸਾਰੇ ਸੰਸਾਰ ਦੇ ਸਾਹਮਣੇ ਹੋ।
1: ਆਪ ਆਪੇ ਪਰਮੇਸ਼ਰ,
0: ਆਪ ਆਪੇ ਪਰਮੇਸ਼ਰ ਦਾ ਕੀ ਗੁਣ ਹੈ? ਉਹ ਕਿਸੇ ਦਾ ਬਣਾਇਆ ਨਹੀਂ ਹੁੰਦਾ, ਉਹ ਕਿਸੇ ਦਾ ਪੈਦਾ ਕੀਤਾ ਨਹੀਂ ਹੁੰਦਾ। ਰੱਬ ਹੁੰਦਾ ਹੀ ਉਹ ਹੈ ਜਿਹੜਾ ਆਪਣੇ ਆਪ ਤੋਂ ਹੀ ਹੋਵੇ, ਸੈਭੰ ਸੁਤੇ ਪ੍ਰਕਾਸ਼। ਕਿਉਂਕਿ ਜਿਹੜਾ ਕਿਸੇ ਦਾ ਬਣਾਇਆ ਵਾ ਹੋਊਗਾ ਤਾਂ ਫਿਰ ਜਾਊਗਾ, ਇੱਥੇ ਉਹਨੇ ਰਹਿਣਾ ਕਿੱਥੇ? ਸਿੱਧੀ ਜੀ ਗੱਲ ਸੁਣ ਲਓ, ਆਪਾਂ ਨੇ ਕਿਉਂ ਮਰਨੇ? ਕਿਉਂਕਿ ਆਪਾਂ ਨੂੰ ਬਣਾਉਣ ਵਾਲੇ ਮਾਂ ਬਾਪਾਂ ਨੇ ਨਹੀਂ ਰਹਿਣਾ। ਅੱਜ ਫਿਰ ਕੋਈ ਸਾਧਨਾ ਜਾਂ ਸਾਨੂੰ ਬਣਾਉਣਾ ਨਹੀਂ ਰਹੂ ਤੇ ਅਸੀਂ ਬਣੇ ਹੋਏ ਕਿੱਥੇ ਰਵਾਂਗੇ? ਆਪਾਂ ਨੇ ਨਹੀਂ ਰਹਿਣਾ, ਆਪਣੀ ਔਲਾਦ ਦਾ ਵੀ ਸਮਾਂ ਆਉਣਾ। ਪਰ ਜਿਹੜਾ ਕਿਸੇ ਨੇ ਬਣਾਇਆ ਹੀ ਨਹੀਂ, ਉਹ ਖਤਮ ਕਿੱਥੋਂ? ਨਾ ਕਿਸੇ ਆਇਬੋ, ਨਾ ਕਿ ਜਾਇਬੋ ਰਾਮ ਕੀ ਦੁਹਾਈ। ਉਹ ਵਾਹਿਗੁਰੂ ਦਾ ਤਾਂ ਇੱਕੋ ਲਕਸ਼ਣ ਹੈ, ਸੈਭੰਗ ਆਪਣੇ ਆਪ ਤੋਂ ਪ੍ਰਕਾਸ਼, ਆਪਣੇ ਆਪ ਪੈਦਾ ਹੋਣ ਵਾਲਾ। ਤੁਸੀਂ ਆਪ ਪਰਮੇਸ਼ਰ ਪ੍ਰਕਿਰਤੀ ਤੋਂ ਪਰੇ, ਪਰਮ ਈਸ਼ਵਰ ਸਾਰਿਆਂ ਤੋਂ ਉੱਤਮ, ਸਾਰਿਆਂ ਤੋਂ ਵੱਡੇ, ਜੋ ਪਰੇ ਹੋ। ਕਾ ਤੋਂ ਮਨ ਵਿੱਚ ਕਰਮ ਕਰਕੇ ਵੀ ਸਾਡੀ ਪਹੁੰਚ ਨਹੀਂ ਉੱਥੇ, ਇੰਦਰੀਆਂ ਕਰਕੇ ਸਾਡੀ ਪਹੁੰਚ ਨਹੀਂ, ਆਗਮ ਨਿਗਮ ਵੇਦ ਸ਼ਾਸਤਰ ਉੱਥੇ ਪਹੁੰਚ ਨਹੀਂ ਸਕਦੇ। ਤੁਸੀਂ ਉਹ ਪਰੇ ਤੋਂ ਪਰੇ, ਤੂੰ ਪਰੇ ਪਰੇ ਪਰਮਪੁਰ ਸਵਾਮੀ ਮਹਾਰਾਜ ਦੀ ਬਾਣੀ ਵਿੱਚ ਪਾਠ ਆਉਂਦਾ, ਉਹੀ ਸਰੂਪ ਤੁਸੀਂ ਗੁਰੂ ਰਾਮਦਾਸ ਮਹਾਰਾਜ ਹੋ।
1: ਸੁਰ ਨਰ ਸਾਧਕ ਸਿੱਧ ਸਿੱਖ,
0: ਸੁਰ ਨਰ, ਸੁਰ ਕਹੀਏ ਦੇਵਤੇ, ਨਰ ਕਹੀਏ ਆਤਮੀ, ਆਪਣਾ ਮਾਤ ਲੋਕ ਤੇ ਰਾਕਸ਼ਸ ਲੋਕ, ਸਿੱਖ ਸਿੱਧ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਹਨ।
1: ਦੇਵੰਤ ਤੁਰ ਤੁਰ,
0: ਇਹਨਾਂ ਲੋਕਾਂ ਦੇ ਦੇਵੀ ਦੇਵਤੇ ਰਾਕਸ਼ ਮਨੁੱਖ ਸਿੱਧ ਸੰਤ ਰਿਸ਼ੀ ਮੁਨੀ ਧੁਰੰ ਤੁਰ, ਤੁਸੀਂ ਉਹਨਾਂ ਦੇ ਧੁਰੇ। ਜਿੰਨਾ ਵੀ ਕੰਮ ਚੱਲਦਾ ਹੁੰਦਾ ਧੁਰੇ ਦੇ ਆਲੇ ਦੁਆਲੇ ਹੀ ਚੱਲਦਾ ਹੁੰਦਾ। ਐਕਸਲ ਟੁੱਟ ਜਾਵੇ, ਧੁਰਾ ਟੁੱਟ ਜਾਵੇ ਤੇ ਕੰਮ ਗਿਆ। ਗੁਰਸਿੱਖ ਪਿਆਰੇ, ਆਪਣੇ ਘਰਾਂ ਦਾ ਵੀ ਇਹੀ ਹਾਲ ਹੈ। ਇੱਕੋ ਲਾਣੇਦਾਰ ਚੰਗਾ ਹੁੰਦਾ ਧੁਰਾ, ਜੇ ਸਾਰੇ ਹੀ ਮੈਂਬਰ ਲੰਬੜਦਾਰ ਬਣ ਜਾਣ ਪਰ ਘਰ ਜੁੜੂਗਾ ਹੀ। ਅੱਜ ਖੇ ਕੋ ਸਤਨਾਮ, ਇੱਕ ਧੁਰੇ ਦੇ ਆਲੇ ਦੁਆਲੇ ਇੱਕ ਦਾ ਬਚਨ ਮੰਨੋ। ਸਾਰੀ ਸਿੱਖ ਜਗਤ ਨੂੰ ਇੱਕ ਧੁਰਾ ਬਖਸ਼ੇ, ਕਿਹੜੀ? ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇੱਕ ਧੁਰੇ ਦੇ ਆਲੇ ਦੁਆਲੇ ਲਾਇਆ। ਪ੍ਰਿਥਵੀ ਸਾਰੀ ਇੱਕ ਧੁਰੇ ਦੇ ਧਰੁਵ ਦੇ ਆਲੇ ਦੁਆਲੇ ਘੁੰਮ ਰਹੀ ਹੈ। ਇਹ ਗੁਰੂ ਰਾਮਦਾਸ ਜੀ ਚਾਰੇ ਯੁੱਗਾਂ ਤੋਂ ਰਿਸ਼ੀਆਂ ਦੇ ਮੁਨੀਆਂ ਦੇ ਸਿੱਖ ਜੋ ਸਿੱਖਿਆ ਲੈਣ ਆਉਂਦੇ ਨੇ, ਤੁਹਾਤੋਂ ਸੇਵਕ ਸਾਧ ਜੋ ਸਾਧਨਾ ਸਾਧ ਰਹੇ ਨੇ, ਸਿੱਧ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਨੇ, ਸੁਰ ਦੇਵ ਲੋਕ ਦੇ ਲੋਕ ਦੇਵਤੇ, ਨਰ ਮਾਤ ਲੋਕ ਦੇ ਅਸੁਰ ਜਿਹੜੇ ਹਨ ਰਾਕਸ਼ਸ, ਗੁਰਸਿੱਖ ਪਿਆਰਿਓ, ਇਹਨਾਂ ਦਾ ਸਾਰਿਆਂ ਦਾ ਤੁਸੀਂ ਧੁਰਾ। ਇਹ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਨੇ, ਤੁਹਾਡੀ ਉਹ ਆਸ ਓਟ ਲੈ ਰਹੇ ਨੇ ਘੁੰਮਣ ਵਾਸਤੇ, ਤੁਰਨ ਫਿਰਨ ਖਾਤੇ ਧੁਰੇ ਦਾ ਹੀ ਆਸਰਾ ਹੁੰਦਾ। ਤੁਸੀਂ ਸਭ ਦੇ ਧੁਰੰ ਧੁਰ, ਸਭ ਤੋਂ ਪਹਿਲੇ ਧੁਰੰਧਰ, ਤੀਸਰਾ ਅਰਥ ਸਾਰਿਆਂ ਦਾ ਆਸਰਾ, ਧੀਰ। ਆਪਾਂ ਕਹਿੰਦੇ ਨੇ ਫਲਾਣੇ ਦੀ ਇਹ ਧੀਰ ਹੈ ਭਾਈ, ਉਹ ਧੀਰ ਆਸਰਾ ਸਾਰਿਆਂ ਦੇ ਤਿੰਨਾਂ ਲੋਕਾਂ ਵਿੱਚ।
1: ਆਦ ਜੁਗਾਦ ਅਨਾਦ,
0: ਤੁਸੀਂ ਆਦ ਹੋ, ਜੁਗਾਦ ਆਦ, ਸ੍ਰਿਸ਼ਟੀ ਬਣਨ ਤੋਂ ਪਹਿਲਾਂ ਯੁੱਗ ਆਦ, ਜਦੋਂ ਯੁੱਗ ਪੈਦਾ ਕੀਤੇ, ਸਤਯੁਗ ਤੋਂ ਸ੍ਰਿਸ਼ਟੀ ਸ਼ੁਰੂ ਹੋਈ। ਸਤਯੁਗ ਵਿੱਚ ਵੀ ਤੁਸੀਂ, ਤ੍ਰੇਤੇ ਵਿੱਚ ਵੀ, ਦੁਆਪਰ ਹੁਣ ਕਲਯੁਗ ਵਿੱਚ ਵੀ ਹੈ ਤੁਸੀਂ ਉਹ, ਪਰ ਹੈ ਅਨਾਦ, ਕਿਸੇ ਨੂੰ ਪਤਾ ਲੱਗਿਆ ਹੀ ਨਹੀਂ ਕਿ ਤੁਸੀਂ ਕਦੋਂ ਦੇ ਨੇ। ਪਰਸੋਂ ਤੁਸੀਂ ਬਾਣੀ ਸੁਣੀ ਸੀ, ਕਹਿ ਨਾ ਸਕੈ ਕੋ ਤੂੰ ਕਦ ਕਾ, ਤੂੰ ਸਾਰਿਆਂ ਨੂੰ ਬਣਾਉਣ ਵਾਲਾ ਤਾਂ ਹੈ, ਪਰ ਇਹ ਨਹੀਂ ਇੱਥੇ ਫੈਕਟਰੀਆਂ ਹੈਗੀਆਂ ਤੁਹਾਡੇ ਇੰਗਲੈਂਡ ਵਿੱਚ ਬਹੁਤ, ਹਰ ਫੈਕਟਰੀ ਦੇ ਉੱਤੇ ਬੋਰਡ ਲੱਗੇ ਹੋਏ, ਕਿਹੜੇ ਸਾਲ 'ਚ ਸ਼ੁਰੂ ਹੋਈ ਹੈ, ਹਰ ਚੀਜ਼ ਉੱਤੇ ਉਹਦਾ ਈਅਰ ਲਿਖਿਆ ਵੈ, ਤੁਹਾਡੀਆਂ ਕਾਰਾਂ ਦੇ ਮਾਡਲ ਲਿਖੇ ਨੇ, ਕਿਸ ਈਅਰ ਦੀ ਹੈ ਲਿਖਣਾ ਪੈਂਦਾ ਲਾਜ਼ਮੀ। ਇਹ 96 ਮਾਡਲ ਹੈ, ਇਹ 99 ਮਾਡਲ ਹੈ, 2001 ਮਾਡਲ ਲਿਖਿਆ ਹੋਇਆ ਨਾ, ਜਦੋਂ ਚੀਜ਼ ਬਣਦੀ ਹੈ। ਇੱਕ ਵਾਹਿਗੁਰੂ ਹੈ ਜਿਹਦੇ ਉੱਤੇ ਮਾਡਲ ਲਿਖਿਆ ਹੀ ਨਹੀਂ, ਅੱਜ ਫਿਰ ਕੋਈ ਸਤਨਾਮ ਈਅਰ ਲਿਖਿਆ ਹੀ ਨਹੀਂ, ਪਤਾ ਹੀ ਨਹੀਂ ਅਨਾਥ, ਉਹਦੇ ਆਪ ਦਾ ਕਿਸੇ ਨੂੰ ਪਤਾ ਹੀ ਨਹੀਂ ਤੂੰ ਕਦੋਂ ਦਾ ਹੈ।
1: ਕਲਾ ਧਾਰੀ
0: ਲੋਕਾਂ ਵਿੱਚ ਜਿਹੜੀ ਸ਼ਕਤੀ, ਕਿਸੇ ਸ਼ਕਤੀ ਦੇ ਆਸਰੇ ਖੜੀ ਹੁੰਦੀ ਆ, ਬਿਲਡਿੰਗ ਨੀਹਾਂ ਦੇ ਆਸਰੇ ਖੜੀ ਹੈ, ਨੀਹਾਂ ਧਰਤੀ ਦੇ ਆਸਰੇ ਖੜੀ ਹੈ, ਧਰਤੀ ਪਾਣੀ ਦੇ ਆਸਰੇ ਖੜੀ ਹੈ, ਤੇ ਗੁਰ ਧਰਤੀ ਹੋਰ ਪਰੇ ਹੋਰ ਹੋਰ, ਤੇ ਗਾਂ ਫੇਰ ਪਾਣੀ ਤਾਂ ਹੀ ਖੜਾ ਜੇ ਹੇਠ ਧਰਤੀ ਹੈ ਗੁਰਸਿੱਖ ਪਿਆਰੇ, ਨਹੀਂ ਪਾਣੀ ਕਿੱਥੇ ਜੇ उस पानी दे हेठ धरती ना होवे ते फिर ए धरती दा बोझ कित्थों चके हो। ऐसी धरती होर परे होर ते तुसीं तां साइंस पढ़े होए ने, इंग्लैंड च रहने हो, सानूं तां इंडियन कहने हो तुसीं, ते तुहानूं तां पता होना चाहीदा वी पानी ते क्यों धरती खड़ी करी है। देखो महाराज दी कुदरत धुरंधर अनादि वाहिगुरु, ये सॉल्ट क्यों नहीं बनाती पानी ते क्यों खड़ी है? जिथे बोर करो उसी पानी, कितने 100 फुट कितने 5000 फुट कितने 10 फुट कितने उपरे पे है, ये क्यों कीती है धरती पानी ते खड़ी? देखो महाराज वर्गा टेक्नीशियन, ओदे वर्गा इंजीनियर किथे जम्मू कोई, ओदी कुदरत ये धरती पानी ते तां खड़ी कीती है, इहदे विच वाइब्रेशन रहे, हिल जुल रहे। जे धरती पानी ते ना खड़ी होंदी ना, एक कदम भी आप नहीं सी तुर सकते। आ जिहड़ी साडी जीवन की वाइब्रेशन हिल जुल है ना, ये इसे करके तुरे फिरदे हैं, धरती विच हिल जुल है। तुसीं ऐ करो, अपनियां कारां दे टायर लोहे दे पवा लो, कदों खर्च करना है? घसण गई नहीं, इत्थे 6 महीने बाद पटाके पैने, कोई डल लपदा, कोई होर दा पौड़ी फिरदे, कौन लोहे दे? लोहे का टायर पाके नठा के दिखायो मैनू, कदे भी नहीं स्पीड 10 किलोमीटर से ज्यादा नहीं नठू। लोहे दे पहिए पाए रेल नू, उहदे विच देखे पटड़ी जाके देखियो, हर 30 फुट से ज्वाइंट है, हर 20 फुट से उहदे ज्वाइंट दिता गए, उहदे हेठ स्लीपर पाए ने, लोहे दे ओह पाए ने, ताकि जदों रेल चले ਉਹ ਲਾਈਨ ਹੈ ਜਿਹੜੀ ਵਾਈਬ੍ਰੇਸ਼ਨ ਕਰਦੀ ਰਹੇ, ਮੈਲੇਬਿਲਿਟੀ ਰਹੇ ਉਹਦੇ ਵਿੱਚ, ਉੱਚਾ ਨੀਵਾਂ ਹੋਣ ਦੀ ਲਚਕ ਰਹੇ ਉਹਦੇ ਵਿੱਚ। ਜੇ ਉਹ ਲਚਕ ਨਾ ਲਾਈਨ ਦੇ ਵਿੱਚ ਹੋਵੇ, 15 ਕਿਲੋਮੀਟਰ ਤੋਂ ਵੱਧ ਟ੍ਰੇਨ ਨਹੀਂ ਨੱਠ ਸਕਦੀ। ਉਹ ਜਿਹੜੀ ਲਾਈਨ ਹੈ ਲੋਹਾ, ਉਹ ਉੱਪਰ ਹੇਠ ਹੁੰਦਾ, ਵਾਈਬ੍ਰੇਟ ਹੁੰਦਾ ਤਾਂ ਉਹਦੀ ਸਪੀਡ ਬਣਦੀ ਹੈ। ਇਹ ਜਿਹੜੀ ਰਫਤਾਰ ਹੈ ਨਾ ਦੁਨੀਆਂ ਦੀ, ਰੋਟੇਸ਼ਨ ਆਪਣੀ ਚਾਲ, ਇਹ ਤਾਂ ਹੀ ਹੈ ਕਿ ਧਰਤੀ ਹਿੱਲਦੀ ਹੈ। ਉਹ ਹਿੱਲਣ ਕਰਕੇ ਵਾਹਿਗੁਰੂ ਨੇ ਪਾਣੀ ਦੇ ਉੱਤੇ ਖੜੀ ਕੀਤੀ, ਇਹਦੇ ਵਿੱਚ ਵਾਈਬ੍ਰੇਸ਼ਨ ਰਵੇ। ਦੇਖੋ ਧੁਰੰਗ ਧੁਰ, ਹੁਣ ਕੋਈ ਜਾਣ ਹੀ ਨਹੀਂ ਸਕਿਆ ਕਿ ਇੱਥੇ ਜਿਹੜੀ ਧਰਤੀ ਹੈ ਪਾਣੀ ਪਰ ਖੜੀ ਹੈ, ਹੇਲਾ ਪਾਣੀ ਕਾਹਦੇ ਪਰ ਖੜਾ। ਦੇਖੋ ਉਹ ਕਿਤੇ ਉਈ ਤੁਰਿਆ ਫਿਰਦਾ। ਇਸੇ ਕਰਕੇ ਗੁਰੂ ਨਾਨਕ ਨੂੰ ਬਲਤਾਨ ਵਿੱਚ ਕਿਹਾ ਸੀ ਨਾ ਖਾਜੀ ਨੇ, ਮਹਾਰਾਜ ਨੇ ਦੇਤੀ ਬਾਂਗ, ਉੱਚੀ ਉੱਚੀ ਜਪਜੀ ਸਾਹਿਬ ਪੜ੍ਹੀ, ਪਾਤਾਲ ਪਾਤਾਲ ਲੱਖ ਆਗਾਸ਼ ਆਗਾਸ਼। ਉਹ ਕਾਜੀ ਕਹਿੰਦਾ ਕਿਉਂ ਕੁਫਰ ਤੋਲਦਾ? ਉਹ ਝੂਠ ਨੂੰ ਕੁਫਰ ਕਹਿੰਦੇ। ਮੁਸਲਮਾਨ ਸ਼ਰ੍ਹਾ ਇੱਥੇ ਖੜੀ ਹੈ, 7 ਪਤਾਲ ਹੈ, 7 ਆਕਾਸ਼ ਹੈ, ਬਸ ਉਹ 8ਵੇਂ ਤੱਕ ਗਏ ਹੀ ਨਹੀਂ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਉਹ 7 ਕਿਉਂ ਮੰਨਦੇ ਨੇ। ਇਹ ਜਿਹੜਾ ਇੱਕ ਸੂਰਜ ਹੈ, ਇਹ 7 ਆਕਾਸ਼ਾਂ 7 ਪਤਾਲਾਂ ਨੂੰ ਰੋਸ਼ਨੀ ਦਿੰਦਾ, ਉਹਦਾ ਨਾਮ ਹੈ ਸੂਰਜ ਮੰਡਲ। ਉਹ ਇੱਕ ਸੂਰਜ ਤੱਕ ਪੁੱਜੇ, ਅੱਜ ਕਹੇ ਕੋਈ ਸਾਧਨ, ਇੱਕ ਸੂਰਜ ਨੂੰ ਇਹ ਜਾਣਦੇ ਆ, ਬਸ 7 ਤੱਕ ਖੜ ਗਏ। ਜਦ ਬਾਬੇ ਨੇ ਕਿਹਾ ਪਾਤਾਲ ਪਾਤਾਲ ਲੱਖ, ਉਹ ਗੁੱਸੇ ਹੋ ਗਿਆ, ਕਹਿੰਦਾ ਸਾਡੀ ਸ਼ਰ੍ਹਾਂ ਤੋਂ ਉਲਟ ਬੋਲਦਾ, ਇਹ ਕੁਫਰ ਤੋਲਦਾ, ਤੂੰ ਝੂਠ। ਸਤਿਗੁਰ ਸਾਣਦੇ ਸੀ ਇਹਨੇ ਏਦਾਂ ਨਹੀਂ ਮੰਨਣਾ, ਜਿਹੜੇ ਕੱਟੜਵਾਦੀ ਹੁੰਦੇ ਕਦੇ ਨਹੀਂ ਮੰਨਦੇ। ਕਿੰਨੀ ਗਿਆਨ ਦੀ ਗੱਲ, ਕਿੰਨੀ ਸੱਚੀ ਗੱਲ ਕਹੋ, ਉਹ ਆਪਣਾ ਰੋਹ ਜੁਦਾ ਹੀ ਰੱਖਣਗੇ। ਸਤਿਗੁਰ ਕਹਿੰਦੇ ਚੱਲ ਕਾਜੀਆ, ਦਿਖਾ ਕੇ ਲਿਆਈਏ ਤੈਨੂੰ, ਦਿਖਾ ਦਿੰਦੇ। ਕਾਜੀ ਕਹਿੰਦਾ ਜੀ ਮੈਂ ਤਾਂ ਬੁੜਾ ਹੈ, ਇੰਨਾ ਸਫ਼ਰ ਮੇਤੇ ਹੋਣਾ ਨਹੀਂ, ਮੇਰੇ ਮੁੰਡੇ ਨੂੰ ਲੈ ਜਾਓ, ਉਹਦੇ ਭਾਵੇਂ ਬਾਬਾ ਖਿੱਚ ਕੇ ਵੀ ਜਾਊਗਾ। ਕਹਿੰਦਾ ਜੀ ਮੇਤੇ ਨਹੀਂ ਇੰਨਾ ਤੁਰ ਹੋਣਾ, ਮੈਂ ਬੁੜਾ, ਮੁੰਡੇ ਨੂੰ ਲੈ ਜਾਓ। ਪੜ੍ਹੋ ਭਾਈ ਗੁਰਦਾਸ ਦੀ ਬਾਣੀ, ਕਿਤੇ ਬਾਣੀ ਨਾਲ ਜੁੜੋ, ਐਵੇਂ ਕੱਚੀਆਂ ਪਿਲੀਆਂ ਧਾਰਨਾ ਸੁਣੀਆਂ, ਬਸ 12 ਬੁੱਢਾ ਸੁਣੀਆਂ, ਇੰਨੇ ਕੁ ਵੱਧਦੇ, ਇੰਨੇ ਕੁ ਰਹਿੰਦੇ, ਉਹ ਕੱਲ ਨੂੰ ਵੱਧ ਦੇਣੇ ਆ, ਇੱਥੇ ਸਾਡਾ ਇਤਿਹਾਸ ਆ ਗਿਆ, ਉਹ ਰਹੀ ਕੱਖ ਨਹੀਂ ਸਾਡੇ ਕੋਲ। ਉੱਥੇ ਭਾਈ ਗੁਰਦਾਸ ਜੀ ਕਹਿੰਦੇ ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਕਹਿੰਦੇ ਭੇਜ ਫਿਰ ਆਪਣੇ ਪੁੱਤ ਨੂੰ ਦਿਖਾਈਏ, ਬਸ ਧਿਆਨ, ਕੋਈ ਤੁਰ ਕੇ ਥੋੜ੍ਹਾ ਜਾਣਾ ਸੀ, ਮੀਟੋ ਜਿਹੜਾ ਅੱਖਾਂ ਇੱਥੇ ਪੁੱਜ ਜਾਓ ਕਪੂਰਥਲੇ, ਲਾਓ ਧਿਆਨ, ਫਿਰ ਉਹ ਜਲੰਧਰ ਲਾਓ ਧਿਆਨ, ਬੈਠੇ ਕਮੈਂਟਰੀ ਚ ਚੌੜਾ ਬਾਜ਼ਾਰ ਲੁਧਿਆਣਾ ਇੱਥੇ ਦਿਖੂਗਾ, ਕੋਈ ਸ਼ਤ ਨਹੀਂ ਵਿੱਚ ਧਿਆਨ ਹੈ, ਇਹ ਧਿਆਨ ਹੈ, ਅੱਖੀ ਮੀਟ ਦਾ ਅਰਥ ਹੈ ਧਿਆਨ ਜੁੜ ਜਾਣਾ। ਮੈਂ ਧਿਆਨ ਨਾਲ ਜਿੱਥੇ ਮਰਜ਼ੀ ਫਿਰਿਆ ਬੈਠੇ ਬੈਠੇ ਹੁਣ ਇੱਥੇ ਬੈਠੇ ਹੋ, ਇੱਥੇ ਗੁਰਦੁਆਰੇ ਸਾਹਿਬ ਧਿਆਨ ਨਾਲ ਦੇਖ ਆਉਂਗੇ ਵੀ ਅੱਜ ਕਿਹੜੀ ਦਾਲ ਬਣੀ ਹੈ, ਅੱਜ ਕੋਈ ਸ਼ਤ ਨਾ। मगर पनीर हैंगे कि नहीं। ये ध्यान रखी मीट जोड़े ध्यान गुरु नानक पातशाह जी ने लै गए महाराज पे पताड़ा विच लख आकाश पताल लख अख फुरक विच एक पलक विच सब दिख लाई। थोड़ा जे टाइम होया दिखाते ध्यान दे नाल ते गुरमुख प्यारियो वो काजी दा मुंडा कहना ना सच्चे पातशाह बहुत समा हो गया तुहाडी गल सच्ची है ये गिणती नहीं होनी बहुत देख ले मेरा अब्बा बुढ़ा था कितने जाते मर ना जाए अज खे आखो सतनाम कहना मुड़ो हूं खेती बुढ़ा था फिर कहना मर ना जाए उन्हें भावे पता नहीं किन्ने साल बीत गए। गुरसिख प्यारो सतगुर कहते हूं तेन एक होर चीज दिखाने आता गया फिर तेरा अब्बा कितने शंका ना करे आ तेन सच खंड दिखाइए। गुरसिखो तुम जुड़ो जरा बाणी न बाणी के अर्थों नाल अपने इतिहास में तुहानू पता लगे किन्ना खजाना थोड़े कोल पे है। मैनू तो एक शेर याद आउंदा है कि बहुत गौर से सुन रहा था जमाना दास्तां हमारी ये दुनिया सिखी दी दास्तां बहुत गौर नाल सुन रही बहुत गौर से सुन रहा था दास्तां जमाना दास्तां हमारी अब सोच के हम सुनाते सुनाते ही सो गए। गल तो आप वर्ती है साढ़े जमाने ते दुख नहीं है सुनाउन वाला ही सो गया आखो सतनाम सिखी दी गल बाणी दी गल ये तो पशु प्रेत सुनते सी राख सुनते सी बाणी पर असी सुनाउन वाले ही सो गए असी बाणी सुनाउनी ओ छड़ती गुरमत दी विचार सुनाउनी ओ छड़ती झगड़े पै गए आपस विच मेरा कहा सच है मेरी पार्टी सच है मेरी कथा ठीक है मेरा पहरावा ठीक है। बाबे नानक ने कहा ही नहीं मेरी बाणी ठीक है मेरा पहरावा ठीक है मेरी अकल ठीक है किधर नहीं असी तुरफे सुनाउन वाला ही सौ गया। गुरसिख प्यारियो ते सुन वाले का कोई दोष नहीं जे किते गुरबाणी दे अर्थ ये गुरुआ की दास्तां असी दुनिया नू दस दिंदे अद्धी दुनिया हुण सिखां दी बन जांदी असी दस नहीं सके। गुरसिख प्यारे थोड़ी मिसाल दवां तां बच्चियां दा कोई कसूर नहीं तुसी इन्हां नू सिखी दसे नहीं सके अज फिर आखो सतनाम सिखी दसे नहीं सके जेड़े वड्डे भी तुसी सिखी छड्डी फिरदे हो तुहाडा कसूर नहीं तुसी सिखी नू सिखिया ही नहीं जे सिख लैंदे ते छड्ड दिंदे केस कटा दिंदे। सिखी सी भाई तारू सिंह ने सिखी खोपड़ी तार दो पर केस नहीं कटे जाने उन्हां नू पता सी। अज दुख दी गल जिथे जाओ झगड़ा जिथे जाओ पार्टी बाजी जिथे जाओ डांग खड़कदी है ईरखा द्वैश केड़ा आऊगा थोड़े कोल इत्थे गुरुद्वारे। गुरु दी विचारधारा दी गल नाल ही असीं जुड़ना गुरसिख प्यारियो आपो तापी सानू पैगी देख लो तुसी किड्डे किड्डे गुरुद्वारे बना ले लंगर थोड़े 24 घंटे चलते ने चाहां दे बड़े बड़ाए पतीले पए छगी जो पा पा के कड़ा प्रसाद वर्गे गफ्फे खुले मिलते हैं तुसी हाथ बांधे हो थोड़ा दही अमरीक सूट ऊंचा भरी फिर ऐसी चीज देख लो इतने बंड बंड के मिन्ता करके छका रहे हैं अब तुसी आए हो इतने 150 कल नू 250 आऊगा इतवार आ देखो ब्यास आया दे जाके जिन्ना थोड़ा साल विच कट हुंदा है ना इत्थे गुरुद्वारे उन्हां दे इक एतवार नू हुंदा है अज के आखो सतनाम इक एतवार नू इन्ना कट ना उत्थे रोटी ना चाह कड़ा तां होणा ही की है चाह भी नहीं है रोटी भी नहीं पता ब्यासा डेरे की है उत्थे कूपन लेना पैंदा जे चाह पीनी है टिकट लेना पैंदा कंटीन है ब्यासा विच डेरे जाके देख लियो 15 रुपये दो रोटी की टिकट ले लो 5 रुपये दो चाह की टिकट ले लो इतने थोड़िया मिथ्या कर दें गुरुद्वार इतने क्यों नहीं कट तो बाजी ले गए उसे झगड़ा नहीं है कोई उसे इलेक्शन नहीं है उसे आपो तापी नहीं है बस श्रद्धा है प्रेम है ये स्थान तो बने सी ज्यादा पुजदा कोई बारों आवे बर्फ वर्गा ठंडा हो जाए दुख मनाने मना लियो ਇੱਥੇ ਠੰਡਾ ਆਇਆ ਹੋਇਆ ਵੀ ਤੱਤਾ ਹੁੰਦਾ ਇੱਥੇ ਬਰ ਪਰਗਾ ਆਇਆ ਬਾਰੇ ਖਾਂਦਾ ਫਿਰ ਕਹਿੰਦੇ ਰਾਜ ਕਰੇਗਾ ਖਾਲਸਾ ਸਿੱਖੀ ਬਦਲਗੀ ਸਾਡੀ ਜਦ ਤੱਕ ਇਸ ਸੁਧਾਰ ਨੂੰ ਨੀ ਤੁਸੀਂ ਕਰੋਗੇ ਇਹ ਵਿਲਣਗਾ ਬੁਲਣਗਾ ਇਹ ਬਾਬੇ ਦੀ ਕਥਾ ਇਹ ਖੰਡ ਪਾਠਾਂ ਦੀਆਂ ਲੜੀਆਂ ਇਹ ਪਕੌੜੇ ਚੱਲਣੇ ਲੱਡੂ ਜਲੇਬੀਆਂ ਸਭ ਦਿਖਾਵਾ ਸਭ ਛਲ ਫਰੇਬ ਹੋ ਕੇ ਰਹਿ ਜੂਗਾ ਤੁਹਾਡਾ ਸਾਡੇ ਅੰਦਰ ਕਪਟ ਹੈ ਸਾਡੇ ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋ ਛੜਤੀ ਸਾਡੇ ਤੂੰਬੀ ਨੂੰ ਨੜਾਉਂਦੇ ਫਿਰੋ ਉਹਦੀ ਕੁੜਤਣ ਨੀ ਜਾਣੀ ਸੱਪ ਪਟਾਈ ਪਾਈਏ ਵਿਖ ਅੰਤਰ ਮਨ ਰੋਸ ਬੰਗਾਲੇ ਨੇ ਪੜ ਕੇ ਸੱਪ ਜੜਾਂ ਕੱਢ ਦਿੱਤੀਆਂ ਪਟਾਰੀ ਵਿਚ ਪਾ ਲਿਆ ਪਰ ਅੰਦਰ ਦਾ ਰੋਸ ਨੀ ਉਹਦਾ ਗਿਆ ਬੜੇ ਖਾਂਦਾ ਫਿਰ ਵੀ ਅੱਜ ਖੇਆ ਕੋਈ ਸਤਨਾਮ ਉਹ ਹਾਲ ਸਾਡਾ ਹੋਇਆ ਅਸੀਂ ਜੇ ਸਿੱਖੀ ਸਮਝਾ ਦਿੰਦੇ ਲੋਕਾਂ ਨੂੰ ਕਿੱਥੇ ਇਹ ਹਾਲ ਸਾਡਾ ਹੁੰਦਾ ਅੱਜ ਗੁਰਸਿੱਖ ਪਿਆਰਿਆ ਹੁਣ ਵੀ ਤੁਹਾਨੂੰ ਬੇਨਤੀ ਹੈ ਸਮਝ ਜਾਓ ਕੋਈ ਸ਼ਾਂਤੀ ਵਰਤਾਓ ਇਹਨਾਂ ਸਥਾਨਾਂ ਤੇ ਐਵੇਂ ਹੀ ਨੱਠ ਭੱਜ ਫਲਾਣਾ ਆ ਗਿਆ ਮੈਨੂੰ ਕੱਢ ਦੂ ਉਹ ਆ ਗਿਆ ਉਹਨੇ ਨੀ ਛੱਡਣਾ ਅਸੀਂ ਆ ਗਏ ਅਸੀਂ ਨਾ ਛੱਡੀਏ ਪ੍ਰੇਮ ਇੱਕੋ ਚੀਜ਼ ਹੁੰਦੀ ਹੈ ਕਬਜ਼ਾ ਛੱਡ ਦੇਣਾ ਉਹਨੂੰ ਕਹਿੰਦੇ ਪ੍ਰੇਮ ਕਬਜ਼ਾ ਲੈਣ ਲਓ ਤੇ ਜੜਾ ਡਾਂਗ ਰਜ ਖੇ ਕੋਈ ਸੱਤ ਨੇ ਤੇ ਛੱਡੀ ਹੈ ਜਿੱਥੇ ਕਬਜ਼ਾ ਭਾਵਨਾ ਹੋ ਗਈ ਬਸ ਉੱਥੇ ਡਾਂਗ ਮੈਂ ਹੈ ਜਿਹੜਾ ਮਰਜ਼ੀ ਸਾਂਭੋ ਡਾਂਗ ਇਹ ਹੈ ਉਹਨਾਂ ਲੋਕਾਂ ਕੋਲ ਕੋਈ ਕਬਜ਼ਾ ਭਾਵਨਾ ਹੈ ਹੀ ਨਹੀਂ ਈਰਖਾ ਭਾਵਨਾ ਹੈ ਹੀ ਨਹੀਂ ਐਸੀ ਅਵਸਥਾ ਜਦ ਤੱਕ ਅਸੀਂ ਨਹੀਂ ਕ੍ਰੀਏਟ ਕਰਾਂਗੇ ਸਾਡੀਆਂ ਸਾਰੀਆਂ ਸੋਰਸਿਸ ਜਿੰਨੀਆਂ ਐਫਰਟਸ ਨੇ ਤੁਹਾਡੀਆਂ ਇੱਕ ਦਿਖਾਵਾ ਬਣ ਕੇ ਰਹਿ ਗਈਆਂ ਸਾਡੇ ਸਾਹਮਣੇ ਹੁਣ ਵੀ ਸੰਭਲੋ ਕੁਝ ਭੁੱਲਿਆ ਨਾ ਜਾਣੀ ਜਿਹੜਾ ਰਾਤ ਨੂੰ ਇਹ ਘਰ ਆ ਜਾਵੇ ਪੰਜਾਬੀ ਯਾਦ ਰੱਖਿਆ ਕਰੋ ਉਹ ਰਾਤ ਸਾਡੀ ਕਦ ਆਊਗੀ ਜਦੋਂ ਅਸੀਂ ਭੁੱਲੇ ਹੋਏ ਮੁੜਾਂਗੇ ਤੁਰੰਤ ਤੁਰ ਤੁਸੀਂ ਸਤਯੁਗ ਦੇ ਵਿੱਚ ਵੀ ਤ੍ਰੇਤੇ ਵਿੱਚ ਵੀ ਦੁਆਪਰ ਵਿੱਚ ਵੀ ਸਾਰਿਆਂ ਦਾ ਤੁਰਿਆ ਸਾਰਿਆਂ ਨੂੰ ਆਸਰਾ ਦੇਣ ਵਾਲਾ ਗੁਰੂ ਦਾ ਘਰ ਇਹ ਨਿਮਾਣਿਆਂ ਦਾ ਮਾਣ ਇਹ ਨਿਤਾਣਿਆਂ ਦਾ ਤਾਣ ਇਹ ਨਿਉਟਿਆਂ ਦੀ ਓਟ ਇਹ ਨਿਆਸਰਿਆਂ ਦਾ ਆਸਰਾ ਇੱਥੇ ਨਿਪਤਿਆਂ ਦੀ ਪਤ ਦੇਖੋ ਕੈਸਾ ਬਚਨ ਹੈ ਜਿਹਦੀ ਇੱਜ਼ਤ ਨਾ ਕਿਤੇ ਵੀ ਹੋਵੇ ਨਿਪਤਾ ਹੋਵੇ ਉਹਨੂੰ ਵੀ ਇੱਥੇ ਇੱਜ਼ਤ ਦਿੱਤੀ ਜਾਵੇ ਉਹ ਹੈ ਗੁਰੂ ਦਾ ਘਰ ਨਿਪਤਿਆਂ ਦੀ ਪਤ ਨਿਲੱਜਿਆਂ ਦੀ ਲੱਜ ਜੋ ਕਿਤੇ ਵੀ ਸ਼ਰਮ ਨਾ ਕਰੇ ਕੋਈ ਕਰਮ ਕਰਦਾ ਉਹਨੂੰ ਵੀ ਇੱਥੋਂ ਸ਼ਰਮ ਪ੍ਰਾਪਤ ਹੋ ਜਾਵੇ ਉਹਨੂੰ ਵੀ ਲੱਜ ਪ੍ਰਾਪਤ ਹੋ ਜਾਵੇ ਇੱਥੋਂ ਇਹ ਤਾਂ ਉਹ ਘਰ ਬਣਾਇਆ ਸੀ ਅਸੀਂ ਕੀ ਬਣਾਇਆ ਕਹਿੰਦੇ ਜੇ ਹੋਰ ਨੀ ਕੋਈ ਚੱਲਦਾ ਤਾਂ ਕੁਰਸੀਆਂ ਇੱਕ ਦੂਜੇ ਦੇ ਮਾਰ ਲਓ ਅੱਜ ਫਿਰ ਕੋਈ ਸਤਨਾਮ ਫਿਰ ਨਿਲੱਜਿਆਂ ਦੀ ਲੱਜ ਕਿੱਥੇ ਹੋ ਗਿਆ ਨਪੱਤਿਆਂ ਦੇ ਪਦ ਕਿੱਥੇ ਰਹਿ ਗਏ ਸਾਡੇ ਘਰ ਸਮਝ ਲਓ ਹੁਣ ਵੀ ਪ੍ਰੇਮੀਓ ਬਾਜੀ ਲੈ ਕੇ ਮਨ ਮਤੀਏ ਖਾਲੀ ਫਕੀਰ ਫਿਰਦੇ ਦੁਨੀਆਂ ਚ ਉਹ ਬਾਦਸ਼ਾਹ ਬਣ ਗਏ ਸਿੱਖ ਬਾਦਸ਼ਾਹ ਦੁਨੀਆਂ ਦਾ ਏਡਾ ਵੱਡਾ ਵਿਰਸਾ ਤੁਹਾਡੇ ਕੋਲ ਉਹ ਫਕੀਰ ਬਣਦੇ ਜਾ ਰਹੇ ਸੀ ਫਿਰ ਪੜਿਓ ਜੀ ਟੋਕ
1: ਆਰ ਜੁਗਾਰ ਅਨਾਦ ਕਲਾ ਧਾਰੀ ਤ੍ਰੈਲੋ
0: ਗੁਰੂ ਰਾਮਦਾਸ ਜੀ ਤਿੰਨਾਂ ਲੋਕਾਂ ਵਿੱਚ ਜਿਹਦੀ ਸ਼ਕਤੀ ਵਰਤ ਰਹੀ ਹੈ ਤਿੰਨੇ ਲੋਕ ਜਿਹਦੇ ਦਰ ਤੇ ਹੱਥ ਬੰਨੀ ਖੜੇ ਉਹ ਗੁਰੂ ਘਰ ਗੁਰੂ ਦਾ ਦਰ ਗੁਰੂ ਨਾਨਕ ਦਾ ਉਹ ਦਰ ਬਖਸ਼ਿਆ ਹੈ ਗੁਰੂ ਨਾਨਕ ਨੇ ਆਖ ਦਿੱਤਾ ਸੀ ਬਾਬਾ ਲਹਿਣਾ ਜੀ ਨੂੰ ਲੈਣਿਆ ਨਿਗਾ ਮਾਰ ਆਲੇ ਦੁਆਲੇ ਕੀ ਹੈ ਤੇਰੇ 33 ਕਰੋੜ ਦੇਵਤਾ ਵਿਸ਼ਨੂੰ ਸ਼ਿਵ ਜੀ ਭਗਵਾਨ ਇੰਦਰ ਖੜੇ ਚਰਨਾਂ ਵਿੱਚ ਗੁਪਤ ਰੂਹਾਂ ਖੜੀਆਂ ਤਿੰਨ ਲੋਕਾਂ ਦੀ ਮਾਇਆ ਸਤਿਗੁਰ ਕਹਿੰਦੇ ਹਾਜ਼ਰ ਹੈ ਤੇਰੇ ਇਹ ਤੇਰੀ ਮਰਜ਼ੀ ਹੈ ਵੀ ਵਰਤਣੀ ਹੈ ਕਿ ਨਹੀਂ ਤੇਰੀ ਮਰਜ਼ੀ ਹੈ ਨੂੰ ਹੁਕਮ ਦੇਣਾ ਕਿ ਨਹੀਂ ਪਰ ਤੇਰੇ ਦਰ ਤੇ ਖੜੀਆਂ ਰਹਿਣਗੀਆਂ ਇਹ ਉਹ ਗੁਰੂ ਨਾਨਕ ਦਾ ਦਰ ਹੈ ਬਾਬਾ ਲਹਿਣਾ ਸਾਹਿਬ ਕਹਿੰਦੇ ਸਤਿਗੁਰ ਭੇਜਦੇ ਇਹਨਾਂ ਨੂੰ ਆਪਣੇ ਘਰਾਂ ਨੂੰ ਮੈਨੂੰ ਤੇਰੇ ਚਰਨਾਂ ਦੀ ਲੋੜ ਹੈ ਅੱਜ ਕੇ ਆਖੋ ਸਰ ਇਹ ਤਾਂ ਉਹ ਦਰ ਸੀ ਤਿੰਨਾਂ ਲੋਕਾਂ ਵਿੱਚ ਜਿਸਦੀ ਸ਼ਕਤੀ ਮਾਤ ਲੋਕ ਅੱਜ ਇੱਥੇ ਆਪਾਂ ਬੈਠੇ ਹਾਂ ਸੁਰਗ ਲੋਕ ਦੇਵਤੇ ਰਾਕਸ਼ਿਸ ਲੋਕ ਗੁਰਮੁਖ ਪਿਆਰਿਓ ਤਿੰਨਾਂ ਲੋਕਾਂ ਵਿੱਚ ਇਸ ਦਰ ਦਾ ਹੁਕਮ ਸਮਾਂ ਹੱਥ ਬੰਨੀ ਖੜਾ ਹੈ ਸਮਾਂ ਹੱਥ ਬੰਨੀ ਗੁਰੂ ਦੇ ਦਰ ਤੇ ਇੱਕ ਮਿੰਟ ਵਿੱਚ ਗੁਰੂ ਨਾਨਕ ਇੱਕ ਦਿਨ ਅੱਧੀ ਰਾਤ ਉੱਠ ਖੜੇ ਕਰਤਾਰਪੁਰ ਸਮਾਪਤੀ ਅੱਜ ਚੌਥੇ ਪਾਤਸ਼ਾਹ ਦੀ ਇੱਕੋ ਟੋਕ ਰਹਿੰਦੀ ਹੈ ਤੇ ਕੋਈ ਨੀ ਜੇ ਦੋ ਕੁ ਮਿੰਟ ਲੇਟ ਹੋ ਗਏ ਕੱਲ ਨੂੰ ਤਾਂ ਤੁਸੀਂ 9 ਵਜੇ ਉੱਠਣਾ ਅੱਜ ਖੇ ਕੋਈ ਸਾਹਿਬ ਲੰਘ ਜਾਂਦੇ ਆ ਐਤਵਾਰ ਨੂੰ ਤਾਂ ਕਿਸੇ ਮੁਲਕ ਚ ਚਲੇ ਜਾਓ ਐ ਸਮਝਦੇ ਆ ਲੋਕ ਐਤਵਾਰ ਨੂੰ ਵੀ ਅੱਜ ਤਾਂ ਸੂਰਜ ਚੜ੍ਹਨਾ ਹੀ ਨੀ ਤੇ ਭੁਲੇਖਾ ਤੁਹਾਨੂੰ ਵੀ ਅੱਜ ਐਤਵਾਰ ਆ ਜੋ ਸੂਰਜ ਨੂੰ ਵੀ ਛੁੱਟੀ ਹੈ ਦਸ ਕੁ ਵਜੇ ਉੱਠਣ ਦੀ ਕੋਈ 10:30 ਵਜੇ ਉਹ ਅੱਜ ਤਾਂ ਗੁਰਦੁਆਰੇ ਵੀ ਜਾਣਾ ਤਾਂ ਖੇਰ ਫਿਰ ਅੱਜ ਆਉਂਦਾ ਗੁਰਦੁਆਰਾ 10:00 ਵਜੇ ਦੇਖੋ ਐਸੀ ਵਸਥਾ ਗੁਰਮੁਖ ਪਿਆਰੇ ਅੱਧੀ ਰਾਤ ਉੱਠ ਖੜੇ ਗੁਰੂ ਨਾਨਕ ਦੇਵ ਜੀ ਫਾਕਾ ਮਾਰਨ ਲੱਗੇ ਆ ਗਏ ਪੁੱਤਰ ਆ ਗਏ ਬਾਬਾ ਲੈਣਾ ਜੀ ਆ ਗਏ ਪੁੱਤਰ ਕਹਿੰਦੇ ਬਾਪੂ ਜੀ ਕੀ ਗੱਲ ਹੈ ਸਤਿਗੁਰ ਨਾਨਕ ਦੇਵ ਕਹਿੰਦੇ ਬਾਬਾ ਸ੍ਰੀ ਚੰਦ ਜੀ ਨੂੰ ਪੁੱਤਰ ਦੇਖ ਰਾਤ ਕਿੰਨੀ ਕੁ ਲੰਘੀ ਹੈ ਕਿੰਨੀ ਕੁ ਰਹਿੰਦੀ ਹੈ ਕਿਹੜਾ ਟਾਈਮ ਪਈ ਸੀ ਬਾਬਾ ਸ੍ਰੀ ਚੰਦ ਜੀ ਨੇ ਤਾਰਿਆਂ ਵੱਲ ਜਗ੍ਹਾ ਮਾਰੀ ਕਹਿੰਦੇ ਬਾਪੂ ਜੀ ਪੈ ਜਾਓ ਅੱਧੀ ਰਾਤ ਅਜੇ ਤੱਕ ਸਾਨੂੰ ਉੱਠ ਖੜੇ ਤੁਸੀਂ ਅੱਧੀ ਰਾਤ ਉੱਠ ਖੜੇ ਅੱਧੀ ਰਾਤ ਕਹਿੰਦੇ ਭਾਈ ਸਵਾਰ ਕੇ ਦੇਖ ਕਹਿੰਦੇ ਮਹਾਰਾਜ ਦੇਖ ਲੈ ਤਾਰੇ ਚਿੰਗੜ ਅਜੇ ਇੱਧਰ ਨਹੀਂ ਆਏ ਕੋਲ ਖੜੇ ਬਾਬਾ ਲੈਣਾ ਜੀ ਉਹ ਕਹਿੰਦੇ ਲੈਣੇ ਤੂੰ ਦੱਸ ਕਿੰਨੀ ਰਾਤ ਲੰਘੀ ਹੈ ਕਿੰਨੀ ਰਹਿੰਦੀ ਹੈ ਹੱਥ ਬੰਨ ਲੇ ਅੱਖਾਂ ਵੀ ਜਲ ਆ ਗਿਆ ਸਤਿਗੁਰ ਤੇਰੇ ਹੁੰਦੇ ਰਾਤ ਰਹਿ ਜਾਵੇ ਤੇ ਲੰਘ ਜਾਵੇ ਜਿੰਨੀ ਤੂੰ ਹੁਕਮ ਕੀਤਾ ਲੰਘੀ ਜਿੰਨੀ ਖੜਾਈ ਹੋਈ ਹੈ ਖੜੀ ਹੈ ਤੂੰ ਨਰਾਇਣ ਖੜੇ ਧਰਤੀ ਤੇ ਤੇਰੇ ਬਿਨਾ ਕਿੱਡਾ ਵੱਡਾ ਇੱਥੇ ਟਾਈਮ ਪੀਸ ਇਲੈਕਟ੍ਰੋਨਿਕ ਲਿਆਓ ਸੈਲੇ ਨੀ ਵਿੱਚ ਸੂਈਆਂ ਕਿੱਥੇ ਤੁਰਨਗੀਆਂ ਰਾਜ ਖੇ ਕੋ ਸਤਨਾਮ ਸ਼ਕਤੀ ਤਾਂ ਤੇਰੇ ਕੋਲ ਇਹ ਕਿੱਥੇ ਲੰਘ ਜਾਵੇ ਜਿੰਨੀ ਤੂੰ ਲੰਘਾਈ ਇਹ ਸ਼ਕਤੀ ਗੁਰੂ ਨਾਨਕ ਦੇ ਤਿੰਨਾਂ ਲੋਕਾਂ ਨੂੰ ਧਰ ਤੇਰੀ ਤਿੰਨਾਂ ਲੋਕਾਂ ਨੂੰ ਗੁਰੂ ਰਾਮਦਾਸ ਤੇਰਾ ਆਸਰਾ
1: ਅਗਮ ਨਿਗਮ ਉਧਰਨ
0: ਅਗਮ ਗਮ ਤਾਂ ਤੋਂ ਰਹਿਤ ਆਗਮ ਨਿਗਮ ਕਰ ਲਓ ਪਾਠੇ ਨੂੰ ਵੇਦ ਪੁਰਾਣ ਸ਼ਾਸਤਰ ਆਗਮ ਨਿਗਮ ਆਗਮ ਕਹੀਏ ਸ਼ਾਸਤਰ ਨਿਗਮ ਕਹੀਏ ਵੇਦ ਜੋ ਵੇਦ ਪੁਰਾਣਾ ਦਾ ਆਧਾਰ ਹੈ ਮਤ ਹੈ ਉਹਨਾਂ ਦਾ ਗਿਆਨ ਹੈ ਕਿੰਨੀ ਵਡਿਆਈ ਉਹਨਾਂ ਨੂੰ ਵੀ ਸਤਿਗੁਰੂ ਰਾਮਦਾਸ ਤੇਰਾ ਆਸਰਾ ਤੇਰੇ ਆਸਰੇ ਉਹਨਾਂ ਦੀ ਨੀਤੀ ਮਰਜ਼ਾਦਾ ਤੇਰੇ ਆਸਰੇ ਉਹਦੇ ਸੂਤਰ ਚੱਲ ਰਹੇ ਨੇ ਵੇਦਾਂ ਪੁਰਾਣਾ ਦੇ ਤੇਰਾ ਅਗਮ ਤੂੰ ਗਮਤਾ ਤੋਂ ਰਹਿ ਵੇਦ ਗਮਤਾ ਵਿੱਚ ਹੈ ਸ਼ਾਸਤਰਾਂ ਦੀ ਗਮਤਾ ਪਾਈ ਜਾ ਸਕਦੀ ਹੈ ਪਰ ਤੂੰ ਉਹਨਾਂ ਤੋਂ ਉੱਪਰ ਹੈ
1: ਜਰਾ ਜਮਾ
0: ਜਰਾ ਤੇ ਜੰਮੇ ਜੰਮਣਾ ਤੇ ਮਰਨਾ ਗੁਰਸਿੱਖ ਪਿਆਰਿਓ ਆਰੋਹੇ ਸੰਸਕ੍ਰਿਤ ਦਾ ਸ਼ਬਦ ਹੈ ਅਸਵਾਰੀ ਕਰਨੀ ਨੋਟ ਕਰ ਲਿਓ ਆਰੋਹ ਹੈ ਅਸਵਾਰ ਬਣ ਜਾਣਾ ਹੁਣ ਘੋੜੇ ਤੇ ਚੜ ਦੋ ਤੁਸੀਂ ਘੋੜਾ ਤੁਹਾਡੇ ਵੱਸ ਹੈ ਜਿਹੜਾ ਉੱਪਰ ਸਵਾਰ ਬੈਠਾ ਜਿੱਧਰ ਨੂੰ ਮਰਜ਼ੀ ਲਿਜਾਵੇ ਗੱਡੀ ਤੁਹਾਡੇ ਵੱਸ ਹੈ ਜਿੱਧਰ ਨੂੰ ਮਰਜ਼ੀ ਜਿਹੜੀ ਮਰਜ਼ੀ ਸੜਕ ਤੇ ਪਾ ਲਓ ਜਿਹੜਾ ਉੱਪਰ ਬੈਠਾ ਹੁੰਦਾ ਇਹ ਜਨਮ ਮਰਨ ਦੀ ਸ਼ਕਤੀ ਤੇ ਵੀ ਤੁਸੀਂ ਉੱਪਰ ਬੈਠੇ ਹੋ ਆਰੋਹ ਹੈ ਇਹਦੀ ਤੁਸੀਂ ਅਸਵਾਰੀ ਇਹਨੂੰ ਤੁਸੀਂ ਆਪਣੀ ਚੱਲਣ ਵਾਲੀ ਚੀਜ਼ ਬਣਾਈ ਹੋਈ ਹੈ ਤੁਹਾਡੇ ਅਧੀਨ ਚੱਲ ਰਹੀ ਹੈ ਇਹਦੇ ਉੱਤੇ ਵੀ ਤੁਸੀਂ ਅਸਵਾਰ ਹੋ ਤੁਸੀਂ ਮਾਲਕ ਹੋ ਤੁਹਾਡੀ ਸ਼ਕਤੀ ਵਰਤ ਰਹੀ ਹੈ ਦੂਜਾ ਅਰਥ ਐਡੀ ਸ਼ਕਤੀ ਦੇ ਤੁਸੀਂ ਮਾਲਕ ਹੋ ਉੱਥੇ ਇੱਕ ਚੀਜ਼ ਦੀ ਲੋੜ ਪੈਣੀ ਹੈ ਜਿਹਦਾ ਤੁਹਾਨੂੰ ਹੁਣ ਦਿਮਾਗ ਖੁਰਚਣਾ ਪਊ ਥੋੜ੍ਹਾ ਜਿਹਾ ਜਿਹਦੇ ਕੋਲ ਜੰਮਣ ਮਰਨ ਦੀ ਸ਼ਕਤੀ ਆ ਜਾਵੇ ਜਿਹਨੂੰ ਮਰਜ਼ੀ ਮਾਰਨਾ ਜਿਹਨੂੰ ਮਰਜ਼ੀ ਜਵਾ ਦੇਣਾ ਸੋਚੋ ਤੁਹਾਨੂੰ ਕੀ ਗੁਣ ਰੱਖਣਾ ਪਊ ਉਹਨੂੰ ਕਦੇ ਆ ਰੋਹ ਹੈ ਰੋਹ ਗੁੱਸਾ ਨਹੀਂ ਆਉਣਾ ਚਾਹੀਦਾ ਅੱਜ ਖੇ ਆਖੋ ਸਤਨਾਮ ਨਹੀਂ ਤਾਂ ਸਾਂਝ ਤਾਂ ਕਦੇ ਟੱਬਰ ਦਾ ਹੀ ਕਲਿਆਣ ਕਰ ਦੂਗਾ ਅੱਜ ਖੇ ਆਖੋ ਸਤਨਾਮ ਯਾਰ ਸ਼ਕਤੀ ਆਈ ਨਹੀਂ ਆ ਪਿੰਡ ਵਾਲਿਆਂ ਤੇ ਮਾਰੇ ਨਹੀਂ ਦੇਖੋ ਕੈਸੇ ਬੱਚਨ ਨੇ ਜਿਹਨਾਂ ਨਾਲ ਤੁਸੀਂ ਜੁੜੋ ਕਦੇ ਜੰਮਣ ਮਰਨ ਆ ਰੋਹ ਹੈ ਇਹ ਐਡੀ ਵੱਡੀ ਸ਼ਕਤੀ ਦਾ ਮਾਲਕ ਹੈ ਤੂੰ ਪਰ ਸ਼ਾਂਤੀ ਹੋ ਸ਼ਾਂਤੀ ਸਮਾਈ ਹੋਈ ਹੈ ਤੁਸੀਂ ਅੰਦਰ ਭਾਵੇਂ ਤੇਰੇ ਹੁਕਮ ਵੀ ਚੱਲਦੇ ਨੇ ਤੂੰ ਅਸਵਾਰ ਹੈ ਇਹਨਾਂ ਦੇ ਉੱਤੇ ਮਾਲਕ ਹੈ ਪਰ ਆ ਰੋਹ ਹੈ ਕਿਉਂਕਿ ਗੁੱਸਾ ਕਰੂ ਆਪ ਤੋਂ ਵਿਰੋਧੀਆਂ ਨੂੰ ਖਤਮ ਖੁਸ਼ੀ ਕਰੂ ਆਪਣੇ ਰਿਸ਼ਤੇਦਾਰਾਂ ਨੂੰ ਉਤਾਰ ਦੂਗਾ ਤੇ ਤਾਂ ਇੱਥੇ ਘਰ ਵਿੱਚ ਹੈ ਨਹੀਂ ਇੱਥੇ ਤਾਂ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਏ ਤੁਸੀਂ ਇਹਨਾਂ ਦੇ ਮਾਲਕੋਂ ਚਲਾਉਣ ਵਾਲੇ
1: ਗੁਰੂ ਅਮਰਦਾਸ ਸਿਰ ਥੱਪਿਓ
0: ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਈ ਤੁਹਾਨੂੰ ਥੱਪੇ ਹੈ ਥਾਪੇ ਹੈ ਪਰ ਫਿਰ ਸਦਾ ਰਹਿਣ ਵਾਲੀ ਗੱਡੀ
1: ਪਰਗਾਮੀ ਤਾਰਨ ਤਰਨ
0: ਤੁਸੀਂ ਤਰਨ ਜਹਾਜ਼ ਬਣਾ ਦਿਓ ਪਰਗਾਮੀ ਸੰਸਾਰ ਨੂੰ ਪਾਰ ਕਰਨ ਵਾਸਤੇ ਸਾਰੇ ਲੋਕਾਂ ਨੂੰ ਤਿੰਨਾਂ ਗੁਣਾਂ ਵਾਲਿਆਂ ਨੂੰ ਤਿੰਨਾਂ ਕਾਲਾਂ ਵਾਲਿਆਂ ਨੂੰ ਤੁਸੀਂ ਪਰਗਾਮੀ ਪਾਰ ਪਾਰਗਾਮੀ ਤੁਸੀਂ ਗਮਤਾ ਤੋਂ ਪਰੇ ਉਹ ਥਾਪ ਦਿੱਤੀ ਤੁਹਾਡੀ ਗੱਡੀ ਜੋ ਕਿਸੇ ਸੋਚ ਵਿਚਾਰ ਪੜ੍ਹਨ ਲਿਖਣ ਵਿਚ ਨਹੀਂ ਆ ਸਕਦੀ
1: ਅੱਗ ਅੰਤਕ ਬਣੇ ਨਾ ਸਲ ਸਲ ਕਵ
0: ਅੱਗ ਅੰਤਕ ਬਣੇ ਨਾ ਸਲ ਕਵ ਪਿਛਲੀ ਤੋਂ ਕਹਿ ਭਾਈ ਪਿਆਰ ਨਾਲ ਸੁਣੇ ਅੱਗ ਕਹੀਏ ਪਾਪ ਅੰਤਕ ਕਹੀਏ ਜਮਰਾਜ ਧਰਮਰਾਜ ਅੰਤਕ ਅੰਤਕ ਜਮਰਾਜ ਦਾ ਨਾਂ ਹੈ ਧਰਮਰਾਜ ਦਾ ਵਧੇ ਨਾ ਸਲ ਕਵ ਜਿਹੜੇ ਤੇਰੇ ਸਿੱਖੀ ਨੂੰ ਧਾਰਨ ਕਰਨਗੇ ਤੇਰੇ ਬਚਨਾਂ ਨੂੰ ਤੇਰੇ ਦਰ ਨਾਲ ਜੁੜ ਜਾਣਗੇ ਉਹ ਜਮਾਂ ਨੂੰ ਪਾਪਾਂ ਨੂੰ ਦੋਸ਼ਾਂ ਨੂੰ ਨਾ ਵਧੇ ਉਹਨਾਂ ਨੇ ਮੰਨਣਾ ਹੀ ਨਹੀਂ ਕੋਈ ਹੁੰਦਾ ਅੱਜ ਫੇਰ ਆਖੋ ਸਤਨਾਮ ਆਪਾਂ ਕਹਿੰਦੇ ਹਾਂ ਪੰਜਾਬੀ 'ਚ ਤਾਂ ਕਿਸੇ ਨੂੰ ਵੱਧਦਾ ਹੀ ਨਹੀਂ ਕਿਸੇ ਨੂੰ ਮੰਨਦਾ ਹੀ ਨਹੀਂ ਆਪਣੇ ਆਪ ਹੀ ਬਣਿਆ ਫਿਰਦਾ ਉਹ ਸ਼ਬਦ ਹੈ ਇੱਥੇ ਪਾਪ ਜਮ ਕਾਲ ਦੇ ਜਮ ਰਾਜ ਉਹ ਵੀ ਸਿੱਖ ਨਹੀਂ ਮੰਨਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਉਸ ਗੁਰੂ ਦੀ ਸੰਗਤ ਕੀਤੀ ਹੈ ਸਾਧ ਕੇ ਸੰਗ ਧਰਮ ਰਾਏ ਕਰੇ ਸੇਵਾ ਉਹ ਤਾਂ ਹੱਥ ਬੰਨ ਕੇ ਖੜੂਗਾ ਜੋ ਗੁਰਮਤ ਨੂੰ ਵਿਚਾਰ ਵਿੱਚ ਲੈ ਲੈਂਦੇ ਨੇ ਗੁਰੂ ਦੇ ਬਣ ਜਾਂਦੇ ਨੇ ਅੱਗ ਅੰਤਕ ਵਧੇ ਨ ਸਲ ਕਵ ਕਵੀ ਸਰ ਜੀ ਕਹਿੰਦੇ ਹਨ ਵਚਨ ਕਰਦੇ ਨੇ ਉਹ ਨੀ ਜਮਾਂ ਜਮਾਂ ਨੂੰ ਮੰਨਣਗੇ ਉਹ ਨੀ ਪਾਪਾਂ ਦੋਖਾਂ ਨੂੰ ਕਾਮ ਕਰੋ ਲੋ ਮੋਹਕਾਰ ਵਿਸ਼ੇਵਕਾਰਾਂ ਨੂੰ ਉਹ ਸਿਆਣਗੇ ਹੀ ਨੀ ਇਹਨਾਂ ਨੂੰ ਕੌਣ ਹੁੰਦੇ ਨਿਗਾਹ ਵਿੱਚ ਨੀ ਲਿਆਉਣਗੇ ਗੁਰੂ ਰਾਮਦਾਸ ਤੇਰੀ ਸ਼ਰਨ ਇਹ ਗੁਰੂ ਰਾਮਦਾਸ ਜੀ ਜੋ ਤੁਹਾਡੀ ਸ਼ਰਨ ਵਿੱਚ ਆ ਜਾਣਗੇ ਦੂਜਾ ਪਾਠ ਸੁਣਿਓ ਅੱਗ ਅੰਤ ਕਬ ਦੈਨ ਸਲ ਕਬ ਦੇਖੋ ਕੈਸੇ ਬਚਨ ਨੇ ਉਹਨਾਂ ਨੂੰ ਅੱਗ ਪਾਪ ਅੰਤਕ ਜਮ ਕਦੋਂ ਨੇੜੇ ਆਉਣਗੇ ਕਦ ਆਉਣਗੇ ਲੈਣ ਉਹਨਾਂ ਨੂੰ ਜਮ ਉਹ ਤਾਂ ਦੂਰੋਂ ਤਾਂ ਹੀ ਜਮ ਭਾਗਣਗੇ ਜਿੱਥੇ ਵਾਹਿਗੁਰੂ ਦਾ ਨਾਮ ਹੈ ਤੀਜਾ ਪਾਠ ਅੱਗ ਅੰਤ ਬਦੈਨ ਸਲ ਕਬ ਇਹ ਸਤਿਗੁਰ ਗੁਰੂ ਰਾਮਦਾਸ ਜੀ ਬਦੈਨ ਹੁੰਦੇ ਬੋਲਣਾ ਵਧਣਾ ਬੋਲਣਾ ਉਚਾਰਨਾ ਤੁਸੀਂ ਉਹ ਬਾਣੀ ਉਚਾਰੀ ਹੈ ਉਹ ਸ਼ਬਦ ਉਪਦੇਸ਼ ਦਿੰਦੇ ਹੋ ਜਮ ਰਾਜ ਨੇੜੇ ਹੀ ਨਹੀਂ ਆਉਣਗੇ ਪਾਪ ਨੇੜੇ ਹੀ ਨਹੀਂ ਆਉਣਗੇ ਅੱਗ ਅੰਤ ਕਬ ਦੈਨ ਕਵਤਾ ਤੁਸੀਂ ਸਾਰਿਆਂ ਤੋਂ ਸ਼੍ਰੋਮਣੀ ਕਵੀ ਜੋ ਤੁਸੀਂ ਧੁਰਗੀ ਬਾਣੀ ਦਾ ਦੇਣਾ ਕੀਤਾ ਸੰਸਾਰ ਨੂੰ ਪਾਠ ਤਾਂ ਜੁਦੇ ਜੁਦੇ ਨੇ ਪਰ ਪਾਠ ਜਦੋਂ ਕਰਨੇ ਇੱਕੋ ਕਰਨੇ ਅੱਗ ਅੰਤਕ ਵਧੈ ਨਾ ਸਲ ਕਬ ਇਹ ਦਮਦਮੀ ਸਾਹਿਬ ਦਮਦਮੀ ਸਾਹਿਬ ਦਾ ਇਹ ਪਾਠ ਹੈ ਅੱਗ ਅੰਤਕ ਵਧੈ ਨਾ ਸਲ ਕਬ ਜਨਮ ਮਰਨ ਤੋਂ ਰਹਿਤ ਹੋ ਜਾਣਗੇ ਜਮ ਰਾਜ ਉਹਨਾਂ ਦੇ ਨੇੜੇ ਵੀ ਨਹੀਂ ਆਊਗਾ ਇਹ ਜਿਹੜੇ ਕਾਮ ਕ੍ਰੋਧ ਵਿਸ਼ੇ ਵਿਕਾਰ ਰੂਪ ਰਸ ਗੰਧ ਸਪਰਸ਼ ਆਦਿਕ ਵਿਸ਼ੇ ਹਨ ਇਹ ਨੇੜੇ ਵੀ ਨਹੀਂ ਆਉਣਗੇ ਕਿਹਦੇ ਗੁਰੂ ਰਾਮਦਾਸ ਤੇਰੀ ਸ਼ਰਨ ਜਿਹੜੇ ਗੁਰੂ ਰਾਮਦਾਸ ਜੀ ਤੁਹਾਡੀ ਸ਼ਰਨ ਵਿੱਚ ਆ ਜਾਣਗੇ ਸੱਚਾ ਸਤਿਗੁਰ ਸਮਝ ਕੇ ਜਿਹੜੇ ਇੱਥੇ ਆਉਣਗੇ ਦਰਸ਼ਨ ਕਰਨਗੇ ਜਨਮ ਮਰਨ ਤੋਂ ਇੱਥੇ ਭਾਈ ਹੁਣ ਚੌਥੇ ਪਾਤਸ਼ਾਹ ਜੀ ਦੇ ਸੱਠ ਸਵੱਈਏ ਇੱਥੇ ਪੂਰੇ ਹੋ ਜਾਂਦੇ ਨੇ ਮਹਾਰਾਜ ਦੀ ਕਿਰਪਾ ਹੋਈ ਹੈ ਬਾਹਠ ਸਵੱਈਏ ਪਹਿਲੇ ਨੇ ਸੱਠ ਇਹ 122 ਹੁਣ ਇਸ ਤੋਂ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਸਤਤੀ ਦੇ ਸਿਫਤੀ ਦੇ ਸਵੱਈਏ ਆਰੰਭ ਹੋਣਗੇ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸ਼ੁਰੂਆਤ ਕਰਾਂਗੇ ਕੱਲ੍ਹ ਨੂੰ ਤੁਹਾਡੇ ਚਰਨਾਂ ਵਿੱਚ ਕਿਉਂਕਿ ਜਿਸ ਗੁਰੂ ਦੇ ਸਵੱਈਏ ਆਰੰਭ ਹੋਣੇ ਹੈ ਉਸ ਗੁਰੂ ਦਾ ਪਹਿਲਾ ਅਮਰ ਜੀਵਨ ਉਹ ਆਪਾਂ ਕੱਲ੍ਹ ਦੇ ਸਮੇਂ ਵਿੱਚ ਵਿਚਾਰਾਂਗੇ ਬਹੁਤ ਧੰਨਵਾਦ ਤੁਹਾਡਾ ਵੀ ਸੰਗਤ ਦਾ ਅਤੇ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੇ ਸਵੱਈਆਂ ਦੀ ਕਿਰਪਾ ਕਰਕੇ ਅੱਜ ਸੰਪੂਰਨਤਾ ਕਰਾਈ ਹੈ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਸਤਿਗੁਰ ਤੇ ਸੰਗਤ ਬਖਸ਼ਣਹਾਰ ਅਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बहु गुरुदेवा।

ਸਿੱਖਾਂ ਇਸ ਤੋਂ ਪਿਆਰ।

ਬੋਲੋ ਸਾਕਰ ਬੋਲੋ ਸਾਕਰ ਜੋ ਸਭ ਤੋਂ ਬੋਲੋ।

I'm

Thank you.

محمد مصطفى يا

I don't know.

I'm going to go to the hospital.

Good, good, good, happy birthday.

पजो हर ज्ञानियो मार्ग तजो अन मार्ग तजो पजो।

رسل اهل سرطان رسل اهل سرطان رسل اهل سرطان رسل اهل سرطان

I'm gonna go to the hospital.

ਪ੍ਰੇਮ ਰੰਗ ਪਾਇਆ ਸੁਖ ਹੈ ਚਾਇਆ।

0: भजो
1: रसन अहले सुरत
0: रसन अहले सुरत।

Thank you.

Thank you.

Hare Krishna, Hare Krishna, Krishna Krishna, Hare Hare.

Thank you.

संगे जत जाया, सब संगे जत जाया, सब संगे जत जाया, सब संगे जत जाया।

ਕਰਤਾ ਹਮ ਬਾਲ ਬਾਲ ਗੁਰ ਕਰਤਾ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

किंगुरी बाजे अनहद किंगुरी बाजे अनहद किंगुरी।

What?

Wahe Guru.

गुरु करम गुरु गुरु गुरु करम।

ਸਾਹਿਬ ਜੀ ਤਾਂ

0: ਗੁਰ ਕਾ ਸੇਵਕ ਦਾਦਿਸ ਜਾਪੈ ਗੁਰ ਕਾ ਸੇਵਕ ਗੁਰ ਕਾ ਸੇਵਕ ਦਾਦਿਸ ਜਾਪੈ
1: Why,

起来啊，सतगुरु न पहारे नाम जिवाया।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

Back to back.

Hare Rama Hare Rama Rama Rama Hare Hare

ना।

नानक हर पाओ पद पाजी नानक।

Gulga, Gulga, Gulga.

पावो अपना नाम जपावो हर हर हर गुण गावो।

ਰਾਖੇ ਨਾ ਤੇਰੇ।

Wait.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ

ਹੋਏ ਖੱਪ ਖੱਪ ਮੂਏ ਕਰਾਂਜਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਜਾ ਤਿਨ ਸੁਣੀ ਦੇਹੇ ਫਿਰੈ ਬਿਨ ਨਾਵੈ ਹੋਏ।

ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾਰ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਜਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸ਼ਾਹ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੀ ਜਨ ਨਾਨਕ ਲੇਖਾ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਾਜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਮ ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਹਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਤਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਗੇ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਸੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੀ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉਂਬੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਪਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰਦ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾ ਹੋਰ ਖਾਈ ਕਹਿ ਜਸ ਕੀਰਤ ਜਗ ਲੇ ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੇ ਆਏ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੁ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼
ਸੁਣਿਆ ਏ ਸਤ ਸੰਤੋਖ ਗਿਆਨ, ਸੁਣਿਆ ਏ ਅਠਸਠ ਗਾਇ ਇਸ਼ਨਾਨ, ਸੁਣਿਆ ਏ ਪੜ ਪੜ ਪਾਵੈ ਮਾਨ, ਸੁਣਿਆ ਏ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਏ ਦੁਖ ਪਾਪ ਕਾ ਨਾਸ਼, ਸੁਣਿਆ ਏ ਸਰਾ ਗੁਣਾਂ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਦੋ ਵੈਸ ਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮਨ ਲੇਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਝੋਟਾ ਨਾ ਖਾਏ, ਮੰਨੈ ਜਮ ਕੈ ਸਾਧ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੇ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰੂ, ਗਰਤੇ ਕਹਿ ਕਰਨੈ ਨਾਹੀ ਸੁਮਾਰੂ, ਧੌਲ ਧਰਮ ਦਇ ਕਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰੂ, ਤਬਲੇ ਉਪਰ ਕੇਤਾ ਪਾਰੂ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਗੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰੀਆਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਪੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਾਪ ਅਸੰਖ ਪਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠੁ, ਅਸੰਖ ਯੋਗ ਮੰਦ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵਲਾਈ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪੱਖ ਖਾਹੀ, ਅਸੰਖ ਨਿੰਦਕ ਸਿਰ ਕਰਹੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਅਸੰਖ ਲਹੁ, ਅਸੰਖ ਕਹਿ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਦਰਸ਼ਨ ਜੋਗ ਵਖਾਣ, ਜਿਨੇ ਲਿਖੇ ਤੈਸ ਸਿਰ ਨਾਹੀ, ਜਗ ਫਰਮਾਏ ਦਿਵ ਤਵ ਪਾਏ, ਜੇਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਗਮ ਗਮ ਅਸੰਖ ਲਹੁ, ਅਸੰਖ ਕਹਿ ਸਿਰ ਭਾਰ ਹੋਏ।

ਜੋ ਫੁਰਮਾਏ ਦਿਵ ਦਿਵ ਪਾਏ ਜੇਤਾ ਕੀਤਾ ਦੇਤਾ ਨਾਉ ਅਬਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਤੋਏ ਭਰੀਐ ਮਤ ਬਾਪਾਂ ਕੈ ਸੰਗ ਹੋ ਧੋਪੈ ਨਾ ਵੈ ਕੈ ਰੰਗ ਬੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹੁ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੁ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮੰਚਾਉ ਕਵਣ ਸੁਬੇਲਾ ਬਖਤ ਕਵਣ ਕਵਣ ਸਿਹਤ ਕਵਣ ਵਾਰ ਕਵਣ ਸਿਰੁਤੀ ਮਾਂ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣ ਰੁਤਮਾ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕਹੁਆ ਪਹੁੰਚ ਜਾਣਾ ਅੱਗੇ ਗਿਆ ਨਾ ਸੋਵੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਨ ਕਵਾਤ ਸਹਿਸ ਅਠਾਰਾਂ ਕਹਿਨ ਕਤੇਬਾਂ ਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲ ਆਹੀ ਸਾਲ ਆਹ ਇਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵੇ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੀ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਤੇ ਸੁੱਚੇ ਕਉ ਜਾਣੈ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮਿੰਦਾਸ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੂਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬਤ ਟਹਿਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੁਖ ਪਉ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਧੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੀ ਮੁੱਲ ਭਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀਵਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਬਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਾਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਦਾਖ ਨਾ ਸਕੇ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੀ ਕੇਤੇ ਰਾਗ ਪਰੀ ਸੋ ਕਹੀ ਅੰਨ ਕੇਤੇ ਗਾਵਣ ਹਾਰੀ ਗਾਵੈ ਤੁਹਨ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ
गावहि चित गुप्त लिख जानहि लिख लिख धर्म विचारी गावहि ईश्वर ब्रह्मा देवी सोहन सदा सवारी गावहि इंद्र दर्शन बैठे देवत्यां दर नाले गावहि सद समाधि अंदर गावन साध विचारी गावन जति सति संतोखी गावहि वीर परारी गावन पंडित पढ़न रखी सर जुग जुग वेदा नाले गावहि मोहनिया मन मोहन सुरगा मछ पयाले गावन रतन उपाय तेरे अठ साठ तीर्थ नाले गावहि जोध महाबल सूरा गावहि खाणी चारी गावहि खंड मंडल वर पंडाऊ कर कर रखे थारी सही तुदनो गावहि जो तुद पावन रते तेरे भगत रसाले होर केते गावन से मैं चतन आवन नानक क्या बिचारी सोई सोई सदा सच साहब साचा साची नाई है पी होसी जाए ना जासी रचना जिन रचाई रंगी रंगी पाती कर कर जिनसी माया जिन हो पाई कर कर वेखै किता अपना जब तिस दी वढ़ियाई जो तिस पावै सोई करसी हुक्म ना करना जाई सो पातशाह शाह पात साहिब नानक रहन रजाई मुंदा संतोख शर्म पद जोड़ी ध्यान की करें बिभूत खिंथा काल कुआरी काया जुगत उडंडा प्रतीत आई पंथी सगल जमाती मन जी तै जग जीत आदेश तिस आदेश आद अनिल अनाद अनाथ जुग जुग एको वेश भुगत ज्ञान दया भंडारण गटगट वजह नाद आप नाथ नाथी सब जानकी रद सिद्ध अबरा साध संयोग वियोग द्विकार चलावे लिखे आवे भाग आदेश तिस आदेश आद अनिल अनाद अनाथ जुग जुग एको वेश एका माई जुगत ब्याई तिन चले प्रवान एक संसारी एक भंडारी एक लाए दीवान जब तिस पावे तवे चलावे जब होवे फरमान ओह वेखै ओना नदर न आवै बहुता हे बिडाण आदेश तिस आदेश आद अनिल अनाद अनाथ जुग जुग एको वेश आसन एलोए लोए पंडार जो किस पाए सो एका बार कर कर वेखै सिरजनहार नानक सचे की साची कार आदेश तिस आदेश आद अनिल अनाद अनाथ जुग जुग एको वेश एक दूजी पौ लख हो है लख होवै लख वीस लख लखड़ाखी है एक नाम जगदीश ए तरा पद पवड़ियां चढ़िया हुए अकीस सुनगल आया काश की गिटा आई रीस नानक नदरी पाई है गूढ़ी गूढ़ ठीस आखण जोर च पैन है जोर जोर न मंगण देण न जोर जोर न जीवन मरण न जोर जोर न राजमाल मन सोर जोर न सुरती ज्ञान विचार जोर न ज्योति छुटै संसार जिस हाथ जोर कर वेखै सोए नानको तम नीच न कोए राति रुति स्थिति वार पवन बाणी अग्नि पाताल तिस विच धरती साफ रखी धर्मसाल तिस विच जी जगत के रंग दिन के नाम अनेक अनंत गर्मी गर्मी होई विचार सचा आप सचा दरबार तिथै सोहन पांच परवान नगरी करम पवै निशान खच बगाई उथै पाए नानक गया जापै जाए धर्म खंड का हो धर्म ज्ञान खंड का खो करम केते पवन पाणी वै संतर केते कान महेश केते बरमे काड़त कड़ियै रूप रंग के वेश केतियां करम भूमि मेर केते केते तू उपदेश केते अंध चंद सूर केते केते मंडल देश केते सिद्ध बुद्ध नाथ केते केते देवी वेश केते देवदान मुन केते केते रतन समुंद केतियां खाणी केतियां बाणी केते बात नरेंद केतियां सुरती सेवक केते नानक अंत न अंत ज्ञान खंड में ज्ञान प्रचंड तिथै नाद बनोद कूड आनंद शर्म खंड की बाणी रूप तिथै काढ़त कड़ियां बहुत अनूप ताकियां गल्लां कथियां न जाए जे को कह पिछे पछताए तिथै घड़ियै सुरत मत मन बुद्ध तिथै घड़ियै सुरस दांकी शुद्ध कर्मखंड की बाणी जोर तिथै और न कोई होर तिथै सीधो सीधा महमा माहे ताके रूप न कथने जाहि ना उमर न ठग जाहि जिनकै राम बसै मन माहि
ਤਿੱਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਦਾਂਤ ਨ ਅੰਤ ਤਿੱਥੈ ਲੋ ਲੋ ਆਕਾਰੂ ਜਿਵ ਜੋ ਹੁਕਮ ਤਿਵ ਤਿਵਕਾਰ ਵੇਖੈ ਵਿਵਸੈ ਕਰਮੀ ਚਾਰ ਨਾਨਕ ਕਥਨਾ ਕਰੜਾ ਸਾਰੂ ਜਾਤ ਬਹਾਰਾ ਧੀਰਜ ਸੁਨਿਆਰੂ ਅਹਰਣ ਮਤ ਵੇਦ ਹਥਿਆਰ ਪਾਓ ਖਲਾਗਣ ਤਪਦਾਓ ਪਾਂਡਾ ਪਾਓ ਅੰਮ੍ਰਿਤ ਅਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਾਤੁ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਗੇਤੀ ਛੁੱਟੀ ਨਾਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਾਪ ਸਾਹਿਬ ਏਕ ਓਅੰਕਾਰ, ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਸਪੈ ਸ਼ੰਤ ਪ੍ਰਸਾਦ, ਚੱਕਰ ਚਿਹ ਨਰ ਬਰਨ ਜਾਤ ਅਰ ਬਾਤ ਨਹਿਨ ਦੇ, ਰੂਪ ਰੰਗ ਅਰ ਦੇਖ ਪੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤਨ ਭਉ ਪ੍ਰਕਾਸ਼, ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸ਼ਹਾਨ ਗਣੇ ਜੈ ਤਰ ਪਵਣ ਮਹੀਪ ਸੁਰ ਨਾਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ, ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਨਤ ਸੁਮਤ।

ਸਦਾਰੀ ਨਮਾਜ਼ ਸੰਗਾ ਪਾਰੀ ਨਮਾਜ਼ ਸੰਗ ਸੋ ਏਕਾ ਨਮਾਜ਼ ਸੰਗਾ ਨੇਕਾ ਨਮਾਜ਼ ਸੰਗਾ ਭੂਤੇ ਨਮਾਜ਼ ਸੰਗਾ ਜੂਕੇ ਨਮਾਜ਼ ਸੰਗ ਨਿਰਕਰਮੇ ਨਮਾਜ਼ ਸੰਗ ਨਿਰਭਰਮੇ ਨਮਾਜ਼ ਸੰਗ ਨਿਰਦੇਸ਼ੇ ਨਮਾਜ਼ ਸੰਗ ਨਿਰਪੇਸ਼ੇ ਨਮਾਜ਼ ਸੰਗ ਨਿਰਨਾਮੇ ਨਮਾਜ਼ ਸੰਗ ਨਿਰਕਾਮੇ ਨਮਾਜ਼ ਸੰਗ ਨਿਰਦਾਤੇ ਨਮਾਜ਼ ਸੰਗ ਨਿਰਗਾਤੇ ਨਮਾਜ਼ ਸੰਗ ਨਿਰਦੂਤੇ ਨਮਾਜ਼ ਸੰਗ ਭੂਤੇ ਨਮਾਜ਼ ਸੰਗ ਲੋਕੇ ਨਮਾਜ਼ ਸੰਗ ਅਸ਼ੋਕੇ ਨਮਾਜ਼ ਸੰਗ ਨਿਰਤਾਪੇ ਨਮਾਜ਼ ਸੰਗ ਅਥਾਪੇ ਨਮਾਜ਼ ਸੰਗ ਤਰਮਾਨੇ ਨਮਾਜ਼ ਸੰਗ ਨਿਧਾਨੇ ਨਮਾਜ਼ ਸੰਗ ਅਗਾਹੇ ਨਮਾਜ਼ ਸੰਗ ਅਬਾਹੇ ਨਮਾਜ਼ ਸੰਗ ਤਰਵਰਗੇ ਨਮਾਜ਼ ਸੰਗ ਸਰਗੇ ਨਮਾਜ਼ ਸੰਗ ਪ੍ਰਭੋਗੇ ਨਮਾਜ਼ ਸੰਗ ਸੁਜੋਗੇ ਨਮਾਜ਼ ਸੰਗ ਅਰੰਗੇ ਨਮਾਜ਼ ਸੰਗ ਅਪੰਗੇ ਨਮਾਜ਼ ਸੰਗ ਅਗੰਮੇ ਨਮਾਜ਼ ਤਸਰੰਮੇ ਨਮਾਜ਼ ਸੰਗ ਜਲਾਸਰੇ ਨਮਾਜ਼ ਸੰਗ ਨਿਰਾਸਰੇ ਨਮਾਜ਼ ਸੰਗ ਅਜਾਤੇ ਨਮਾਜ਼ ਸੰਗ ਅਪਾਤੇ ਨ ਨਮਾਜ਼ ਸੰਗ ਮਾਜਬੇ ਨਮਾਜ਼ ਤਸਤੇ ਅਜਬੇ ਅਦੇ ਸੰਗ ਅਦੇਸੇ ਨਮਾਜ਼ ਸੰਗ ਅਪੇਸੇ ਨਮਾਜ਼ ਸੰਗ ਨਿਰਧਾਮੇ ਨਮਾਜ਼ ਸੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਜ਼ ਤਸਦੇਵੈ ਨਮਾਜ਼ ਸੰਗ ਅਪੇਵੈ ਨਮਾਜ਼ ਸੰਗ ਅਜਨਮੇ ਨਮਾਜ਼ ਸੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਾਜ਼ ਤਾਸ ਦਿਆਲੇ ਨਮਾਜ਼ ਸੰਗ ਅਵਰਣੇ ਨਮਾਜ਼ ਸੰਗ ਅਮਰਣੇ ਨਮਾਜ਼ ਸੰਗ ਜਰਾਰੰਗ ਨਮਾਜ਼ ਸੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਅਸਤਾ ਬੰਦੇ ਨਮਾਜ਼ ਸੰਗ ਨਰਸਾਕੇ ਨਮਾਜ਼ ਸੰਗ ਨਰਭਾਕੇ ਨਮਾਜ਼ ਸੰਗ ਰਹੀਮੇ ਨਮਾਜ਼ ਸੰਗ ਕਰੀਮੇ ਨਮਾਜ਼ ਸੰਗ ਅਨੰਤੇ ਨਮਾਜ਼ ਸੰਗ ਮਹਾਂਤੇ ਨਮਾਜ਼ ਤਾਸ ਤਰਾਗੇ ਨਮਾਜ਼ ਸੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਉ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾ ਪੇਖਾ ਨਾਮ ਹੈ ਕਾਮਿਆਂ ਦੇਹਾਂ ਪਿਆਂ ਜੀਤਾਂ ਪੀਤਾਂ ਤਰਮਾਨਾਂ ਨਿਧਾਨ ਤ੍ਰਿਵਰਗਾਂ ਸਰਗਾਂ ਨੀਲ ਹੈ ਨਾਦਾਂ ਜਿਹਾ ਜਾਦ ਹੈ ਅਜਨਮ ਹੈ ਅਭਰਣ ਹੈ ਭੂਤ ਹੈ ਭਰਨ ਹੈ ਅਗੰਝ ਹੈ ਪਾਂਝਾ ਚੂਝ ਹੈ ਜਾਂਝ ਹੈ ਮੀਕਰ ਫੀਕਰ ਦੰਦ ਹੈ ਬੰਦ ਹੈ ਨਰਬੂਜ ਹੈ ਸੂਝ ਹੈ ਅਕਾਲ ਹੈ ਜਾਲ ਹੈ ਅੱਲਾਹ ਹੈ ਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸ਼ੋਕ ਹੈ ਕਰਮ ਪਰਮੈ ਅਜੀਤ ਹੈ ਅਪੀਤ ਹੈ ਬਹ ਗਹ ਮਾਨ ਨਿਧਾਨ ਨੀ ਗੈ ਬਰੇ ਕੈ ਭੁਜੰਗ ਪ੍ਰਿਆਦ ਛੰਦ ਨਮੋ ਸਰਬ ਮਾਨੇ ਸਮਾਧੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੀ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੀ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੀ ਨਮੋ ਪਨ ਪਾਨੇ ਨਮੋ ਪਦ ਪਾਦੀ ਅਨੰਗੀ ਅਨਾਮੇ ਸਮਾਧੀ ਸਰੂਪੇ ਪ੍ਰਭੰਗੀ ਪਰਮਾਥੇ ਸਮਾਧੀ ਬਭੂਤੇ ਕਲੰਕੰ ਬਿਨਾ ਕਲਨੇ ਕਲੰਕੇ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਹਿਰਦੇ ਨਮੋ ਸਸਤ੍ਰ ਬਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀਏ ਪਰਮੀਏ ਭੋਗੀਏ ਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਸ਼ਾਂਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਜ਼ ਸੰਗ ਸ਼ਨਾਨੇ ਨਮੋ ਮੰਤ੍ਰ ਮੰਤਰੰ ਨਮੋ ਯੰਤ੍ਰ ਯੰਤਰੰਗ ਨਮੋ ਇਸ਼ਟੇ ਨਮੋ ਦੰਦਰ ਦੰਦਰੰ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਾਧ ਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਦ ਕਰਤਾ ਆਦੋਰ ਦਰਦੰਗ ਗੰਗੋਗ ਹਰਤਾ ਪਰੰਗ ਪਰਮ ਪਰਮੇਸ਼ਵਰੰ ਪੋਸ਼ਪਾਲੰ ਸਦਾ ਸਰਬਦਾ ਸਿੱਧਦਾਤਾ ਦਿਆਲੰ ਅਛੇਦੀ ਅਪੇਦੀ ਅਨਾਮੰਗ ਕਾਮੰ ਸਮਸਤ ਬਰਾਜੀ ਸਮਸਤਾਸਤ ਧਾਮੰ ਤੇਰਾ ਜੋਰ ਚਾਚਰੀ ਸੰਗ ਜਲੇ ਹੈ ਥਲੇ ਹੈ ਪੀਤਾ ਵੇ ਹੈ ਪ੍ਰਭੂ ਅਜੂਆ ਦੇ ਸਹਿ ਪੇ ਸਹਿ ਭੁਜੰਗ ਪ੍ਰਯਾਤ ਸੰਗ ਅਗਾ ਦੇਵਾ ਦੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਧ ਤਿੰਨ ਦਾਨੇ ਨਮਾਜ਼ ਤੁੰਗ ਨਰਨਾਥੇ ਨਮਾਜ਼ ਤੁੰਗ ਪਰਮਾਥੇ ਨਮਾਜ਼ ਤੁੰਗ ਗੰਜੇ ਨਮਾਜ਼ ਤੁੰਗ ਪੰਜੇ ਨਮਾਜ਼ ਤੁੰਗ ਕਾਲੇ ਨਮਾਜ਼ ਤੁੰਗ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਾਬ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਾਬ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇ ਕਰ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੇ ਤੇ ਪ੍ਰਾਣ ਪਤੀ ਕਹੇ ਸ੍ਰੀ ਭਗਵਾਨ ਕੀ ਬਾਈ ਕਿਰਪਾਉ ਤੇ ਗਰਤੀ ਬਿਨੇ ਗਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕਰੰਗ ਸੇ ਗੁਰ ਦੇ ਬੌਨ ਕੇ ਗੌਨ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂਪਲੀ ਵਿਦ ਨਿਆਬ ਸੀਸ ਨਾ ਜਾਤ ਵਿਚਾਰੀ ਤੇ ਭਏ ਤੋ ਕਾਮ ਭਏ ਭੂਪਤ ਅੰਤ ਕੋ ਨਹਿੰਗੀ ਪਾਏ ਪਦਾਰੀ ਜੀਤ ਫਿਰੈ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ ਭੂਤ ਭਵਿਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨਾਂਤ ਗਵੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਮਦਾਨ ਸੁਸੰਜਮ ਨਿਯਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਣ ਜਮੀਨ ਜਵਾਨ ਸੁਦਾਨ ਕਪੇਖੈ ਪੌਣ ਆਹਾਰ ਜਦੀ ਅਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਇਕ ਰਤੀ ਬਿਨ ਏਕ ਨਾਲ ਲੇਖੈ ਸੁਧ ਸੁਭਾਦਰ ਅੰਤ ਦਵਾਹ ਸੁਸਾਸਨਾਦਰ ਜਾਨ ਦਲੈਂਗੇ ਪਾਰੀ ਗੁਮਾਨ ਪਰੇ ਮਨ ਮੈਂ ਕਰੂ ਪਰਬਤ ਪੰਖਾ ਲਿਨਾਹ ਲੈਂਗੇ ਤੋਰ ਹਰੀ ਨਮਰੋਰਮ ਵਾਸਨ ਮਾਤੇ ਮਦੰਗਨ ਮਾਨ ਮਲੈਂਗੇ ਸਰੀ ਪਦ ਸ੍ਰੀ ਭਗਵਾਨ ਕਿਰਪਾ ਬਿਨੂ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਗਿਦਾਰ ਬਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੀ ਗੜਾਣ ਕੋ ਤੋੜ ਨਹਾਰ ਸੋ ਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨ ਬਦੇ ਫਨੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਸਲ ਮੈਂ ਪਲ ਹੀ ਪਲ ਮੈਂ ਸਭ ਥਾਪ ਦਪੈਂਗੇ ਪੁਨ ਵਰਦਾ ਪੁਨ ਬਾਟ ਜੈਤ ਧੁਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਆਪ ਲੋਕ ਜਪੈਂਗੇ ਮਾਨ ਵਿੰਦਰ ਗਜਿੰਦਰ ਨਰਾਤਪ ਜੋਂਦਰ ਲੋਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਬਾਤ ਅੰਤ ਫਸੇ ਜਮ ਬਾਤ ਭਰੇਂਗੇ ਜੇ ਨਾਰ ਸਰੀ ਪਦ ਕੇ ਬਰਸੈ ਭਾਗ ਦੇ ਦਰ ਫੇਰ ਨਾ ਦੇ ਦਰੇਂਗੇ ਕਾਂ ਪੈ ਜਦੋ ਲੋਚਨ ਮੂੰਦ ਕੈ ਬੈਠ ਰਿਹਾ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਏ ਉਬਰ ਲੋਕ ਗਵਾਇਓ ਬਾਸ ਕੀ ਉਪਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਜ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਵਾਰ ਬਾਚ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕੋ ਉਪਦਾਨ ਕੋ ਪੂਜਿਤ ਹੈ ਪਾਸ ਕੋ ਮਿਰਦਾਨ ਕੋ ਪੂਜਨ ਤਾਇਓ ਕੂਰ ਕਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ

ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚਾਹੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਿਉ ਬ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੇ ਕਰਿਆ ਸਭ ਬੈਰ ਨਕਾਉ ਆਜ ਸੰਗਰਿਆ ਪੂਰਨ ਹੋਈ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਅਵਰ ਜਾਹੋ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਭਰਿਆ ਮਰਨ ਕਾਲ ਕਾ ਦਰਾਸ ਨਿਭਰਿਆ ਹੈ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੂ ਕਰਿਆ ਰੱਛਾ ਰਾਖ ਲਿਓ ਮੋਹਿ ਰਾਖਣਹਾਰੀ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹਾਂਪੁਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਬਵਧਰਾ ਕਾਲ ਪਾਏ ਸਭ ਜੂ ਅਵਧਰਾ ਕਾਲ ਪਾਏ ਗਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਆਓ ਵੇਦਰਾਜ ਬ੍ਰਹਮਾ ਜੋ ਸੀ ਆਓ ਜਵਨ ਕਾਲ ਦਾ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਧਰਨ ਕੋ ਬਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਗੁੰਜਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣਾ ਏ ਗੜ ਗੜ ਕੇ ਬੜ ਬੜ ਕੀ ਜਾਣਾ ਏ ਜਬ ਉਦ ਕਰਖ ਕਰਾ ਕਰਦਾਰ ਪ੍ਰਜਾ ਦਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ

ਤੁਮਰਾ ਲਖਾ ਨਾ ਜਾਏ ਪਸਾਰਾ, ਕਿਸੇ ਬਿਧ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ। ਅੰਡ ਜਜੇ ਰਜ ਸੇ ਤਜ

ਕੰਮ ਹੋਣੀ ਜੇ ਨੇ ਪਰਮ ਬੁਲਾਇਆ। ਮਾਇਆ ਤਾਂ ਮੋਣੀ ਤਨਾ ਕੀਤੀ ਜਿਹਨੇ ਠਗੌਲੀ ਪਾਈ ਆ, ਕੁਰਬਾਨ ਕੀਤਾ ਦਿਸੇ ਬਿਟੋ ਜਨਮੋ ਮਿੱਠਾ ਲਾਇਆ, ਕਹਿ ਨਾਨਕ ਮਨ ਜਨ ਚਲੋ ਜਤਰਾਣੀ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲ, ਅਹਿਸਾਸ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੋ ਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਹਿੰਦੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜਨ ਸਫਿਲ ਤੇਰਾ ਕਿਆ ਕੋ ਆਗ ਵਿਖਾਣੇ। ਆਖੇ ਤਾਂ ਦੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ, ਕਹਿ ਨਾਨਕ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਲ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ ਇੱਕ ਵੇਖ ਬਰਸਣ ਆਇਆ। ਲਭ ਲੋਭ ਅਹੰਕਾਰ ਜੁਗਾ, ਸਤਿਗੁਰੂ ਭਲਾ ਪਾਇਆ, ਕਹਿ ਨਾਂਗ ਜਿਸਨੂੰ ਆਪ ਦੁੱਠਾ ਜਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇ, ਇਹਦੀ ਵਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖਨੋ ਦੇਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸੁਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇਂ ਚੱਲਾਂ, ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਤਿਆਵੇ। ਜਿਸਨੋ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇਂ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਦਿਨ ਕਾ ਮਨ ਵਸਿਆ, ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਅਰਧ ਆਇਆ, ਅਰਧ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਅਰਧ ਆਇਆ। ਕਰਮੀ ਸਹਿਜ ਨਾ ਉਪਜੈ, ਬਣ ਸਹਿਜ ਸਹਸਾ ਨਾ ਜਾਏ, ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਸਾ ਜੀਵ ਮਲੀਨ ਹੈ ਕਰ ਸੰਜਮ ਦੋਤਾ ਜਾਏ, ਮਨ ਦੋ ਸ਼ਬਦ ਲਾਗ ਵਰਜ ਰਹਾਂ ਜਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਸਾ ਉਪਜਾਏ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤੋਂ ਨਿਰਮਲ, ਬਾਹਰੋਂ ਨਿਰਮਲ ਜੀਓ, ਤਾਂ ਮੈਲੀ ਤਿੰਨੀ ਜਨਮ ਜੂ ਹੈ ਹਾਰਿਆ, ਏ ਦਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਬੇਦਾ ਮੈਂ ਨਾਮ ਸੁਣੇ ਨਾ ਹੀ ਫਿਰ ਬੇਤਾ ਲਿਆ। ਕਹੇ ਨਾਨਕ ਜਨ ਸੱਚਦਾ ਜਿਆ ਗੂੜ ਲਾਗੇ, ਤਿੰਨੀ ਜਨਮ ਜੂ ਹੈ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾ ਹੀ, ਮਨ ਸਾਲ ਸੱਚ ਸਮਾਣੀ। ਸੱਚ ਅਲੱਖ ਵਡਾਉਣੀ ਤਾਂ ਹਕੀਕਤ ਕਹੀ ਨਾ ਜਾਏ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾ ਹੀ, ਮਨ ਸਾ ਸੱਚ ਸਮਾਣੀ। ਜਨਮ ਰਤੰਜਨੀ ਖਟਿਆ ਪਲੇ ਸੇ ਬਣਜਾਰੇ, ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਹੋਈ, ਜੀਓ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਣੇ, ਗੁਰਬਿਨਾ ਵਰਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵੇ ਕੀਆਂ ਜਾਈ, ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਈ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤੇ ਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ।
ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਜਿਤ ਜਨ ਕਹਿਰ ਲਾਇਆ ਮਾਇਆ, ਬੋਲਣ ਪੈਰ ਬਾਣੀ, ਕਹਿ ਨਾਂਗ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਹੇ ਹੋ ਅਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨਾਂ ਦੇ ਬੁਝਾਈ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਦਾ ਬਪਾਈ, ਕਹਿ ਕਰਤਾ ਪੇ ਹੁਕਮ ਵਰਦਾਈ, ਹੁਕਮ ਵਰਦਾਈ ਆਪ ਵੇਖੇ ਗੁਰਮੁਖ ਕਿਸੇ ਬੁਝਾਈ, ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਬਸਾਈ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਤਸੋਂ ਲਿਬਲਾਈ, ਕਹਿ ਨਾਨਕ ਆਪ ਕਰਤਾ ਪੇ ਹੁਕਮ ਬਜਾਈ, ਸਿਮਰਤ ਸ਼ਾਸਤਰ ਪੁੰਨ ਭਾਵ ਵਿਚਾਰਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਦੇਸੇ ਜਨ ਜਾਗੇ, ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਦਤ ਬਾਏ ਜਿਸਨੂੰ ਵਣ ਦਿਨ ਹਰ ਨਿਵਲਾ ਗਏ ਜਾਗਦ ਰਹਿਣ ਬਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਮਨੋ ਵਸਾਰੀਏ, ਮਨੋ ਕਵਸਾਰੀ ਉੜਦਾ ਦਾਜਿਆ ਕਰ ਮੈਂ ਆਹਾਰ ਪਹੁੰਚਾਵੇ, ਉਸਨੂੰ ਕਹਿ ਪੋ ਨ ਸਕੇ ਜਿਸਨੂੰ ਆਪਣੀ ਲਿਬਲਾਵੇ, ਆਪਣੀ ਲਿਬਿਆ ਪੇ ਲਾਏ ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕ ਉੜਦਾਤਾ ਸੋ ਕਮਨੋ ਵਸਾਰੀਏ,

ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਦ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪ੍ਰਭਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਬਰਤਾਇਆ ਇਹ ਮਾਇ ਧਰ ਵਿਸਰੈ ਮੋਹ ਬਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇ ਜਾਈ ਮੁੱਲ ਨਾ ਪਾਇ ਜਾਏ ਕਿਸੇ ਵਿੱਚ ਰਾਏ ਲੋਕ ਮਿਲਾਏ ਐਸਾ ਸਤਿਗੁਰ ਜੀ ਮਿਲੈ ਜਿਸਨੋ ਸਰਸੋਂ ਪੀਆ ਵਿੱਚੋਂ ਆਪ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਦਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਤ ਸੁਮੈਣੀ ਜਨਮ ਰਤਨ ਜਨੀ ਖੱਟਿਆ ਬਲੇ ਸੇਵਣ ਜਾਰੀ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਉਹ ਤਾਂ ਸਨਮੁਖ ਸਿੱਖ ਹੋਈ ਜੀਉ ਰਹੇ ਗੁਰ ਨਾਲੇ ਗੁਰ ਕਾ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾ ਵਰਣਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਵੇ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪਿੱਛੋਂ ਬੇਟੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਨ ਕਾ ਹਿਰਦਇਆ ਮਾਇਆ ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਦ ਰੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੇ ਵਾ ਸਮਾਓ ਸ਼ਬਦ ਸੇਧੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਰੜਾਓ ਸੇਵ ਸ਼ਕਤ ਆਪ ਭਾਈ ਕਹਿ ਕਰਤਾ ਪੀ ਹੁਕੁੰਬਰਤਾਈ ਹੁਕਮ ਵਰਦਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਿਓ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਹੀ ਗੁਣੀ ਸੰਸਾਰ ਬਰਨ ਸੁੱਤਾ ਸੁੱਤਿਆ ਰਹਿਣ ਬਿਆਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਣ ਦਿਨ ਹਰ ਲਿਵ ਲਾਗੇ ਜਾਗਦ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਅੰਮ੍ਰਿਤ ਪਾਲ ਕਰੇ ਸੋ ਕਮਨ ਵਿਸਾਰੀਏ ਮਨ ਕਮ ਵਿਸਾਰੀਏ ਵਿੜਦਾਤਾ ਜਗਨ ਮੈਂ ਹਾਰ ਬਣ ਜਾਵੇ ਉਸਨੂੰ ਕਿਹੇ ਪੋਹ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਉੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਦ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਜ ਥਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾ ਜਾਈ ਮੁੱਲ ਨਾ ਪਾ ਜਾਏ ਕਿਸੇ ਵਿਟਵਾਏ ਲੋਕ ਮਿਲ ਲਾਈ ਐਸਾ ਸਤਿਗੁਰ ਜੇ ਮਿਲੈ ਜਿਸ ਐਸਾ ਸਤਿਗੁਰ ਜੇ ਮਿਲੈ ਜਿਸਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸਦਾ ਜੀਵ ਦਸ ਮਿਲ ਰਹੇ ਹਰ ਵਸੈ ਮਨ ਆਏ

ਹਰਿਆ ਪ ਮੁਲਕ ਹੈ ਭਾਗ ਦਿਨਾਂ ਕੇ ਨਾਨਕਾ, ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਉਲਾਹ ਖੱਟਿਓ ਦਿਹਾੜੀਏ, ਤਨ ਦਿਨਾਂ ਮਿਲ ਜਿਨ ਰਹਿ ਪੇ ਪਾਣ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਗਾ ਵਣਜਾਰਾ। ਇਹ ਰਸਨਾ ਤੁਹਾਨ ਰਸ ਰਾਚ ਰਹੀ, ਤੇਰੀ ਪਿਆਸ ਨ ਜਾਏ ਪਿਆਸ ਨਾ ਜਾਏ, ਔਰਤ ਕਿਤੇ ਜੇ ਚਿਰ ਹਰ ਰਸ ਭੱਲੇ ਨਾ ਪਾਏ, ਹਰ ਰਸ ਪਾਏ ਭੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਗਿਆ, ਇਹ ਹਰ ਰਸ ਕਰਮੀ ਪਾਈ ਹੈ, ਇਹ ਸਤਿਗੁਰ ਮਿਲੇ ਜਸਿਆ। ਕਹੇ ਨਾਨਕ ਹੋਰ ਅੰਦਰਸਾ ਵਿਸਰੇ, ਜਾਂ ਹਰ ਵਸੇ ਮਨ ਆਏ, ਇਹ ਸ੍ਰੀ ਰਾਮੇ ਰਿਆ ਤੂੰ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਦਾਤੂ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸੁਣ ਚਿਤ ਲਾਇਆ।

ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ। ਮਨ ਚਾਉ ਪੈ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆ ਪਏ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਯੋਗੋ। ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਮਹਾਰ ਮਨ ਵਸਿਆ ਬੁਰੂ ਲਿਖਿਆ ਪਾਇਆ ਕਹਿ ਨਾਨਕੇ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋਂ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਇੱਕ ਹੈ ਹਰ ਬਿਨਾਂ ਵਰਨਾ ਕੋਈ ਕਹਿ ਨਾਨਕੇ ਨੇਤਰਾਂ ਦਿਸੇ ਸਤਿਗੁਰ ਮਿਲਿਆ ਦੇ ਬਦਰਾ ਟੋਈ।

ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲੱਖ ਪਟਾਣੀ ਦਾ ਕੀ ਅਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਸੱਚ ਸੁਣਦੇ ਨੂੰ ਬਿਠਾਏ ਹਾਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਕਬੂਤ ਰਖਾਇਆ ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਮ ਨਾਮ ਨਿਦਾਂਤਰ ਆਈ ਪਾਇਆ ਕਹੇ ਨਾਨਕ ਹਰ ਪਿਆਰਾ ਹੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹ ਸੱਚਾ ਸੁਹਿਲਾ ਸੱਚਾ ਕਰ ਗਾ ਬਹੂ ਗਾਵ ਦਾ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਦ ਪਾਵੇ ਗੁਰਮੁਖ ਜਿਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਸਾਵਣ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਆਓ ਪੰਚਮ ਪਾਤਸ਼ਾਹ ਜੀ ਦੀ ਬਖਸ਼ਿਸ਼, ਸਾਵਣ ਦੇ ਮਹੀਨੇ ਦਾ ਪਾਠ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਰਾਂ ਮਹਾ ਮਾਜ ਮਹੱਲਾ ਪੰਜਵਾਂ, ਘਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੂੜਾ ਵਿਆ, ਦਿਸਨ ਸੱਭਿਆਚਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਵਾਣ ਤੈਣ ਪ੍ਰਭ ਸੰਗ ਮਾਇਆ, ਸਮਰੱਥ ਪੁਰਖ ਮਾਪਾਰ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ, ਜਿੰਨੀ ਸਖੀਏ ਪ੍ਰਭ ਪਾਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਦਾ ਪਲੰਦਰ ਸ੍ਰੀ ਖਾਲਸਾ ਜੀ ਸਾਹਿਬ ਜੀ ਵੰਡ ਚੱਕਿਆ ਦੇਸ਼ ਵਾਲੀ ਸਿੰਘ ਵਾਲੀ ਦੇਸ਼ਾਂ ਜਿਹਨਾਂ ਸਰਸਰੀ ਹੈ ਧਰਮ ਦੇ ਤੌਰ 'ਤੇ ਸਿੱਧੇ ਬੰਦ ਕਰਾਏ ਦਿੱਤੀਆਂ ਸਿੱਖੀ ਕੇਸਾ ਸਵਾਸਾ ਸਾਡੇ ਭਾਈ ਜਿਨ੍ਹਾਂ ਦੀ ਗੁਰੂ ਚੌਂਕੀਆਂ ਝੰਡੇ ਹੋਏ

और जब आम तौर पर नाम

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ

ਹਰ ਨਾਮ ਜਪਾ ਕਿਲ ਵੇਖ ਪਮੈਲ ਪਾਪ ਧੋਵਾ ਦੀਨ ਦਿਆਲ ਹੋ ਜਨ ਉਪਰ ਦੇਹ ਨਾਨਕ ਨਾਮ ਓ ਮਹਾਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਭਾਂਜਾ ਤਿਨ ਸੁਨੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਜਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਭਾਂਜਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੁਦਰਤ ਸੱਚ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉਂ, ਵੱਡੀ ਵਡਿਆਈ ਜਾਂ ਸੱਚ ਨਿਆਉਂ, ਵੱਡੀ ਵਡਿਆਈ ਜਾਂ ਨੀਚਲ ਥਾਓ, ਵੱਡੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ

ਪੌੜੀ ਨਗਰ ਜੀ ਆਪਣੀ ਤਾਰੀ ਸਤਿ ਪਾਇਆ ਦੇਵ ਜੀ ਪਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਆ ਲੁਕ ਪਾਇਆ।

ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ।

ਵਿੱਚ ਖੱਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ

ਦਾਨ ਮਿੰਡਾ ਤੇ ਲਿਖਾ ਹੱਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਚ ਛੱਡੀਐ ਹੋਏ ਇੱਕ ਮਨੀ ਹਲਕ ਤੇ ਆਈਐ ਪਲਟ ਵੇਹੋ ਪਏ ਜਵੇ ਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਥੁੜੀ ਸੇਵ ਗਵਾਈਐ ਮਥੁੜੀ ਸੇਵ

ਆਓ ਭਗਤ ਕਰਨੀ ਸਦਾਏ ਤਾਂ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਵਿਟਵਾਇਆ ਚਿਤ ਮਿਲਿਆ ਖਸਮ ਸਮਲ ਜਿਨ ਕਰ ਵਿਸਿਆ ਜੰਗਿਆ ਇਨ ਨਿਤਰੀ ਜਗਤ ਨਿਹਾਲਿਆ

ਸਾਂ ਆਦਮੀ ਬਦੇ ਜਾਂ ਪੁਰਜਾਏ। ਮਹਲਾ ਪਹਿਲਾ ਸਭ ਭਰਮ ਹੈ, ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮੇ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ, ਜਤੋਂ ਰਿਕ ਸੰਭਾਏ ਨਾਨਕ ਜਿੰਨੀ ਗੁਰਮੁਖ ਬੁਝਿਆ। ਤੇ ਨਾ ਸੂਤਕ ਨਾ ਪੌੜੀ ਸਤਿਗੁਰ ਵੱਡਾ ਘਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ ਸੰਤਰੀਆਂ ਆਈਆਂ। ਜਾਤ ਸੁਪਾਣਾ ਤਾਂ ਮਨ ਵਸਾਈਆਂ।

ਕੀਤਾ ਪਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ ਮੰਦਾ ਮੂਣਾ ਕੀਤੇ ਦਿਲ ਮੀ ਨਦਰ ਨਿਹਾਲੀ ਹੈ ਜੋ ਸਾਹਿਬ ਨਾਲ ਨਹਾਰੀ ਹੈ ਤੇ ਵਿਹਾ ਪਾਸਾ ਢਾਲੀ ਹੈ ਪਿਛਲਾ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874. God is Sukhmani Mahal.

ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਤਵ ਮਹਿ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤ ਤੇ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਨੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਦਿਖਿਆ ਮਹਿ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੀ ਚਾਰ ਕੁੰਠ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਥਿਨ ਮਹਿਨੀਤ ਕੀਰਤ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾਂ ਕੋ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ਼, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੈ ਸੋਈ ਪੰਥੀਉ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੈ ਬਹੁ ਭਾਤ, ਕਬਹੂ ਸੋਇ ਰਹੈ ਦਿਨ ਰਾਤ, ਕਬਹੂ ਮਹਾ ਕ੍ਰੋਧ ਵਿਕਰਾਲ, ਕਬਹੂ ਸਰਵ ਕੀ ਹੋਤ ਰਵਾਲ, ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ, ਕਬਹੂ ਅਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਵ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ

ਨਾਨਕ ਦੁਖ ਭਰਮ ਭਉ ਜਾਏ ਅਸਪਦੀ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਹੈ ਅਘਾਏ, ਬਹੁਰਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਈ। ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਨੈਨੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਠੈ ਪਾਪ ਜਪਿਐ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗ ਹੈ ਨਾਨਕ ਉਜਲ ਮਥਾ। ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹੈ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ। ਏਕੋ ਏਕ ਏਕ ਪਛਾਣੈ, ਇਤ ਉਤ ਕੀ ਉਹ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਪਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗਹਿ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਦੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ। ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ। ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਮੰਡ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਧਰੈ ਤਨਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮਿਲੇ ਕਿਰਪਾਲ, ਗੁਰ ਕਾ ਸ਼ਬਦ ਜਬ ਭਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਵੱਡ ਭਾਗੈ। ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿਨ ਪੁਰਖ ਕਉ ਉੱਤਮ ਕਰ ਮਾਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਏ ਹੋਵੈ ਸੋ ਹੋਏ, ਕਰਣੈ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਟ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ

ਸਜ ਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਦੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸ਼ ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਦੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਵਿਸਥਾਰ।

ਤੇ ਦੁੱਖ ਕਟਨ ਹਾਰ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾ।

ਤੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਤੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰ ਜੈ ਵਿਸ਼ਵਾਸ ਪ੍ਰਭ ਆਇਆ ਤਪ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੀ ਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿੰਦਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋ

ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੇਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਟ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ।

ਸੈਤਾਨੇ ਮਨ ਤੰਨਾ ਮਹਿ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੈ ਹਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ

ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪਹੁ ਅਵਰਹਿ ਨਾਮ ਜਪਾਵਹੁ ਭਗਤ ਭਾਏ ਤਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹ ਸੁਆਓ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੇ ਸੁਕਰਨੀ

ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਘਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਵਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਮਾ ਹੈ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੇ ਆਗਿਆ ਤੈਸਾ ਕਰਮ ਪੌਣ ਪਾਣੀ ਬੈਸਨ ਤਰਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸਿਅਰ ਸੂਰ ਨਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਮਿੱਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ।

ਆਗਿਆ ਜਾਏ। ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਔਰ ਕਹੋ ਕਿਨੈ ਕਛ ਕਰਾ, ਆਪ ਭਲਾ ਕਰਤੂਤ ਅਤਨੀਕੀ।

0: ਨਾਨਕ ਏ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਕੀ ਸੋਭਾਵਨੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

अकाल मूरत अजूनी है पहुँ गुर प्रसाद जप आदि सच जोगाद सच

ਹੋਵੈ ਤਿਬਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ।

ਪਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ।

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਅਸੀਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਲੋਕ ਨੰਬਰ 218 ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਕਰਨੀ ਹੈ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਅੰਦਰ ਹਰ ਉਸ ਇਨਸਾਨ ਨੂੰ ਇਹ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਇਆ ਹੈ ਕਿ ਜਿਸ ਦੇ ਅੰਦਰ ਕੇਵਲ ਸੰਸਾਰਕ ਪਦਾਰਥਾਂ ਦੀ ਪ੍ਰਬਲ ਇੱਛਾ ਹੈ, ਜਿਸ ਨੇ ਆਪਣੇ ਘਰ ਨੂੰ ਵੀ ਉੱਚਾ ਬਣਾ ਲਿਆ ਤੇ ਵੱਖ ਵੱਖ ਥਾਵਾਂ ਤੇ ਯਤਨ ਕਰਦਾ ਹੈ ਕਿ ਜ਼ਮੀਨ ਨੂੰ ਮੈਂ ਆਪਣੇ ਕਬਜ਼ੇ ਵਿੱਚ ਲੈ ਲਵਾਂ ਤੇ ਪਿੰਡ ਵਿੱਚ ਸ਼ਹਿਰ ਵਿੱਚ ਜਿਤਨੀ ਮੇਰੀ ਜ਼ਮੀਨ ਹੋਵੇ ਇਦੋਂ ਵੱਧ ਕਿਸੇ ਹੋਰ ਇਨਸਾਨ ਕੋਲ ਜ਼ਮੀਨ ਨਾ ਹੋਵੇ। ਫਿਰ ਜਦੋਂ ਇਨਸਾਨ ਘਰ ਬਣਾਉਂਦਾ ਹੈ ਤੇ ਆਪਣਾ ਇਹਨੇ ਘਰ ਕਿਤਨਾ ਉੱਚਾ, ਕਿਤਨਾ ਖੁੱਲ੍ਹਾ, ਕਈ ਕਈ ਮੰਜ਼ਿਲਾਂ ਉੱਚੀ ਇਮਾਰਤ ਖੜੀ ਕਰ ਦਿੱਤੀ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ ਉਸ ਤੋਂ ਬਾਅਦ ਜੇ ਪਰਮੇਸ਼ਵਰ ਨੇ ਇਹ ਦਾਤ ਦੇ ਦਿੱਤੀ, ਜ਼ਮੀਨ ਤੈਨੂੰ ਦਿੱਤੀ ਭੈ ਭਾਵਨੀ ਤੇ ਹੱਕ ਹਲਾਲ ਦੀ ਕਮਾਈ ਨਾਲ, ਜੇ ਪਰਮਾਤਮਾ ਨੇ ਤੈਨੂੰ ਉੱਚੇ ਮਹੱਲ ਦੇ ਦਿੱਤੇ ਨੇ, ਜੇ ਮਾਲਕ ਨੇ ਤੈਨੂੰ ਐਸ਼ ਵਰਜ ਪਦਾਰਥ ਦਿੱਤੇ ਨੇ, ਚਾਹੀਦਾ ਤਾਂ ਇਹ ਸੀ ਕਿ ਇੰਨੀਆਂ ਦਾਤਾਂ ਲੈ ਕੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦੋ, ਤੇ ਜੇ ਇਹ ਦਾਤਾਂ ਲੈ ਕੇ ਕੇਵਲ ਅਹੰਕਾਰੀ ਬਣ ਗਏ ਕਿ ਮੇਰੇ ਵਰਗਾ ਘਰ, ਮੇਰੇ ਵਰਗਾ ਕਾਰੋਬਾਰ, ਮੇਰੇ ਜਿਤਨੀ ਜ਼ਮੀਨ ਕਿਸੇ ਦੀ ਨਹੀਂ, ਤੇ ਸਾਈਂ ਨੂੰ ਆਪਣੇ ਹਿਰਦੇ ਵਿੱਚੋਂ ਭੁਲਾ ਦਿੱਤਾ, ਤੇ ਫਿਰ ਸੁਚੇਤ ਰਹੇ ਇਨਸਾਨ ਕਿ ਜਦੋਂ ਤੂੰ ਰਾਤ ਨੂੰ ਧਰਤੀ ਤੇ ਸੌਂਦਾ ਹੈ ਤੇਰੇ ਮਹੱਲ ਵੀ ਨੇ, ਤੇਰੇ ਉੱਚੇ ਕਿਲੇ ਨੁਮਾ ਘਰ ਵੀ ਹੈ, ਤੇਰੇ ਕੋਲ ਜ਼ਮੀਨ ਵੀ ਸੈਂਕੜੇ ਏਕੜਾਂ ਦੀ ਤਾਦਾਦ ਵਿੱਚ ਹੈ, ਪਰ ਕਦੀ ਤੂੰ ਆਪਣੇ ਜ਼ਿਹਨ ਵਿੱਚ ਰਾਤ ਨੂੰ ਸੌਣ ਲੱਗਿਆਂ ਸੋਚਿਆ ਜਦੋਂ ਤੂੰ ਰਾਤ ਵਿਸ਼ਰਾਮ ਕਰਨਾ ਕੇਵਲ ਤੂੰ ਇੱਕ ਕਮਰੇ ਵਿੱਚ ਪੈਣਾ ਹੈ, ਤੇ ਸੱਚ ਜਾਣੋ ਉਸ ਕਮਰੇ ਨੂੰ ਵੀ ਤੂੰ ਪੂਰਾ ਘੇਰ ਨਹੀਂ ਸਕਣਾ। ਵੱਧ ਤੋਂ ਵੱਧ ਜਿਤਨਾ ਤੇਰਾ ਆਪਣਾ ਕੱਦ ਹੈ, ਜਿਤਨਾ ਤੇਰਾ ਆਪਣਾ ਪਰਮੇਸ਼ਵਰ ਨੇ ਤਨ ਦੀ ਲੰਬਾਈ ਦਿੱਤੀ ਹੈ, ਉਸ ਅਨੁਸਾਰ ਤੇਰੇ ਹੱਥ ਜੋ ਹੈ ਇਹ ਤੇਰੀ ਲੰਬਾਈ, ਸਰੀਰ ਦਾ ਕੱਦ ਤੇਰੇ ਹੱਥ ਮੁਤਾਬਕ ਵੱਧ ਤੋਂ ਵੱਧ 3.5 ਹੱਥ ਹੋਵੇਗਾ, ਤੇ ਜੇਕਰ ਹੋਰ ਤੂੰ ਤਮਾ ਕਰੇ ਤੇ 4.25 ਜ਼ਰੂਰ ਹੋ ਜਾਏਗਾ, ਪਰ ਸੱਚ ਜਾਣੀ 4 ਹੱਥ ਤੇਰਾ ਲੰਬੇਰਾ ਕੱਦ ਨਹੀਂ ਖੋਣਾ, 4 ਹੱਥ ਤੋਂ 4.25 ਹੱਥ ਤੋਂ ਵੱਧ ਜ਼ਮੀਨ ਨਹੀਂ ਤੂੰ ਘੇਰਨੀ, ਹੈ ਤਾਂ ਗੁਣਾ ਕੇਵਲ 3.5 ਦਾ, ਜੇ ਚੋਖਾ ਤੂੰ ਹੋਰ ਛਾਲ ਮਾਰੇਗਾ ਤੇ 4.25 ਹੱਥ ਹੋ ਸਕਦਾ, 4 ਹੱਥ ਬਿਲਕੁਲ ਨਹੀਂ ਖੋਣਾ। ਸਾਹਿਬ ਕਹਿੰਦੇ ਨੇ ਜੇ ਸੌਣ ਲੱਗਿਆਂ ਕੇਵਲ 3.5 ਹੱਥ, 4.25 ਹੱਥ ਆਪਣੇ ਹੱਥ ਦੇ ਮੁਤਾਬਕ ਤੂੰ ਥਾਂ ਘੇਰਨਾ ਹੈ, ਕਬਰ ਵਿੱਚ ਇਸ ਤੋਂ ਵੱਧ ਤੇ ਨਹੀਂ, ਕਬਰ ਵਿੱਚ ਵੀ 3.5-4 ਹੱਥ ਥਾਂ ਮਿਲੇਗੀ। ਸੱਜਣਾ, ਕਬਰ ਵਾਲਾ ਤਾਂ ਫਿਰ ਵੀ 4.25 ਹੱਥ ਥਾਂ ਲੈ ਕੇ ਉਸ ਧਰਤੀ ਤੇ ਸਦਾ ਲਈ ਸੌਂ ਜਾਏਗਾ, ਪਰ ਜਿਸ ਬੰਦੇ ਨੂੰ ਸ਼ਮਸ਼ਾਨ ਭੂਮੀ ਵਿੱਚ ਫੂਕ ਕੇ ਆਉਣਾ,
ਉਹ ਲੰਮਾ ਪਿਆ ਤਾਂ ਸਾਢੇ ਤਿੰਨ ਹੱਥ ਥਾਂ ਘੇਰੇਗਾ, ਤੇ ਜਦੋਂ ਉਹਦਾ ਸਰੀਰ ਸੜ ਕੇ ਰਾਖ ਹੋ ਗਿਆ, ਸਾਢੇ ਤਿੰਨ ਹੱਥ ਵਾਲਾ ਸਰੀਰ ਇੱਕ ਨਿੱਕੀ ਜਿਹੀ ਪੋਟਲੀ ਵਿੱਚ ਪੂਰਾ ਆ ਜਾਣਾ ਹੈ। ਤੇਰੇ ਤਨ ਦੀਆਂ ਹੱਡੀਆਂ, ਤੇਰੇ ਤਨ ਦੀ ਰਾਖ, ਤੇਰੇ ਸਰੀਰ ਦੀ ਰਾਖ ਇੱਕ ਛੋਟੀ ਜਿਹੀ ਬੁਚਕੀ, ਛੋਟੀ ਜਿਹੀ ਬੋਰੀ ਵਿੱਚ ਪੂਰੀ ਆ ਜਾਣੀ ਹੈ। ਏਡੇ ਵੱਡੇ ਮਹੱਲਾਂ ਦਾ ਤੂੰ ਮਾਣ ਕੀ ਕਰਨਾ ਹੈ? ਇਹ ਸਲੋਕ ਦਾ ਸੰਖੇਪ ਜਿਹਾ ਭਾਵ ਸੀ। ਆਓ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਮਿਹਰ ਕਰਨ, ਆਪ ਵਿੱਚ ਵਰਤਨ, ਆਪਾਂ ਜਿਤਨੇ ਵੀ ਸੱਚੇ ਪਾਤਸ਼ਾਹ ਜੀ ਦੀ ਚਰਨ ਚਰਨ ਵਿੱਚ ਇਕੱਤਰ ਹੋਏ ਹਾਂ, ਆਪਣੇ ਅੰਦਰ ਨੂੰ, ਆਪਣੀ ਸੁਰਤ ਨੂੰ, ਆਪਣੇ ਖਿਆਲਾਂ ਨੂੰ ਟਿਕਾ ਕੇ ਗੁਰੂ ਕੇ ਚਰਨਾਂ ਵਿੱਚ ਜੋੜਨ ਦਾ ਯਤਨ ਕਰੀਏ। ਮੇਰੇ ਸੱਚੇ ਪਾਤਸ਼ਾਹ ਜੀ ਆਪ ਵਿੱਚ ਵਰਤ ਕੇ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲੈਣ। ਸਾਧ ਸੰਗਤ, ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਨੂੰ, ਹਜ਼ੂਰ ਨੇ ਹਰ ਮਨੁੱਖ ਦੀ ਜੋ ਮੁੱਢਲੀ ਲੋੜ ਹੈ ਉਸ ਸੰਬੰਧੀ ਇਹ ਵੀ ਕਿਹਾ ਹੈ, ਤੂੰ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਮਾਲਕ ਕਿਰਪਾ ਕਰਕੇ ਜਿਤਨੀ ਦੇਰ ਤੱਕ ਤੂੰ ਇਸ ਧਰਤੀ 'ਤੇ ਜ਼ਿੰਦਗੀ ਬਤੀਤ ਕਰਨੀ ਹੈ, ਤੇਰੀਆਂ ਮੁੱਢਲੀਆਂ ਲੋੜਾਂ ਮੇਰਾ ਮਾਲਕ ਪੂਰੀਆਂ ਕਰੇ। ਆਉਣਾ ਅਸੀਂ ਇਸ ਵਿਸ਼ੇ 'ਤੇ ਹੈ ਕਿ ਉੱਚੇ ਮਹੱਲ ਮਾੜੀਆਂ ਦਾ ਮਾਣ ਕਰਨ ਵਾਲਿਆ, ਇੱਕ ਦਿਨ ਤੂੰ ਜ਼ਮੀਨ 'ਤੇ ਲੇਟੇਗਾ ਅਤੇ ਸਾਢੇ ਤਿੰਨ ਹੱਥ, ਪੌਣੇ ਚਾਰ ਹੱਥ ਥਾਂ ਤੋਂ ਵੱਧ ਤੈਨੂੰ ਜ਼ਮੀਨ ਨਹੀਂ ਮਿਲਣੀ। ਪਰ ਮਨੁੱਖ ਦੀਆਂ ਬੇਸਿਕ ਕੁਝ ਜ਼ਰੂਰਤਾਂ ਨੇ। ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨ ਦੇ ਲਈ ਤਨ ਢੱਕਣ ਵਾਸਤੇ ਬਸਤਰ ਦੀ ਜ਼ਰੂਰਤ ਹੈ। ਹਰ ਬੰਦੇ ਨੂੰ ਜ਼ਿੰਦਗੀ ਦੇ ਦਿਨ ਕੱਢਣ ਦੇ ਲਈ ਸਿਰ ਲੁਕਾਉਣ ਵਾਸਤੇ ਛੱਤ ਦੀ ਜ਼ਰੂਰਤ ਹੈ। ਕੋਈ ਨਾ ਕੋਈ ਕੁੱਲੀ, ਕੋਈ ਨਾ ਕੋਈ ਘਰ ਉਹਨੂੰ ਚਾਹੀਦਾ ਹੈ। ਜੇ ਉਹਨੂੰ ਤਨ ਢੱਕਣ ਨੂੰ ਬਸਤਰਾਂ ਦੀ ਲੋੜ ਹੈ, ਜੇ ਇਨਸਾਨ ਨੂੰ ਆਪਣੇ ਰਹਿਣ ਬਸੇਰੇ ਲਈ ਇੱਕ ਘਰ ਦੀ ਜ਼ਰੂਰਤ ਹੈ, ਤੇ ਉੱਥੇ ਇਸ ਸਰੀਰ ਨੂੰ ਚਲਾਉਣ ਵਾਸਤੇ ਮਨੁੱਖ ਨੂੰ ਪੇਟ ਭਰ ਕੇ ਰੋਟੀ ਮਿਲ ਜਾਏ, ਇਹ ਵੀ ਅਤ ਜ਼ਰੂਰਤ ਹੈ। ਮਨੁੱਖ ਦੀਆਂ ਬੇਸਿਕ ਲੋੜਾਂ ਵਿੱਚ ਇਹ ਤਿੰਨ ਚੀਜ਼ਾਂ ਨੇ ਕਿ ਖਾਣ ਵਾਸਤੇ ਰੋਟੀ ਮਿਲ ਜਾਏ, ਤਨ ਢੱਕਣ ਵਾਸਤੇ ਬਸਤਰ ਮਿਲ ਜਾਣ, ਅਤੇ ਰਹਿਣ ਵਾਸਤੇ ਮਾਲਕ ਮਿਹਰ ਕਰੇ ਕਿ ਇਹਨੂੰ ਘਰ ਮਿਲ ਜਾਏ। ਦੇਖੋ, ਇਹਨਾਂ ਜ਼ਰੂਰਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਮੇ ਵਾਲੀ ਬਿਰਤੀ ਨੇ ਕਿਹਾ। ਅਤੇ ਅੱਗੇ ਚੱਲ ਕੇ ਮੈਂ ਅਰਜ਼ ਜ਼ਰੂਰ ਕਰਾਂਗਾ ਕਿ ਅਸੀਂ ਸਲੋਕ ਦਾ ਇੱਕ ਪੱਖ ਨਹੀਂ ਲੈਣਾ ਕਿ ਜੇ ਮੇਰਾ ਘਰ ਚੰਗਾ ਨਹੀਂ ਬਣ ਸਕਿਆ ਅਤੇ ਕਿਸੇ ਨੂੰ ਮਾਲਕ ਨੇ ਕਈ ਮੰਜ਼ਿਲਾਂ ਮਹੱਲ ਦੇ ਦਿੱਤਾ ਅਤੇ ਮੈਂ ਕੇਵਲ ਇਹ ਸਲੋਕ ਪੜ੍ਹਾਂ ਅਤੇ ਉਹਦੇ ਉੱਤੇ ਟੁਕਾਈ ਜਾਵਾਂ, ਬਿਲਕੁਲ ਨਹੀਂ। ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਇੱਕ ਇੱਕ ਬਚਨ ਨੂੰ ਕਦੀ ਬਰੀਕੀ ਨਾਲ ਆਪਾਂ ਗੁਰਮਤਿ ਦੀ ਸੇਧ ਵਿੱਚ ਵਾਚ ਕੇ ਦੇਖੀਏ। ਜਿਹੜੀ ਬੇਸਿਕ ਮਨੁੱਖ ਦੀ ਜ਼ਰੂਰਤ ਹੈ ਕਿ ਭਗਤਾਂ ਨੇ ਉਸ ਸੰਬੰਧੀ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਨਹੀਂ ਕੀਤੀ। ਸਹਿਬ ਭਗਤ ਕਬੀਰ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਨਿਰਵਾਹ ਵਾਸਤੇ ਤਮਾ ਕੋਈ ਨਹੀਂ ਕੀਤਾ, ਲਾਲਚ ਕੋਈ ਨਹੀਂ ਕੀਤਾ, ਕਿਸੇ ਦਾ ਹੱਕ ਖੋਣ ਦੀ ਗੱਲ ਨਹੀਂ ਕੀਤੀ। ਉਹਨਾਂ ਕਿਹਾ, ਹੇ ਮਾਲਕਾ, ਛੋਟਾ ਜਿਹਾ ਪਰਿਵਾਰ ਹੈ, ਕਿਰਪਾ ਕਰੀ ਕਿ ਖਾਣ ਵਾਸਤੇ ਰੋਜ਼ਾਨਾ ਮੈਨੂੰ ਦੋ ਸ਼ੇਰ ਚੂਨਾ ਦੇ ਦੇਣ। ਚੂਨ ਦਾ ਅਰਥ ਆਪਾਂ ਕਰਾਂਗੇ ਆਟਾ। ਦੋ ਸ਼ੇਰ ਚੂਨਾ ਦੇ ਦੇ, ਆਟਾ ਦੇ ਦੇ, ਅੱਧਾ ਸ਼ੇਰ ਮੈਨੂੰ ਦਾਲ ਦੇ ਦੇ, ਇੱਕ ਪਾਈਆ ਮੈਨੂੰ ਘਿਓ ਦੇ ਦੇ, ਉਸ ਦਾਲ ਨੂੰ ਬਣਾਉਣ ਲਈ ਥੋੜ੍ਹਾ ਜਿਹਾ ਲੂਣ ਦੇ ਦੇ, ਮੈਨੂੰ ਸੌਣ ਵਾਸਤੇ ਵਿਸ਼ਰਾਮ ਲਈ ਮੰਜੀ ਦੇ ਦੇ, ਸਿਰਹਾਣਾ ਦੇ ਦੇ, ਉੱਪਰ ਤਨ ਢੱਕਣ ਵਾਸਤੇ ਖੇਸ ਦੇ ਦੇ। ਦੇਖੋ, ਇੰਨੀਆਂ ਮੁੱਢਲੀਆਂ ਜ਼ਰੂਰਤਾਂ ਉਹਨਾਂ ਨੇ ਮਾਲਕ ਦੇ ਚਰਨਾਂ ਵਿੱਚੋਂ ਅਰਦਾਸ ਕਰਕੇ ਇਹਨਾਂ ਦੀ ਪੂਰਤੀ ਲਈ ਆਪਣੇ ਵੱਲੋਂ ਮੰਗ ਰੱਖ ਦਿੱਤੀ ਕਿ ਹੇ ਪ੍ਰਭੂ, ਇਹ ਦਾਤਾਂ ਤੁਸੀਂ ਮੈਨੂੰ ਦਿਓ,
ਪਰ ਗੁਰਮੁਖੋ ਇਹ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੋਣ ਦਾ ਮਕਸਦ ਇਹ ਨਹੀਂ ਕਿ ਤੂੰ ਮੈਨੂੰ ਦੋ ਸ਼ੇਰ ਆਟਾ ਦੇ ਤੇ ਪਰਤ ਕੇ ਮੈਨੂੰ ਸਾਰਾ ਦਿਨ ਕੰਮ ਨਾ ਕਰਨਾ ਪਏ। ਤੂੰ ਮੈਨੂੰ ਕਿਤੇ ਅੱਧਾ ਸ਼ੇਰ ਦਾਲ ਦੇ ਦੇ, ਪਾ ਘਿਓ ਦੇ ਦੇ, ਮੰਜੀ ਦੇ ਦੇ, ਘਰ ਦੇ ਦੇ, ਪਰਤ ਕੇ ਮੈਨੂੰ ਕਿਸੇ ਪਾਸੇ ਜਾਣਾ ਨਾ ਪਏ, ਮੈਂ ਆਲਸੀ ਬਣ ਕੇ ਬਹਿ ਜਾ। ਬਿਲਕੁਲ ਨਹੀਂ। ਕਹਿੰਦੇ ਨੇ ਖੇ ਸਾਈ ਜੀ, ਮੈਂ ਇਹ ਮੁੱਢਲੀਆਂ ਜ਼ਰੂਰਤਾਂ ਤੇਰੇ ਚਰਨਾਂ ਵਿੱਚੋਂ ਪੂਰੀਆਂ ਕਰਨੀਆਂ ਨੇ ਤੇ ਮੈਂ ਇਸ ਕਰਕੇ ਇਹ ਦਾਤ ਮੰਗਣਾ ਪਿਆ ਵਾ ਕਿਉਂਕਿ ਜੀਣ ਵਾਸਤੇ ਖੁਰਾਕ ਚਾਹੀਦੀ ਏ ਤੇ ਜੀਣਾ ਮੈਂ ਇਸ ਕਰਕੇ ਚਾਹੁੰਦਾ ਵਾਂ ਕਿ ਤੇਰੀ ਬੰਦਗੀ ਭਿੱਜ ਕੇ ਕਰ ਸਕਾਂ, ਮੇਰਾ ਅੰਦਰ ਨਾ ਖਿੰਡੇ, ਮੈਂ ਹਰ ਪਾਸਿਓਂ ਸੰਤੁਸ਼ਟ ਹੋ ਜਾਵਾਂ। ਕਬੀਰ ਸਾਹਿਬ ਨੇ ਦੇਖੋ ਇਹ ਅਰਦਾਸ ਕੀਤੀ ਕਿ ਦੋ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੌ ਪਾਈ, ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੈ ਜਨ ਖਿੰਦਾ, ਮੈਂ ਭਿੱਜ ਕੇ ਤੇਰੀ ਭਗਤੀ ਕਰ ਸਕਾਂ। ਅਸੀਂ ਅੱਧੀਆਂ ਚੀਜ਼ਾਂ ਜ਼ਰੂਰ ਚੇਤੇ ਰੱਖਦੇ ਹਾਂ ਕਿ ਆਟਾ ਮੰਗਿਆ, ਘਿਓ ਮੰਗਿਆ, ਲੂਣ ਮੰਗਿਆ, ਮੰਜੀ ਮੰਗੀ, ਖੇਸ ਮੰਗਿਆ, ਪਰ ਅਗਲੀ ਗੱਲ ਕਦੀ ਪੜ੍ਹੋ। ਕਹਿਣ ਲੱਗੇ ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੈ ਜਨ ਖਿੰਦਾ, ਮੈਂ ਨਾ ਹੀ ਕੀਤਾ ਲੱਭੋ, ਮੈਂ ਲਾਲਚ ਨਹੀਂ ਕੀਤਾ, ਇਹ ਮੇਰੀ ਬੇਸਿਕ ਜ਼ਰੂਰਤ ਹੈ। ਹੇ ਪ੍ਰਭੂ ਜੀ, ਮੈਂ ਤੇਰੇ ਚਰਨਾਂ ਵਿੱਚ ਤਮਾ ਕਰਕੇ ਨਹੀਂ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਨੂੰ ਅਸਲ ਵਿੱਚ ਜੇ ਪਾਉਂਦਾ ਹੈ ਕੇਵਲ ਤੇਰਾ ਨਾਮ ਹੈ, ਇਸ ਤੋਂ ਵੱਧ ਨਹੀਂ। ਆਪਾਂ ਇਸ ਤੋਂ ਅਗਲਾ ਪ੍ਰਮਾਣ ਸਹਿ ਬਾਬਾ ਧੰਨਾ ਜੀ ਦਾ ਦੇਖੋ, ਉਹਨਾਂ ਨੇ ਬੇਸਿਕ ਜ਼ਰੂਰਤ ਦੀ ਗੱਲ ਕੀਤੀ। ਅੱਗੇ ਚੱਲ ਕੇ ਅਰਜ਼ ਕਰਨੀ ਚਾਹੁੰਦਾ ਕਿ ਰੱਬ ਮਿਹਰ ਕਰੇ, ਤੈਨੂੰ ਉੱਚੇ ਮਹੱਲ ਵੀ ਦੇ, ਤੈਨੂੰ ਹਵੇਲੀਆਂ ਵੀ ਦੇ, ਤੈਨੂੰ ਕਿਲੇ ਵੀ ਦੇ, ਪਰ ਸਾਈਂ ਇੰਨੀ ਕੁ ਕਿਰਪਾ ਕਰੇ ਇਹਨਾਂ ਹਵੇਲੀਆਂ, ਇਹਨਾਂ ਕਿਲਿਆਂ ਨੂੰ, ਇਹਨਾਂ ਉੱਚੇ ਮਹੱਲਾਂ ਨੂੰ ਦੇਖ ਕੇ ਕਦੀ ਤੇਰੇ ਹਿਰਦੇ ਵਿੱਚੋਂ ਸਤਨਾਮ ਵਾਹਿਗੁਰੂ ਨਾ ਭੁੱਲੇ। ਸਾਹਿਬ ਬਾਬਾ ਧੰਨਾ ਜੀ ਨੇ ਆਪਣੀ ਜੋ ਬੇਸਿਕ ਜ਼ਰੂਰਤ ਸੀ ਉਹਨੂੰ ਅੰਮ੍ਰਿਤ ਬਾਣੀ ਵਿੱਚ ਦਰਜ ਕੀਤਾ ਅਤੇ ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਗੋਪਾਲ ਤੇਰਾ ਆਰਤਾ, ਖੇ ਪਿਆਰੇ ਪ੍ਰਭੂ ਜੀ, ਮੈਂ ਤੇਰੇ ਦਰ 'ਤੇ ਇੱਕ ਲੋੜਵੰਦ, ਇੱਕ ਆਜ਼ਜ਼, ਇੱਕ ਮੰਗਤਾ, ਇੱਕ ਭਿਖਾਰੀ ਬਣ ਕੇ ਆਇਆ ਵਾਂ ਅਤੇ ਮੈਨੂੰ ਭਰੋਸਾ ਹੈ ਕਿ ਜੋ ਜਨ ਤੁਮਰੀ ਭਗਤ ਕਰਨ 'ਤੇ ਤਿੰਨ ਕੇ ਕਾਸ਼ ਸਵਾਰਤਾ, ਜਿਹੜੇ ਤੇਰੀ ਭਗਤੀ ਕਰਦੇ ਨੇ ਤੁਸੀਂ ਉਹਨਾਂ ਦੇ ਕਾਰਜ ਰਾਸ ਕਰ ਦਿਓ। ਮੇਰੀ ਬੇਸਿਕ ਜ਼ਰੂਰਤ ਇਹ ਵੇ ਕਿ ਦਾਲ ਸਿੱਧਾ ਮੰਗੂ ਘਿਓ, ਖਮਰਾ ਖੁਸ਼ੀ ਕਰੈ ਨਿਤ ਜੀਓ, ਦਾਲ ਦੇ ਦੇ, ਆਟਾ ਦੇ ਦੇ, ਘਿਓ ਦੇ ਦੇ, ਖਮਰਾ ਖੁਸ਼ੀ ਕਰੈ ਨਿਤ ਜੀਓ ਦਾ ਅਰਥ ਹੈ ਕਿ ਮੇਰੇ ਅੰਦਰ ਦਾ ਖੰਡਾ ਨਾ ਬਣੇ, ਤੂੰ ਕਿਰਪਾ ਕਰ ਮੇਰੇ ਅੰਦਰ ਦੀ ਇਕਾਗਰਤਾ ਬਣੀ ਰਹਿ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ 'ਤੇ ਤਿਨਕੇ ਕਾਸ਼ਟ ਵਾਰਤਾ, ਦਾਲ ਸਿੱਧਾ ਮੰਗੂ ਘਿਓ, ਖਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਸਾਧਨ ਨੀਕਾ, ਤਨ ਢੱਕਣ ਵਾਸਤੇ ਕੱਪੜਾ ਨੀਕਾ ਦਰ 'ਤੇ ਸੋਹਣਾ ਦੇ ਦੇ, ਅਤੇ ਪਨੀਆਂ ਦਾ ਅਰਥ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ, ਪਨੀਆਂ ਸਾਧਨ ਨੀਕਾ, ਅਨਾਜ ਮੰਗੂ ਸੱਤ ਟੀਕਾ, ਗਊ ਭੈਂਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗਿਹਨ ਚੰਗੀ। ਕਹਿਣ ਲੱਗੇ ਜਨ ਧੰਨਾ ਲੇਵੈ ਮੰਗੀ, ਮੈਂ ਇਹ ਬੇਸਿਕ ਜ਼ਰੂਰਤਾਂ ਜੋ ਨੇ, ਮੁੱਢਲੀਆਂ ਜੋ ਮੇਰੀਆਂ ਲੋੜਾਂ ਨੇ, ਮੈਂ ਇਹ ਤੇਰੇ ਚਰਨਾਂ ਵਿੱਚੋਂ ਧੰਨਾ ਕਹਿੰਦਾ ਮੈਂ ਆਪ ਮੰਗਣਾ ਪਿਆ, ਤੁਸੀਂ ਕਿਰਪਾ ਕਰੋ ਮੇਰੇ 'ਤੇ, ਮੈਨੂੰ ਇਹ ਦਾਤਾਂ ਦਿਓ। ਇਸ ਤੋਂ ਅੱਗੇ ਤੁਰੀਏ, ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੀ ਇਹ ਕਿਹਾ ਕਿ ਮਨੁੱਖ ਨੇ ਆਪਣੇ ਪੇਟ ਵਿੱਚ ਕਦੀ ਭੋਜਨ ਨਹੀਂ ਪਾਉਣਾ। ਸਾਹਿਬ ਕਿਰਪਾਲੂ ਤਾਂ ਬਖਸ਼ਿਸ਼ ਕਰਦੇ ਨੇ ਕਿ ਇਸ ਤਨ ਨੂੰ ਦੁੱਖ ਨਾ ਦੇ, ਇਹ ਮਤ ਸੋਚ ਕਿ ਸ਼ਾਇਦ ਮੈਂ ਅੱਜ ਸਾਰਾ ਦਿਨ ਵਰਤ ਰੱਖਾਂਗਾ ਅਤੇ ਭੁੱਖੇ ਰਹਿ ਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਦਾਤਾਰ ਕਹਿੰਦੇ ਨੇ ਬਿਲਕੁਲ ਨਹੀਂ। ਦੇਖੋ ਦੋ ਤਰ੍ਹਾਂ ਦੇ ਲੋਕ ਨੇ, ਬਾਬਾ ਜੀ ਨੇ ਤਾਂ ਬੈਲੈਂਸ ਹੀ ਸਿੱਖ ਦਾ ਬੜਾ ਬਣਾਇਆ। ਇੱਕ ਉਹ ਨੇ ਜਿਹੜੇ ਅੰਨ ਨੂੰ ਬਿਲਕੁਲ ਮੂੰਹ ਨਹੀਂ ਲਾਉਂਦੇ, ਉਹ ਭਗੌੜੇ ਬਣ ਕੇ ਚਲੇ ਗਏ ਕਿ ਸ਼ਾਇਦ ਅੰਨ ਛੱਡਣ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ। ਉਹਨੂੰ ਲੋਕਾਂ ਨੂੰ, ਉਹਨਾਂ ਸੱਜਣਾਂ ਨੂੰ ਅਸੀਂ ਜੋਗੀ ਸ਼ਬਦ ਵੀ ਵਰਤ ਲਿਆ, ਉਹਨਾਂ ਲੋਕਾਂ ਨੂੰ ਕਈ ਪਰਮਾਰਥ ਨਾਲ ਸੰਬੰਧਿਤ ਪਵਿੱਤਰ ਸ਼ਬਦਾਂ ਨਾਲ ਸੰਬੋਧਨ ਕੀਤਾ,
ਵੀ ਇਹ ਤਾਂ ਕਦੀ ਵੀ ਅੰਨ ਮੂੰਹ ਨਹੀਂ ਲਾਉਂਦਾ। ਮੈਂ ਅਰਜ਼ ਕਰਨਾ ਹੁੰਦਾ, ਕੁਝ ਤਾਂ ਅੰਨ ਨੂੰ ਤਿਆਗ ਕੇ ਭੱਜ ਗਏ, ਉਹ ਹੋ ਗਏ ਜੋਗੀ, ਤੇ ਕੁਝ ਅੰਨ ਖੁਰਾਕ ਇੰਨੀ ਕੁ ਖਾਣ ਲੱਗ ਪਏ ਉਹਨਾਂ ਨੂੰ ਬੇਸੁੱਧ ਹੋ ਕੇ ਕੇਵਲ ਇਹ ਹੀ ਪਤਾ ਰਹਿ ਗਿਆ ਮੈਂ ਕੇਵਲ ਖਾਣਾ ਤੇ ਪੀਣਾ ਹੈ, ਅਸਲ ਵਿੱਚ ਉਹ ਹੋ ਗਏ ਭੋਗੀ। ਮੇਰੇ ਸਾਹਿਬ ਨੇ ਦੋਨਾਂ ਪੱਖ ਤੋਂ ਸਾਨੂੰ ਉੱਪਰ ਉਠਾਇਆ ਹੈ। ਦੇਖੋ ਜਿਹੜੇ ਚੋਖਾ ਖਾਂਦੇ ਨੇ ਉਹਨਾਂ ਨੂੰ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ, ਕਿ ਤੂੰ ਗਧੇ ਦੀ ਤਰ੍ਹਾਂ ਆਪਣਾ ਪੇਟ ਭਰੀ ਜਾਂਦਾ। ਉਹਨਾਂ ਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਖੇ। ਮੇਰੇ ਸਤਿਗੁਰੂ ਨੇ ਜਿਹੜੇ ਇਸ ਅੰਨ ਨੂੰ ਤਿਆਗ ਕੇ ਭੱਜ ਗਏ ਇਸ ਗੱਲ ਲਈ ਕਿ ਦੇਖੋ ਜੀ ਅਸੀਂ ਅੰਨ ਨੂੰ ਮੂੰਹ ਵਿੱਚ ਨਹੀਂ ਪਾਉਣਾ, ਅੰਨ ਖਾਣਾ ਨਹੀਂ, ਅਸੀਂ ਕੇਵਲ ਪੱਤੇ ਕੇਵਲ ਟਾਣੀਆਂ ਫਲ ਫਰੂਟ ਖਾਵਾਂਗੇ। ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਅੰਨ ਨਾ ਖਾਇਆ ਖਾਦ ਗਵਾਇਆ। ਤੂੰ ਦੇਖ ਅੰਨ ਨਹੀਂ ਖਵਾਉਂਦਾ ਪਿਆ, ਆਪਣੀ ਜੋ ਪਰਮੇਸ਼ਵਰ ਨੇ ਤੈਨੂੰ ਦਾਤ ਦਿੱਤੀ ਹੈ ਉਸ ਸਵਾਦ ਨੂੰ ਤੂੰ ਗਵਾਉਣਾ ਪਿਆ। ਪਰ ਗੁਰਮੁਖੋ ਜਦੋਂ ਸਿੱਖ ਨੂੰ ਅੰਨ ਦਿੱਤਾ, ਸਿੱਖ ਨੂੰ ਭੋਜਨ ਦਿੱਤਾ, ਤੇ ਮੈਂ ਅਰਜ਼ ਕਰਾਂ ਜੇ ਰੱਬ ਦੇ ਭੈ ਵਾਲਾ ਹੈ ਨਾ, ਉਹ ਘਰ ਵਿੱਚ ਵੀ ਪ੍ਰਵੇਸ਼ ਕਰਦਾ ਤੇ ਸਭ ਤੋਂ ਪਹਿਲੀ ਰਚਨਾ ਤੋਂ ਇਹ ਬਚਨ ਕਹਿੰਦਾ ਕਿ ਪ੍ਰਭੂ ਇਹ ਤੇਰੀ ਦਿੱਤੀ ਹੋਈ ਦਾਤ ਹੈ। ਤੇ ਜਦੋਂ ਉਹ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਾ ਤੇ ਉਦੋਂ ਉਹਦੀ ਜ਼ਬਾਨ ਤੋਂ ਪਹਿਲਾ ਸ਼ਬਦ ਨਿਕਲਦਾ ਹੈ ਸਤਨਾਮ ਵਾਹਿਗੁਰੂ। ਕਈ ਸੱਜਣ ਦੇਖਦੇ ਹਨ ਕਿ ਜਦੋਂ ਪ੍ਰਸ਼ਾਦ ਤਿਆਰ ਹੁੰਦਾ ਹੈ, ਇੱਕ ਦਿਨ ਅਰਜ਼ ਕੀਤੀ ਸੀ ਇਹ ਸਲੋਕ ਪੜਿਆ ਜਾਂਦਾ ਹੈ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ। ਇਹਦਾ ਭਾਵ ਕੀ ਹੈ? ਹਰ ਬੰਦਾ ਪੜ੍ਹਦਾ ਜ਼ਰੂਰ ਹੈ ਅਤੇ ਕਈ ਵਾਰੀ ਅਸੀਂ ਕਹਾਂਗੇ ਇਹਦਾ ਪੜ੍ਹਨਾ ਕੋਈ ਜ਼ਰੂਰੀ ਹੈ, ਅਤੇ ਸਾਡਾ ਸੁਭਾਅ ਹੈ ਕਿ ਜਦੋਂ ਤੇ ਕਿਸੇ ਦੇ ਘਰ ਪ੍ਰਸ਼ਾਦਾ ਛਕਣਾ ਉਦੋਂ ਇਹ ਸ਼ਬਦ ਸਲੋਕ ਜ਼ਰੂਰ ਪੜ੍ਹਦੇ ਨੇ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਕਿ ਅਗਲੇ ਤੇ ਇੰਨਾ ਕੁ ਪ੍ਰਭਾਵ ਪੈ ਜਾਏ। ਇਹ ਬੰਦਾ ਤਾਂ ਰੋਟੀ ਤੋੜ ਕੇ ਜਦੋਂ ਮੂੰਹ ਵਿੱਚ ਪਾਉਂਦਾ ਉਦੋਂ ਵੀ ਰੱਬ ਨੂੰ ਚੇਤੇ ਕਰਦਾ, ਆਪਣੇ ਘਰ ਜਦੋਂ ਖਾਣਾ ਉਦੋਂ ਰੱਬ ਨੂੰ ਚੇਤੇ ਛੱਡੋ, ਉਦੋਂ ਤਾਂ ਅੱਧ ਵੀ ਕੋਈ ਨਹੀਂ, ਫਿਰ ਵੀ ਢੱਕ ਕੇ ਅੰਨ ਨਹੀਂ ਖਾਂਦੇ। ਜਿਹੜੇ ਰਹਿਤਨਾਮਿਆਂ ਦੇ ਬਚਨ ਨੇ, ਕੀ ਸਾਨੂੰ ਪਤਾ ਨਹੀਂ ਕਿ ਸਿੱਖ ਕਦੇ ਵੀ ਨੰਗੇ ਸਿਰ ਆਪਣੇ ਮੂੰਹ ਵਿੱਚ ਭੋਜਨ ਨਾ ਪਾਏ, ਸਿੱਖ ਨੰਗੇ ਸਿਰ ਕਦੀ ਵੀ ਸਰੀਰ ਦੀ ਕਿਰਿਆ ਸੋਧਣ ਨਾ ਜਾਏ। ਮੇਰੀ ਬੇਨਤੀ ਤੁਸੀਂ ਸਮਝ ਗਏ ਹੋਵੋਗੇ, ਅਤੇ ਕੀ ਆਪਾਂ ਉਹਨਾਂ ਬਚਨਾਂ ਨੂੰ ਕਮਾਉਂਦੇ ਹਾਂ? ਖੈਰ, ਮੈਂ ਆਪਣੇ ਵਿਸ਼ੇ 'ਤੇ ਆਵਾਂ ਕਿ ਇੱਥੇ ਇਹ ਸਲੋਕ ਕਿਉਂ ਪੜਿਆ ਜਾਂਦਾ, ਕਿ ਕਿਸ ਵਾਸਤੇ ਸੀ ਇਹ ਸਲੋਕ ਪੜ੍ਹਨੇ। ਇਹਦਾ ਭਾਵ ਇਹ ਵੇ ਕਿ ਹੇ ਮੇਰੇ ਮਾਲਕ ਜੀ, ਇਸ ਅੰਨ ਨੂੰ ਬੀਜਣ ਤੋਂ ਲੈ ਕੇ ਪਕਾਉਣ ਤੱਕ ਪਤਾ ਨਹੀਂ ਕਿੰਨਿਆਂ ਕੁ ਦੇ ਹੱਥਾਂ ਵਿੱਚੋਂ ਨਿਕਲਿਆ ਹੈ। ਦੇਖੋ ਹਰ ਚੀਜ਼ ਜਿਹੜੀ ਹੈ ਕਿਸੇ ਹੱਥ ਵਿੱਚੋਂ ਨਿਕਲਦੀ ਹੈ, ਅਸਲ ਵਿੱਚ ਉਸ ਚੀਜ਼ ਅਸਰ ਕਬੂਲਦੀ ਹੈ। ਬੀਜਣ ਵਾਲੇ ਦੇ ਹੱਥ ਕੈਸੇ ਹੋਣਗੇ, ਪਾਣੀ ਲਾ ਕੇ ਪਾਲਣ ਵਾਲੇ ਦੇ ਹੱਥ ਕੈਸੇ ਹੋਣਗੇ? ਜਿਸ ਬੰਦੇ ਨੇ ਇਸ ਫਸਲ ਪੱਕੀ ਨੂੰ ਵੱਢ ਕੇ ਝਾੜਿਆ ਉਹਦੇ ਹੱਥ ਕੈਸੇ, ਬਿਰਤੀ ਕੈਸੀ ਹੋਵੇਗੀ? ਤੇ

ਹੁੰਦਾ ਤੇ ਆਪਾਂ ਕਈ ਵਾਰੀ ਪੜ੍ਹਦੇ ਸੁਣਦੇ ਹਾਂ, ਸਿਆਣੇ ਕਹਿੰਦੇ ਸਨ ਕਿ ਜੈਸਾ ਅੰਨ ਤੈਸਾ ਮਨ, ਜਿਉਂ ਜੀ ਤੇਰੀ ਖੁਰਾਕ ਹੈ, ਜਿਉਂ ਜਿਹਾ ਤੇਰਾ ਭੋਜਨ ਹੈ, ਜੈਸੇ ਅੰਨ ਦਾ ਤੂੰ ਸੇਵਨ ਕਰਨਾ ਹੈ, ਉਹੋ ਜਿਹਾ ਐਸਾ ਐਸਾ ਤੇਰੇ ਮਨ ਨੇ ਬਣ ਜਾਣਾ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਇੱਕ ਲੋਕ ਉਹ ਨੇ ਜਿਨ੍ਹਾਂ ਖਾਏ ਵਧਾਇਆ ਪੇਟ, ਤੇ ਜਦੋਂ ਭੈ ਭਾਵਣੀ ਵਾਲਾ ਪ੍ਰਭੂ ਦੇ ਭੈ ਵਿੱਚ ਰਹਿਣ ਵਾਲਾ ਖਾਂਦਾ ਤੇ ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਏ ਕਿ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਏ। ਉਹ ਜਦੋਂ ਖਾਣ ਲੱਗਦਾ ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਏ ਕਿ ਤੇਰਾ ਖਾਣਾ ਵੀ ਤੈਨੂੰ ਸਾਈਂ ਤੋਂ ਤੋੜੇ ਨਾ, ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚੱਲੈ ਵਿਕਾਰ, ਕਿ ਉਹ ਚੀਜ਼ ਨਾ ਖਾਈ ਜਿਹਦੇ ਖਾਣ ਨਾਲ ਤੇਰੀ ਪ੍ਰਭੂ ਤੋਂ ਦੂਰੀ ਬਣੇ, ਤੂੰ ਮਾਲਕ ਤੋਂ ਟੁੱਟ ਜਾਏ। ਦੇਖੋ ਜੇ ਅਸੀਂ ਭੋਜਨ ਛਕਣ ਲੱਗਦੇ ਹਾਂ ਤਾਂ ਪਰਮਾਤਮਾ ਦੇ ਭੈ ਨੂੰ ਮੁੱਖ ਰੱਖ ਕੇ, ਜੇ ਉਸ ਮਾਲਕ ਦੇ ਚਰਨਾਂ ਨਾਲ ਜੁੜ ਕੇ ਨਾਮ ਜਪ ਕੇ ਗੁਰੂ ਗੁਰੂ ਕਹਿੰਦੇ ਹਾਂ ਛਕ ਜਾਂਦੇ ਹਾਂ, ਤੇ ਗੁਰਮੁਖੋ ਉਹ ਛਕਿਆ ਹੋਇਆ ਭੋਜਨ ਵੀ ਪ੍ਰਵਾਨ ਹੈ। ਹੁਣ ਦੂਸਰੇ ਪੱਖ ਵੱਲ ਆਵਾਂ ਕਿ ਅੱਜ ਬਚਨ ਆਇਆ, ਹਾਲਾਂਕਿ ਮੈਂ ਉਸ ਸ਼ਬਦ ਨੂੰ ਅਜੇ ਟੱਚ ਨਹੀਂ ਕੀਤਾ, ਇਸ ਕਰਕੇ ਕਿ ਕੇਵਲ ਇੱਕ ਪਾਸੜ ਨਾ ਪ੍ਰਮਾਣ ਰਹਿ ਜਾਣ ਕਿ ਘਰਾਂ ਦਾ ਲਾਭ ਕੋਈ ਨਹੀਂ, ਕੀ ਲੋੜ ਹੈ ਘਰ ਬਣਾਉਣ ਦੀ। ਦੇਖੋ ਸਤਿਗੁਰੂ ਦੀ ਅੰਮ੍ਰਿਤ ਬਾਣੀ ਆ ਪੜ੍ਹਦੇ, ਗੁਰੂ ਗ੍ਰੰਥ ਸਾਹਿਬ ਦਾ ਜੋ ਪਹਿਲਾ ਸ਼ਬਦ ਹੈ, ਖਾਸ ਕਰਕੇ ਜਿੱਥੋਂ ਰਾਗ ਆਰੰਭ ਹੁੰਦੇ ਨੇ, ਜਿੱਥੋਂ ਰਾਗਾਂ ਦਾ ਸੀਰੀਅਲ, ਰਾਗਾਂ ਦੀ ਲੜੀ ਚੱਲਦੀ ਹੈ, ਪਹਿਲਾ ਰਾਗ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਰੱਖੇ। ਹੁਣ ਸ੍ਰੀ ਰਾਗ ਦੀ ਪਹਿਲੇ ਸ਼ਬਦ ਦੀ ਪਹਿਲੀ ਤੁੱਕ ਦੀ ਪੜ੍ਹੋ ਗੁਰੂ ਕੇ ਪਿਆਰਿਓ, ਉਹ ਪਹਿਲੀ ਤੁੱਕ ਜੋ ਹੈ ਉਹ ਮਨੁੱਖ ਦੇ ਘਰ ਨਾਲ ਸੰਬੰਧਿਤ ਹੈ ਕਿ ਤੇਰਾ ਘਰ ਕੀ ਹੋ ਜਾ ਚਾਹੀਦਾ। ਸਤਿਗੁਰੂ ਨੇ ਉੱਥੇ ਅੰਮ੍ਰਿਤ ਬਚਨ ਕਹੇ ਨੇ ਕਿ ਤੂੰ ਘਰ ਬਣਾਉਣ ਲੱਗਾ ਕਿ ਪਰਮਾਤਮਾ ਤੈਨੂੰ ਇੰਨੀ ਕੁ ਦਾਤ ਦੇ ਕਿ ਤੇਰੇ ਘਰ ਇੱਟਾਂ ਦੀ ਥਾਂ 'ਤੇ ਕੀਮਤੀ ਸੁੱਚੇ ਮੋਤੀਆਂ ਨਾਲ ਦੀਵਾਰਾਂ ਚਿਣੀਆਂ ਜਾਣ, ਤੇਰੇ ਘਰ ਦੇ ਅੰਦਰ ਚੰਦਨ ਦਾ ਲੇਪਣ ਹੋਇਆ ਹੋਵੇ, ਜਦੋਂ ਤੂੰ ਅੰਦਰ ਪ੍ਰਵੇਸ਼ ਕਰੇ ਤੇ ਤੇਰੇ ਘਰ ਦੀ ਜ਼ਮੀਨ 'ਤੇ ਆ ਮਾਰਬਲ, ਚਿਪਸ ਜਾਂ ਕੋਈ ਹੋਰ ਸੀਮਿੰਟ ਨਹੀਂ, ਤੇਰੇ ਘਰ ਦੀ ਜ਼ਮੀਨ ਦੇ ਉੱਤੇ, ਧਰਤੀ ਦੇ ਉੱਤੇ ਕੀਮਤੀ ਹੀਰੇ ਜੜੇ ਹੋਣ, ਕੀਮਤੀ ਲਾਲ ਜੜੇ ਹੋਣ, ਮੋਤੀਆਂ ਦੇ ਘਰ ਵਿੱਚ ਰਵੇ, ਚੰਦਨ ਦਾ ਲੇਪਨ ਹੋਵੇ, ਧਰਤੀ ਦੇ ਉੱਤੇ ਕੀਮਤੀ ਹੀਰੇ ਜੜੇ ਹੋਣ, ਬਸ ਇੱਕ ਗੱਲ ਚੇਤੇ ਰੱਖੀ, ਜਦੋਂ ਇਸ ਘਰ ਦੇ ਵਿੱਚ ਪ੍ਰਵੇਸ਼ ਕਰੇ ਤੇ ਕਦੀ ਤੈਨੂੰ ਘਰ ਦੇਣ ਵਾਲਾ ਭੁੱਲੇ ਨਾ, ਜੇ ਰੱਬ ਚੇਤੇ ਵੇ ਤੇ ਮੋਤੀਆਂ ਦੇ ਮਹੱਲ ਵੀ ਪ੍ਰਵਾਨ ਨੇ, ਤੇ ਜੇ ਪ੍ਰਵਾਨ ਜੇ ਰੱਬ ਚੇਤੇ ਨਹੀਂ ਤੇ ਸੱਚ ਜਾਣੀ ਕੱਖਾਂ ਦੀ ਕੁੱਲੀ ਵੀ ਤੇਰੇ ਵਾਸਤੇ ਦੁਖਦਾਈ ਹੈ। ਸਤਿਗੁਰੂ ਨੇ ਪਹਿਲਾ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਵਿੱਚ ਪਹਿਲੀ ਤੁੱਕ ਹੀ ਹੈ। ਕਹਿਣ ਲੱਗੇ ਮੋਤੀ ਤਾਂ ਮੰਦਰ ਉਸ ਰਹਿ, ਹੁਣ ਇੱਕ ਬਾਣੀ ਵਿੱਚ ਇਹ ਵੀ ਪੱਖ ਹੈ ਕਿ ਤੇਰੇ ਘਰ ਮੋਤੀਆਂ ਦੇ ਬਣੇ ਹੋਣ, ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਖੋ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਇੰਨਾ ਕੀਮਤੀ ਘਰ ਲੈ ਕੇ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾ। ਕਦੀ ਉਹ ਮਾਲਕ ਸਾਈਂ ਦੀ ਯਾਦ ਤੇਰੇ ਸਿਰਦੇ ਵਿੱਚੋਂ ਭੁੱਲੇ ਨਾ। ਮੈਂ ਇੱਕ ਪ੍ਰਮਾਣ ਹੋਰ ਦੇ ਕੇ ਫਿਰ ਇਸ ਸ਼ਬਦ ਰਾਹੀਂ ਜੋ ਕਬੀਰ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਉਸ ਵਿਸ਼ੇ ਵੱਲ ਆਉਣਾ। ਸਤਿਗੁਰੂ ਨੇ ਇੱਕ ਬਚਨ ਹੋਰ ਕਿਹਾ, ਕਹਿੰਦੇ ਨੇ ਸਿੱਖ ਨੂੰ ਮੋਤੀਆਂ ਦਾ ਘਰ ਮਿਲ ਜਾਏ ਪਰ ਜਦੋਂ ਉਹ ਅੰਦਰ ਵੜਦਾ ਜੇ ਭੋਜਨ ਛਕਦਿਆਂ, ਉਹ ਇਹ ਸ਼ਬਦ ਕਹਿੰਦਾ ਕਿ ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ, ਤੇ ਜਦੋਂ ਉਹ ਆਪਣੇ ਘਰ ਵਿੱਚ ਪ੍ਰਵੇਸ਼ ਕਰਦਾ ਹੈ, ਕਹਿਣ ਲੱਗੇ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ, ਜੇ ਸੋਹਣੇ ਘਰ ਵਿੱਚ ਪ੍ਰਵੇਸ਼ ਕਰਦਾ ਤੇ ਉਦੋਂ ਕਹਿੰਦਾ ਮਾਲਕਾ ਜੇ ਇੰਨਾ ਸੋਹਣਾ ਘਰ ਦਿੱਤੇ ਤੇ ਮਰ ਕਿਰਪਾ ਕਰ ਕਿ ਮੇਰੇ ਅੰਦਰ ਤੇਰਾ ਨਿਵਾਸ ਹੋ ਜਾਏ। ਜਦੋਂ ਘਰ ਵਿੱਚ ਪ੍ਰਵੇਸ਼ ਕਰਦਾ ਉਦੋਂ ਕਹਿੰਦਾ ਮਾਲਕ ਜੀ ਤੁਸੀਂ ਮੰਦਰ ਦਿੱਤਾ, ਘਰ ਦਿੱਤਾ, ਘਰ ਖਲੋਤਾ ਦੀਵਾਰਾਂ ਤੇ ਥੰਮ ਦੇ ਆਸਣੇ, ਕਿਰਪਾ ਕਰ ਜੇ ਘਰ ਦੀਵਾਰਾਂ ਦੇ ਆਸਰੇ ਖਲੋਤਾ ਤੇਰੀ ਮਿਹਰ ਹੋ ਜਾਏ, ਮੇਰਾ ਮਨ ਜਿਹੜਾ ਤੇਰੇ ਸ਼ਬਦ ਦੇ ਆਸਰੇ ਤੇ ਖਲੋ ਜਾਏ।
ਕਦੀ ਉਸ ਘਰ ਵਿੱਚ ਵੜਦਿਆਂ ਵੀ ਆਪਾਂ ਸਿੱਖਿਆ ਲਈਏ।

ਕਹਿਣ ਲੱਗੇ ਜਿਉਂ ਮੰਦਰ ਕੋ ਥਾਮੈ ਸਥੰਭਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਭਨ। ਉਸ ਮੰਦਰ ਨੂੰ ਘਰ ਨੂੰ ਜੇ ਥੰਮਨੇ ਖੜਿਆ ਕੀਤਾ ਤੇ ਵਾਹਿਗੁਰੂ ਕਿਰਪਾ ਕਰੇ ਤੇਰੇ ਅੰਦਰ ਨੂੰ ਗੁਰੂ ਕਾ ਸ਼ਬਦ ਟਿਕਾ ਦੇ। ਪਰ ਮਨੁੱਖ ਦੀ ਬਿਰਤੀ ਕੀ ਹੈ ਕਿ ਸਾਰੀ ਜ਼ਿੰਦਗੀ ਜਨਮ ਤੋਂ ਲੈ ਕੇ ਮੌਤ ਤੱਕ ਇਹ ਹੀ ਯਤਨ ਕਰਦਾ ਕਿ ਵੱਧ ਤੋਂ ਵੱਧ ਜ਼ਮੀਨ ਮੇਰੇ ਕੋਲ ਹੋ ਜਾਏ, ਵੱਧ ਤੋਂ ਵੱਧ ਘਰ ਮੇਰੇ ਖੋਣ, ਵੱਧ ਤੋਂ ਵੱਧ ਭੋਏ ਭਾਂਡਾ ਮੇਰੇ ਕੋਲ ਹੋਵੇ। ਤੇ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ। ਆਪਾਂ ਤਾਂ ਕੇਵਲ 2-4 ਕਿਤੇ 20-25 ਪਲਾਟ ਕੋਈ ਖਰੀਦ ਲਏਗਾ, ਪਰ ਬਾਬਾ ਜੀ ਨੇ ਤਾਂ ਜਿਹੜਾ ਦਾਇਆ ਰੱਖਿਆ, ਜਿਹੜਾ ਸਾਡੇ ਸਾਹਮਣੇ ਉਦਾਹਰਣ ਰੱਖਿਆ ਹੈ, ਇੰਨੇ ਵੱਡੇ ਮਨੁੱਖ ਇੰਨਾ ਪਦਾਰਥ ਲੈ ਕੇ ਵੀ ਸਾਹਿਬ ਕਹਿੰਦੇ ਨੇ ਦੁਨੀਆਂ ਤੋਂ ਖਾਲੀ ਜਾਂਦੇ ਪਏ। ਮਹਾਲ ਉਹਨਾਂ ਕੋਲ ਨੇ, ਸੋਨਾ ਚਾਂਦੀ ਉਹਦਾ ਕੋਲ ਹੈ, ਕਿਹੜੀ ਅਸਵਾਰੀ ਹੈ ਜਿਹੜੀ ਉਹਨਾਂ ਦੇ ਘਰ ਨਹੀਂ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਦੁਨੀਆਂ ਤੋਂ ਤੁਰਦੇ ਨੇ ਤੇ ਖਾਲੀ ਹੱਥ ਤੁਰੇ, ਨਾ ਮਹੱਲ ਗਿਆ, ਨਾ ਘੋੜੇ ਖਾਕੀ, ਨਾ ਊਠ ਉਹਨਾਂ ਦੇ ਨਾਲ ਗਏ। ਹਜ਼ੂਰ ਦੇ ਬਚਨ ਪੜ੍ਹਨੇ ਆ ਕਿ ਰਾਜੇ ਰਈਅਤ ਇਕਦਾਰ ਕੋਈ ਨਾ ਰਹਿ ਸੀਓ। ਦੇਖੋ ਇਸ ਪੌੜੀ ਨੂੰ ਮਾਂਝ ਕੀ ਵਾਰ ਦੀ ਇਹ 12ਵੀਂ ਪੌੜੀ, ਇਹਨੂੰ ਧਿਆਨ ਨਾਲ ਕਦੀ ਪੜ੍ਹੋ ਤੇ ਆਪਾਂ ਇਹਦੇ ਅਰਥ ਕਰੀਏ। ਰਾਜੇ ਰਈਅਤ ਇਕਦਾਰ ਤਿੰਨ ਸ਼ਬਦ ਨੇ। ਰਾਜ ਕਰਨ ਵਾਲੇ ਬਾਦਸ਼ਾਹ ਜਿਨ੍ਹਾਂ ਉੱਤੇ ਰਾਜ ਕਰਦੇ ਨੇ ਉਹ ਉਹਨਾਂ ਦੀ ਪਰਜਾ, ਤੇ ਇਹਨਾਂ ਰਾਜਿਆਂ ਦੇ ਅੱਗੇ ਥਾਪੇ ਹੋਏ ਚੌਧਰੀ ਤੇ ਸਰਦਾਰ। ਸਾਹਿਬ ਕਹਿੰਦੇ ਨੇ ਇਹਨਾਂ ਤਿੰਨਾਂ ਵਿੱਚੋਂ ਦੇਖੋ ਕਦੀ ਰਾਜਾ ਪਰਜਾ ਤੇ ਸਰਦਾਰ ਇਸ ਧਰਤੀ ਤੇ ਸਦਾ ਕਾਇਮ ਰਹੇ ਨੇ। ਪਰ ਜੇ ਰਾਜੇ ਨੂੰ ਪੁੱਛ ਕੇ ਦੇਖੋ ਇਹਨੂੰ ਕਿੰਨਾ ਕੁ ਮਾਣ ਹੈ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿ ਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਤੈ ਸੀਓ। ਜੇ ਤੂੰ ਸੋਚਣਾ ਇਹ ਕੀਮਤੀ ਬਾਜ਼ਾਰ, ਇਹ ਮਾਰਕੀਟ ਮੈਂ ਬਣਾਈ ਹੈ, ਇੰਨੀਆਂ ਦੁਕਾਨਾਂ ਮੇਰੀਆਂ ਨੇ, ਇਹ ਕੰਪਲੈਕਸ ਮੇਰਾ ਹੈ, ਮੈਂ ਸੋਚਣਾ ਸੱਚੇ ਪਾਤਸ਼ਾਹ ਜੀ ਕਿ ਰਹਿੰਦੀ ਦੁਨੀਆਂ ਤੱਕ ਜੋ ਮਰਜ਼ੀ ਮਨੁੱਖ ਬਾਹਰ ਦਾ ਵਿਸਤਾਰ ਕਰੀ ਜਾਏ, ਤੇਰੇ ਅੰਮ੍ਰਿਤ ਸ਼ਬਦ ਹਰ ਬੰਦੇ ਦੇ ਜੀਵਨ ਤੇ ਯੁਗ ਯੁਗ ਹਰ ਯੁਗ ਵਿੱਚ ਟੁੱਕਦੇ ਰਹਿਣਗੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਬਾਜ਼ਾਰ ਬਣਾਇਆ, ਇੰਨਾ ਉੱਚਾ ਵੱਡਾ ਕੰਪਲੈਕਸ ਬਣਾ ਲਿਆ, ਤੇ ਕਹਿਣ ਲੱਗਾ ਇਹ ਬਾਜ਼ਾਰ ਇਹ ਮਾਰਕੀਟ ਮੈਂ ਬਣਾਈਏ। ਸਤਿਗੁਰੂ ਕਹਿੰਦੇ ਨੇ ਨਹੀਂ, ਰੱਬ ਦਾ ਇੱਕ ਹੁਕਮ ਹੈ ਕਿ ਜਿਹੜਾ ਇੰਨਾ ਵੱਡਾ ਤੂੰ ਬਾਜ਼ਾਰ ਬਣਾ ਦਿੱਤਾ, ਇੰਨਾ ਉੱਚਾ ਕੰਪਲੈਕਸ ਬਣਾਇਆ, ਸਜਣਾ ਇਹ ਤਾਂ ਹੋ ਸਕਦਾ 4 ਦਿਨ ਟਿਕ ਜਾਏ, ਪਰ ਤੇਰੀ ਮਿਆਦ ਕੋਈ ਨਹੀਂ, ਤੂੰ ਇਦੋਂ ਪਹਿਲੋਂ ਚਲੇ ਜਾਣਾ। ਤੇ ਕਦੀ ਦੇਖੀ ਜਿੱਥੇ ਉੱਚੇ ਮਹੱਲ ਨੇ, ਕਦੀ ਸਮਾਂ ਆਵੇਗਾ ਇੱਥੇ ਖੰਡਰਾਤ ਹੋ ਜਾਏਗੀ। ਰਾਜੇ ਰਈਅਤ ਸਿਕਦਾਰ ਸ਼ਬਦ ਦੇ ਵਿਸ਼ੇ ਤੋਂ ਦੂਰ ਨਾ ਜਾਇਓ। ਸ਼ਬਦ ਹੈ ਕਿ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਕਾਰਜ ਸਾਡੇ 3 ਖੱਤ ਘਣੀ ਤਾਂ ਪੌਣੇ 4। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿ ਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਤੈ ਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਉਹ ਮੂਰਖਾ ਦੇਖ ਤੂੰ ਪੱਕੇ ਘਰ ਸਮਝਣੇ ਮੇਰੇ ਆਪਣੇ ਨੇ, ਦਰਬ ਭਰੇ ਭੰਡਾਰ ਰੀਤੇ ਹਿੱਕ ਖਿਣੇ। ਦੇਖ ਤੇਰੇ ਘਰ ਵਿੱਚ ਭੰਡਾਰ ਰੁਪਈਆਂ ਨਾਲ ਭਰੇ ਪਏ, ਦਰਬ ਦਾ ਅਰਥ ਦੌਲਤ, ਤੇਰੇ ਮਹੱਲ ਪੱਕੇ ਨੇ, ਤੈਂ ਖਾਨਿਆਂ ਵਿੱਚ ਤੂੰ ਸੋਨਾ ਚਾਂਦੀ ਰੁਪਈਏ ਪਤਾ ਨਹੀਂ ਕਿੰਨਾ ਕੁ ਭੰਡਾਰਾ ਰੱਖਿਆ। ਪਿਆਰਿਆ ਇੱਕ ਖਿਣ ਲੱਗਣਾ ਕਿ ਸਾਰਾ ਕੰਮ ਤਮਾਮ ਹੋ ਜਾਣਾ ਹੈ, ਕਿ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿ ਸੀਓ, ਹੱਥ ਪੱਟਣ ਬਾਜ਼ਾਰ ਹੁਕਮੀ ਤੈ ਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਹਿੱਕ ਖਿਣੇ। ਹੁਣ ਅਗਲੀ ਤੁਕ ਪੜ੍ਹੋ। ਕਹਿਣ ਲੱਗੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਕਿ ਸੱਜਣਾ ਤੇਰੇ ਘਰ ਅੰਦਰ ਅਰਬੀ ਘੋੜੇ ਨੇ, ਤੇਰੇ ਘਰ ਅੰਦਰ ਹਾਥੀ ਨੇ, ਤੇਰੇ ਘਰ ਅੰਦਰ ਊਠ ਨੇ। ਉਸ ਵੇਲੇ ਇਹ ਕੀਮਤੀ ਸਵਾਰੀ ਸੀ, ਤੇਰੇ ਘਰ ਵਿੱਚ ਪਾਲਕੀਆਂ ਚੁੱਕਣ ਵਾਲੇ ਨੌਕਰ ਨੇ। ਉਹ ਸੱਜਣਾ ਕਿ ਤੇਰੀ ਚਿੱਤ ਕਰੇ ਤੂੰ ਹਾਥੀ ਦੀ ਸਵਾਰੀ ਕਰੇ, ਤੇਰਾ ਮਨ ਕਰੇ ਤੂੰ ਘੋੜੇ ਤੇ ਕਾਠੀ ਪਾ ਕੇ ਚੜ੍ਹ ਜਾਏ, ਤੇਰਾ ਚਿੱਤ ਕਰੇ ਤੂੰ ਨੌਕਰਾਂ ਨੂੰ ਕਹਿ ਪਾਲਕੀ ਤਿਆਰ ਕਰੋ, ਮੈਂ ਪਾਲਕੀ ਵਿੱਚ ਬੈਠਣਾ ਹੈ। ਪਰ ਮੂਰਖ ਬੰਦਿਆ ਚੇਤੇ ਰੱਖੀ, ਇਹਨਾਂ ਵਿੱਚੋਂ ਕੋਈ ਅਸਵਾਰੀ ਤੇਰੀ ਆਤਮਾ ਦੀ ਅਸਵਾਰੀ ਨਹੀਂ ਬਣਨੀ ਜਿਹੜੀ ਤੈਨੂੰ ਪਰਮਾਤਮਾ ਦੇ ਘਰ ਵਿੱਚ ਲੈ ਜਾਏ।
ਬਾਹਰ ਦੀ ਸਵਾਰੀ ਤਾਂ ਹੈ, ਹਾਥੀ ਤੇ ਚੜ੍ਹ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲਾ ਜਾਏਗਾ ਤੇ ਲੋਕ ਦੇਖਣਗੇ ਕਿ ਇਸ ਬੰਦੇ ਕੋਲ ਬੜੀ ਕੀਮਤੀ ਹਾਥੀ ਹੈ। ਚਲੋ ਅੱਜ ਹਾਥੀ ਦੀ ਥਾਂ ਤੇ ਕੀਮਤੀ ਤੋਂ ਕੀਮਤੀ ਗੱਡੀ ਆ ਗਈ, ਤੇਰੇ ਕੋਲ ਕਰੋੜਾਂ ਦੀ ਕੀਮਤੀ ਗੱਡੀ ਹੋਵੇ ਉਹਦੇ ਤੇ ਬੈਠੇਗਾ, ਇਹ ਗੱਡੀ ਤੈਨੂੰ ਇੱਕ ਸ਼ਹਿਰ ਤੋਂ ਸੈਂਕੜੇ ਮੀਲ ਦੂਰ ਦੂਜੇ ਸ਼ਹਿਰ ਤੱਕ ਲੈ ਜਾਏਗੀ। ਤੇਰੇ ਤਨ ਦੀ ਅਸਵਾਰੀ ਤਾਂ ਬਣੇਗੀ, ਭਾਵੇਂ ਤੂੰ 100 ਸਾਲ ਇਹੋ ਜਿਹੀਆਂ ਕੀਮਤੀ ਗੱਡੀਆਂ ਦੀ ਅਸਵਾਰੀ ਕਰੀ, ਪਰ ਆਤਮਾ ਦੀ ਅਸਵਾਰੀ ਇਹਨਾਂ ਗੱਡੀਆਂ ਨੇ ਨਹੀਂ ਉਹ ਬਣਨਾ ਸੱਜਣਾ, ਇਹ ਇੱਥੇ ਰਹਿ ਜਾਣੀਆਂ ਨੇ, ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਨਿਭਣਾ। ਸਾਹਿਬ ਬਾਬੇ ਨਾਨਕ ਦਾ ਪਵਿੱਤਰ ਪੌੜੀ ਹੈ ਕਿ ਕਹਿਣ ਲੱਗੇ ਪਿਆਰਿਆਂ, ਰਾਜੇ ਰਈਅਤ ਇਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਖਿੱਕ ਖਿਣੇ, ਤਾਜੀ ਰਾਤ ਤੁਖਾਰ ਹਾਥੀ ਪਾਖਰੇ। ਕਹਿਣ ਲੱਗੇ ਬਾਗ ਮਿਲਖ ਘਰ ਬਾਰ, ਕਹਿਣ ਲੱਗੇ ਇਹਨਾਂ ਵਿੱਚੋਂ ਕੋਈ ਤੇਰੇ ਨਾਲ ਖੈ, ਬਾਗ ਤੇਰੇ ਬਗੀਚੇ ਤੇਰੇ ਤੇਰੇ ਸੈਰ ਗਾਹ ਕੋਈ ਵੀ ਤੇਰੇ ਨਾਲ ਨਹੀਂ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਕਿ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ ਤੇਰੇ ਕੀਮਤੀ ਸਮਿਆਨੇ, ਜਿੱਥੇ ਤੂੰ ਬਹਿੰਦਾ ਸੀ ਕੀਮਤੀ ਚੰਦੋਵੇ ਲੱਗਦੇ ਸਨ, ਬਾਦਸ਼ਾਹ ਦੀ ਸਾਨੂੰ ਸ਼ਬਦੀ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ, ਇਹ ਰੱਬ ਨੇ ਇਸ ਕਰਕੇ ਸਭ ਕੁਝ ਬਣਾਇਆ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਸ਼ਨਾਖਤ ਦਾ ਅਰਥ ਹੁੰਦਾ ਪਹਿਚਾਣ ਹੋਣੀ ਕਿ ਜੋ ਕੁਝ ਤੂੰ ਵੇਖਣਾ ਪਿਆ ਇਹ ਪਰਮਾਤਮਾ ਦੀ ਰਚਨਾ ਇਸ ਕਰਕੇ ਵੇ, ਉਹਦੀ ਰਚਨਾ ਵਿੱਚੋਂ ਤੈਨੂੰ ਉਹਦੀ ਪਹਿਚਾਣ ਹੋ ਸਕੇ। ਉਹ ਸੱਜਣਾ ਇਹ ਇਸ ਕਰਕੇ ਦਾਤਾਂ ਦਿੱਤੀਆਂ। ਫਿਰ ਮੈਂ ਬੇਨਤੀ ਕਰਾਂ ਇਸ ਤੁਕ ਨੂੰ ਪੜ੍ਹਿਓ ਕਿ ਨਾਨਕ ਸੱਚ ਦਾਤਾਰ ਰਹਿਣ ਵਾਲਾ ਸੱਚਾ ਕੇਵਲ ਪਰਮਾਤਮਾ ਹੈ। ਅਗਲੀ ਤੁਕ ਹੈ ਸ਼ਨਾਖਤ ਕੁਦਰਤੀ। ਸ਼ਨਾਖਤ ਦਾ ਅਰਥ ਹੁੰਦਾ ਪਹਿਚਾਣ ਕਰਨੀ। ਕਹਿੰਦੇ ਨੇ ਤੈਨੂੰ ਉਸ ਤਰ੍ਹਾਂ ਪਹਿਚਾਣ ਨਹੀਂ ਸੀ ਹੋਣੀ, ਬੰਦਿਆ ਤੂੰ ਰੁਲਦਾ ਪਿਆ ਸੈਂ, ਤੈਨੂੰ ਰੱਬ ਨੇ ਕੀਮਤੀ ਮਹੱਲ ਦੇ ਦਿੱਤਾ, ਤੂੰ ਇਸ ਮਹੱਲ ਵਿੱਚੋਂ ਪਹਿਚਾਣ ਕਰ ਲੈਂਦੋ, ਸ਼ਨਾਖਤ ਕਰ ਲੈਂਦੋ, ਮੇਰੇ ਕਰਮ ਤਾਂ ਨਹੀਂ ਸਨ, ਦੇਣ ਵਾਲਾ ਤਾਂ ਦਾਤਾਰ ਕੋਈ ਹੋਰ ਹੈ। ਤੂੰ ਇੱਕ ਇੱਕ ਰੋਟੀ ਦੀ ਖਾਤਰ ਆਤੁਰ ਸੈਂ, ਅੱਜ ਪਤਾ ਨਹੀਂ ਕਿੰਨੇ ਲੋਕਾਂ ਦੀ ਤੂੰ ਸੇਵਾ ਕਰਨੇ, ਉਹਨੂੰ ਖੌਮੇ ਦੀ ਥਾਂ ਤੂੰ ਇੱਧਰ ਸਮਝ ਲੈਂਦੋ, ਸ਼ਨਾਖਤ ਕਰ ਲੈਂਦੋ ਕਿ ਅੱਜ ਪੇਟ ਭਰ ਕੇ ਰੋਟੀ ਤੂੰ ਮੈਨੂੰ ਦੇਣਾ, ਕਰਮ ਮੇਰੇ ਨਹੀਂ ਸਨ, ਤੇ ਇਸ ਰੋਟੀ ਵਿੱਚੋਂ ਰੱਬ ਦੀ ਤੈਨੂੰ ਪਹਿਚਾਣ ਹੋ ਜਾਂਦੀ, ਤੈਨੂੰ ਸ਼ਨਾਖਤ ਹੁੰਦੀ। ਸਾਹਿਬ ਨੇ ਬਾਬਾ ਨਾਨਕ ਜੀ ਨੇ ਕਿਹਾ, ਸਤਿਗੁਰੂ ਫਰਮਾਉਣ ਲੱਗੇ ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਕਿ ਉਸ ਦੀ ਬ੍ਰਚੀ ਕੋਈ ਰਚਨਾ ਵਿੱਚੋਂ ਕੇਵਲ ਸੱਚੇ ਦਾਤਾਰ ਦੀ ਸ਼ਨਾਖਤ ਹੁੰਦੀ। ਰੱਬ ਨੇ ਦਾਤ ਦਿੱਤੀ, ਤੂੰ ਉਹਨੂੰ ਪਹਿਚਾਣ ਲਈ ਇਹਨਾਂ ਦਾਤਾਂ ਵਿੱਚੋਂ, ਪਰ ਬੰਦੇ ਨੇ ਦਾਤਾਰ ਨੂੰ ਵੱਖਰਿਆਂ ਕਰ ਦਿੱਤਾ, ਕੇਵਲ ਮਹੱਲ ਮਾੜੀਆਂ ਤੇ ਮਾਣ ਕਰ ਲੱਗ ਪਿਆ। ਇਸ ਤੋਂ ਅੱਗੇ ਚੱਲੀਏ, ਸਾਹਿਬ ਕਿਰਪਾਲੂ ਦਾ ਇੱਕ ਇੱਕ ਪਵਿੱਤਰ ਬਚਨ ਅਸੀਂ ਵਾਚਦੇ ਜਾਣਾ ਹੈ ਕਿ ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਉਹਨਾਂ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ। ਜਦੋਂ ਅਸੀਂ ਕੁਚੱਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਨੇ ਹਾਂ, ਉੱਥੇ ਹਜ਼ੂਰ ਨੇ ਖਾਸ ਕਰਕੇ ਮਹੱਲਾਂ ਦਾ ਜ਼ਿਕਰ ਕੀਤਾ। ਦਾਤਾਰ ਕਹਿੰਦੇ ਨੇ ਕਿ ਉਸ ਪ੍ਰਭੂ ਨੇ ਤਰੁੱਟ ਕੇ ਮੈਨੂੰ ਰਹਿਣ ਵਾਸਤੇ ਸੋਹਣਾ ਮਹੱਲ ਦੇ ਦਿੱਤਾ। ਮੇਰੇ ਪਤੀ ਨੇ ਉਦਾਹਰਣ ਦਿੱਤੀ ਹੈ ਕਿ ਇੱਕ ਪਤੀ ਪਰਦੇਸ਼ 'ਚ ਕਮਾਈ ਕਰਦਾ ਹੈ ਜਾਂ ਸਾਰਾ ਦਿਨ ਦੁਕਾਨ 'ਤੇ ਜਾਂ ਖੇਤੀ ਵਿੱਚ ਕੋਈ ਵੀ ਕੰਮ ਕਰਦਾ ਹੈ, ਇਸ ਕਰਕੇ ਕਿ ਮੇਰੇ ਬੱਚਿਆਂ ਨੂੰ ਸੁੱਖ ਮਿਲ ਜਾਏ, ਮੇਰੀ ਘਰਵਾਲੀ ਸੁੱਖ ਦੀ ਜ਼ਿੰਦਗੀ ਬਤੀਤ ਕਰੇ। ਸਿਰਫ ਉਦਾਹਰਣ ਇਸ ਪੱਖ ਤੋਂ ਲਈ। ਹਜ਼ੂਰ ਕਹਿੰਦੇ ਨੇ ਘਰ ਸੋਹਣਾ ਦੇ ਦਿੱਤਾ, ਖਾਣ ਵਾਸਤੇ ਭੋਜਨ ਦੇ ਦਿੱਤੇ, ਪਹਿਰਨ ਵਾਸਤੇ ਕੱਪੜੇ ਦੇ ਦਿੱਤੇ ਉਸ ਮਾਲਕ ਨੇ ਕਿ ਸਾਨੂੰ ਹਰ ਤਰ੍ਹਾਂ ਦਾ ਸੁੱਖ ਦਿੱਤਾ, ਪਰ ਬਦਕਿਸਮਤੀ ਇਹ ਕਿ ਇਸ ਸੁੱਖ ਵਿੱਚੋਂ ਸੁੱਖਾਂ ਦੇ ਦਾਤੇ ਦੀ ਪਹਿਚਾਣ ਕਰਨ ਦੀ ਬਜਾਏ ਕੇਵਲ ਜਿਹੜੇ ਸੁੱਖ ਦਿੱਤੇ ਉਹਨਾਂ ਨੂੰ ਪਕੜ ਕੇ ਬਹਿ ਗਏ। ਇਹੋ ਜਿਹੇ ਫਿਰ ਲੋਕ ਮੇਰੇ ਮਾਲਕ ਦੇ ਘਰ ਵਿੱਚ ਪ੍ਰਵਾਨ ਨਹੀਂ, ਉਹ ਬਣਦੇ ਨੇ ਮਾਇਆਧਾਰੀ। ਹਜ਼ੂਰ ਨੇ ਬਚਨ ਕਹੇ ਨੇ ਕਿ ਸੋਇਨਾ ਰੂਪਾਂ ਰੰਗੁਲਾਂ ਮੋਤੀ ਤੈ ਮਾਣਕ ਜੀਓ, ਇਹ ਦਾਤਾਂ ਤੂੰ ਮੈਨੂੰ ਦਿੱਤੀਆਂ ਨੇ ਸੁੱਖ ਵਾਸਤੇ ਦਿੱਤੀਆਂ, ਪਰ ਮੈਂ ਤਾਂ ਇਹਨਾਂ ਨਾਲ ਆਪਣਾ ਚਿੱਤ ਲਾ ਕੇ ਬੈਠ ਗਿਆ ਕਿ ਕੋਠੇ ਮੰਡਪ ਮਾੜੀਆਂ ਇਹਨਾਂ ਵਿੱਚ ਆਪਣੇ ਅੰਦਰ ਨੂੰ ਟਿਕਾ ਲਿਆ। ਹਜ਼ੂਰ ਕਹਿਣ ਲੱਗੇ ਸੋਇਨਾ ਰੂਪਾਂ ਰੰਗੁਲਾਂ
मोती तै माणिक जियो से वस्तु शह दितियां मैं तिन स्यों लाया चित जियो मंदर मिट्टी संदड़े कोठे मंडप हेत कर काए मरो सवार। मैं उस तुक ते फिर आ रहा कह लगे मालक ने दाता दे दितियां सुना रूपा रंगला मोती तै मानक जियो सह वस्तु सह दितियां मैं तिन स्यों लाया चित जियो मंदर मिट्टी संदड़े पत्थर कीते रास जियो। मैं पूंजी केवल पत्थरां नू बना लिया है इन्ना पता नहीं मेरे आत्मा दी पूंजी मेरे मालक दा नाम है। मैं पत्थरां नू रास पूंजी बनाया पत्थर कीते रास जियो खौ एनी टोली भुलियत तिस कंत ना बैठी पास जियो। जदों एनी टोली इन्ना पदार्थां विच मैं भुल गई एक खिन भी अपने कंत दे नेड़े नहीं बई ते मेरी सच्ची सरकार कहन लगे प्यारिया एक कोठे मंडप माड़ियां फिर परवान ने। पहला प्रमाण दिता सी मोती दे घर भी परवान ने जे साई भुल जाए ते सच जानी फिर कुछ भी परवान ने। साहब कृपालू जी दे अमृत बचन सी पढ़ने जितनिया मर्जी बंदा मल्ला मार लें किन्ना कुछ दे नाल जाएगा। सिकंदर वर्गा सुपना कोई लै सकता है? सुपना हो सकता है असी लईए पर सकार नहीं कर सकांगे। सिकंदर यूनान तो तुरदा है उन्हें एक सुपना लिया है मैं सारी धरती नू फतेह करना है। उहदे अंदर फुरना सी ना कि जितनी धरती मैनू नजर आउंदी है मैं सारी धरती ते फतेह पानी है। ते अर्ज मैं कर रहा कि इन्ने वड्डे सुपने लैण वाला बंदा ते कल्ला सुपना नहीं उहदा सुपना कुछ कु साकार भी होया। जिदन उह दुनिया ते तुरिया ते उहदे पल्ले की सी उन्हें मुल्क जिते उन्हें लोगों नू फतेह कीता अनेकां राजे महाराजे सिकंदर दी ईन मन गए। ते जिस दिन बंदा बीमारी नाल लाचार होके दुनिया तो कूच कर लगा ते उस बंदे ने तीन चार गल्लां अपने नज़दीकी साथियां नाल कीतियां सन। कोठे मंडप माड़ियां काए मरो सवार कारज साढ़े तीन खत घणी तां पौने चार। उस बंदे ने की कुछ नहीं इकट्ठा किया जदों ओदे नेड़े सामने मौत आई ते उन्ने सब तो पहली गल अपने हकीमां नू बुलाया अपने वैदां नू बुलाया कि मैं हर थां ते तुहानू ना रखिया हर थां ते तुहाडी मैं हिफाजत की दुनिया का हर सुख तुहानू दिता है। मैनू दसो हकीमो वैदो किसे कोल मैनू मौत सामने दिसदी पई है मौत नू बचाण लई कोई दवा है? जितने वैद हकीम सन सारिया ने नीवी पा ली कहन लगे बादशाह सलामत ताप दी दवाई हो सकती है तीड़ दी दवाई हो सकती है तेरे तन ते कोई जख्म हो जाए मलम पट्टी हो सकती है पर सच जानी जदों मौत दरवाजे ते आ जाए असानू दवाइयां देण वालियां नू भी मौत आउणी है। मौत दी दवाई इस दुनिया विच कोई निराश हो गया कहिंदा हद हो गई कि मौत दी दवाई कोई नहीं मौत दी औषधि कोई नहीं। उन्हें उस तो बाद अपने अमीर बुलाए अपने वजीर बुलाए अपनियां बेगमां नू कोल बुलाया कहिंदा अमीरो वजीरो बेगमो मैं हर सुख सहूलत तुहानू दित्ती है मैनू दसो कोई मेरी थां ते अमीर मरन नू तैयार है? मेरी थां ते कोई बेगम मौत नू परवान करेगी? मेरी थां ते कोई सिपाही कोई संतरी मंत्री मरन नू तैयार है? सारिया ने इक्को जबान विच इक्को उत्तर दिता सी कहन लगे सिकंदर जो कुछ कहें तेरे जींदे जी कर सकने हैं तू अपने सामने भावें सानू मार भी दे पर जेड़ी मौत तेनू आउणी है साडे मरन दे नाल तेरी मौत टल नहीं जाणी। वैद जवाब दे गए नजदीक दे साथी जवाब दे गए अखीर ते कहिंदे ने मरदियां उन्हें कहा कि मेरे सामने ऐस दौलत दे ढेर नू ला दिओ दौलत दा ढेर ला दिओ सोने दियां मोहरां दा ढेर ला दिता हीरियां दे ढेर ला दिते पैसियां दे ढेर ला दिते। ते उस वेले सोने दियां मोहरां हाथ विच पकड़ियां हीरे मोती हाथ विच पकड़े ते ओ उर्दू दा अदीब इस ते एक नज़म लिखदा है। ओ कहिंदा कि सिकंदर ने उस रुपये नू दौलत नू हाथ विच पकड़ के
ਉੱਚੀ ਸਾਰੀ ਪੁਕਾਰ ਕੇ ਕਿਹਾ, ਮੈਂ ਹਜ਼ਾਰਾਂ ਬੰਦੇ ਦੌਲਤ ਤੇਰੀ ਖਾਤਰ ਕਤਲ ਕੀਤੇ, ਮੈਂ ਹਜ਼ਾਰਾਂ ਬੀਬੀਆਂ ਦੇ ਸੁਹਾਗ ਤੇਰੀ ਖਾਤਰ ਖੋਏ, ਪਰ ਖੇ ਦੌਲਤ ਹੁਣ ਸਾਰੇ ਜਵਾਬ ਦੇ ਗਏ ਨੇ, ਘੱਟੋ ਘੱਟ ਤੂੰ ਤਾਂ ਮੈਨੂੰ ਬਚਾ ਦੇ। ਕਹਿੰਦੇ ਨੇ ਮੈਨੂੰ ਦੌਲਤ ਦੀ ਆਵਾਜ਼ ਸੀ, ਮੈਂ ਤਾਂ ਤਾਕਤ ਵਾਲੇ ਦੀਆਂ, ਤੇ ਜਾਂ ਮੈਂ ਖੇਰਾ ਫੇਰੀ ਵਾਲੇ ਦੀਆਂ, ਤਾਕਤ ਨਾਲ ਤੂੰ ਮੈਨੂੰ ਲੈ ਲਿਆ, ਮੈਨੂੰ ਕੀ ਲੋੜ ਤੇਰੇ ਨਾਲ ਮਰਨ ਦੀ, ਤੇਰੇ ਮਰਨ ਦੀ ਦੇਰ ਹੈ, ਤੇ ਮੇਰਾ ਮਾਲਕ ਵੀ ਹੋਰ ਬਣ ਜਾਣਾ, ਤੈਨੂੰ ਬਾਅਦ ਵਿੱਚ ਦਫਨਾਣਗੇ, ਪਹਿਲਾਂ ਮੇਰੇ ਕਿਸੇ ਕਰਨਗੇ, ਮੈਨੂੰ ਕੋਈ ਜ਼ਰੂਰਤ ਨਹੀਂ, ਮੈਂ ਕਦੀ ਵੀ ਅਨਾਥ ਨਹੀਂ ਹੋਈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਤੁਕ ਕਹੀ, ਮੈਂ ਉਹ ਜ਼ਰੂਰ ਇੱਥੇ ਦਰਜ ਕਰਨੀ ਚਾਹੁੰਦਾ, ਅਰਜ਼ ਕਰਨੀ ਚਾਹੁੰਦਾ। ਹਜ਼ੂਰ ਮਹਾਰਾਜ ਮਿਹਰ ਕਰਦੇ ਨੇ, ਕਹਿੰਦੇ ਨੇ ਸਿਰ ਦਾ ਥਾਈ ਚਲਾ ਜਾਏ ਤੇ ਔਰਤ ਵਾਸਤੇ ਦਿਨ ਕੱਟਣੇ ਬੜੇ ਮੁਸ਼ਕਲ ਨੇ, ਬੜੀ ਉਹਦੇ ਲਈ ਤੰਗੀ ਹੈ। ਹਜ਼ੂਰ ਕਹਿੰਦੇ ਨੇ ਦੇਖੋ, ਕਦੀ ਔਰਤ ਦਾ ਪਤੀ ਮਰਦਾ ਹੈ ਤੇ ਸੁਹਾਗਣ ਉੱਚੀ ਰੋਂਦੀ ਹੈ ਜਦੋਂ ਪਤੀ ਚਲਾ ਜਾਏ, ਤੇ ਕਹਿੰਦੇ ਨੇ ਮਾਇਆ ਪਤਾ ਨਹੀਂ ਤੇਰਾ ਮਾਲਕ ਜਦੋਂ ਮਰਦਾ ਤੂੰ ਕਦੀ ਨਹੀਂ ਰੋਂਦੀ, ਤੇਰਾ ਖਤਮ ਮਰਿਆ ਤੂੰ ਕਦੀ ਨਹੀਂ ਰੋਈ। ਕਦੀ ਮਾਇਆ ਰੋਈ ਹੈ? ਉਹਨੂੰ ਪੁੱਛੀਏ ਕਿ ਤੂੰ ਕਿਉਂ ਨਹੀਂ ਰੋਂਦੀ? ਕਹਿਣ ਲੱਗੀ ਇਹੋ ਜਿਹਾ ਪਤਾ ਨਹੀਂ ਕਿੰਨੇ ਕੁ ਮੇਰੇ ਖਤਮ ਬਣੇ, ਇਹਨੂੰ ਫੂਕਣ ਤੋਂ ਪਹਿਲਾਂ ਕੋਈ ਹੋਰ ਬਣ ਜਾਣੇ ਨੇ, ਮੈਂ ਕਿਉਂ ਰੋਵਾਂ? ਰੋਵੇ ਤੇ ਉਹ ਜਿਹਨੂੰ ਕੱਲ ਨੂੰ ਕਿਸੇ ਨੇ ਥਾਂ ਨਹੀਂ ਦੇ। ਸਤਿਗੁਰੂ ਨੇ ਬਾਣੀ ਵਿੱਚ ਇੱਕ ਤੋਂ ਕਈ ਖਤਮ ਮਰੇ ਤੋ ਨਾਰ ਨਾ ਰੋਵੇ, ਮਾਲਕ ਮਰੇ ਤੇ ਮਾਇਆ ਕਦੀ ਨਹੀਂ ਰੋਂਦੀ, ਕਦੀ ਰੋਂਦੀ ਤੱਕੀ? ਦੇਖੋ ਮਹੱਲਾਂ ਵਿੱਚ ਵਹਿਣ ਪੈਣਗੇ, ਪਰ ਕਦੀ ਕੰਧਾਂ ਵਿੱਚੋਂ ਪਾਣੀ ਸਿਮਦਾ ਤੱਕਿਆ? ਕਦੀ ਪਦਾਰਥਾਂ ਵਿੱਚੋਂ ਰੋਂਦਿਆਂ ਦੀ ਆਵਾਜ਼ ਸੁਣਾਈ ਦਿੱਤੀ? ਖਤਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ, ਉਹਨੂੰ ਰੱਖਣ ਵਾਲਾ ਕੋਈ ਹੋਰ ਆ ਜਾਂਦਾ। ਦੌਲਤ ਨੇ ਸਾਥ ਨਾ ਦਿੱਤਾ, ਅਮੀਰਾਂ ਵਜ਼ੀਰਾਂ ਨੇ ਸਾਥ ਨਾ ਦਿੱਤਾ, ਆਪਣੀਆਂ ਬੇਗਮਾਂ ਨੇ ਸਾਥ ਨਾ ਦਿੱਤਾ, ਹਕੀਮ ਜਿਹੜੇ ਨੇ ਜਵਾਬ ਦੇ ਗਏ। ਜਦੋਂ ਸਿਕੰਦਰ ਦੀ ਮੌਤ ਆਈ, ਮਾਂ ਨੂੰ ਨਾਜ਼ ਸੀ ਕਿ ਮੇਰੇ ਸਿਕੰਦਰ ਨੂੰ ਕਦੀ ਮੌਤ ਆ ਸਕਦੀ ਹੈ ਜੇ, ਪਰ ਜਵਾਨੀ ਵਿੱਚ ਸਿਕੰਦਰ ਗਿਆ ਤੇ ਜਦੋਂ ਉਹ ਮਰਿਆ ਕਬਰ ਵਿੱਚ ਦਫਨਾ ਦਿੱਤਾ, ਤੇ ਲੋਕ ਇਕੱਠੇ ਹੋਏ ਉਸ ਹਜ਼ੂਮ ਅੰਦਰ। ਸਿਕੰਦਰ ਦੀ ਮਾਂ ਨੇ ਉੱਚੀ ਪੁਕਾਰ ਕੇ ਕਿਹਾ ਕਿ ਲੋਕੋ ਦੱਸੋ ਕਿ ਮੇਰਾ ਪੁੱਤਰ ਹੈ ਕਿੱਥੇ, ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹਾਂ। ਤੇ ਨਾਲ ਕਿਹਾ ਸਿਕੰਦਰ ਤੇਰਾ ਨਾਂ ਸੁਣ ਕੇ ਲੋਕ ਕੰਬਦੇ ਸਨ, ਅੱਜ ਤੂੰ ਕਿਹੜੀ ਗੂੜੀ ਨੀਂਦ ਵਿੱਚ ਚਲਾ ਗਿਆ? ਕਹਿੰਦੇ ਨੇ ਮਾਂ ਦੇ ਕੰਨਾਂ ਵਿੱਚੋਂ ਆਵਾਜ਼ ਪਈ, ਮਾਈ ਕਿਹੜੇ ਸਿਕੰਦਰ ਨੂੰ ਲੱਭਣ ਆ ਗਈ ਹੈ, ਇੱਥੇ ਤੇਰੇ ਸਿਕੰਦਰ ਤੋਂ ਪਹਿਲਾਂ ਲੱਖਾਂ ਹੋਰ ਗੁਜ਼ਰੇ ਨੇ, ਤੇਰਾ ਸਿਕੰਦਰ ਤਾਂ ਉਹਨਾਂ ਦੇ ਸਾਹਮਣੇ ਕੀੜੀ ਦੇ ਤੁਲ ਹੈ, ਤੂੰ ਕਿਦਾਂ ਮਾਣ ਪੀ ਕਰਨੀ? ਤੇ ਮੈਂ ਅਰਜ਼ ਕਰਾਂ, ਇੰਨਾ ਵੱਡਾ ਬੰਦਾ ਜਿਹਨੇ ਸੁਪਨਾ ਵੀ ਲਿਆ ਤੇ ਸੁਪਨਾ ਕੁਝ ਸਾਕਾਰ ਵੀ ਹੋਇਆ, ਤੇ ਕੀ ਉਹਦੇ ਨਾਲ ਮਹੱਲ ਮਾੜੀਆਂ ਗਏ ਨੇ? ਉਸ ਉਰਦੂ ਦੇ ਵਿਦਵਾਨ ਨੇ ਸ਼ਬਦ ਵਰਤੇ ਨੇ ਕਿ ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਹੂੰ ਮੈਂ ਖੁਦਾ, ਚਾਰ ਟਕੇ ਆਏ ਮੈਂ ਰੱਬ ਹਾਂ। ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਹੂੰ ਮੈਂ ਖੁਦਾ, ਵਕਤ ਪੜਨੇ ਪਰ ਕਜਾ ਕੇ ਸਭ ਲੱਗੇ ਖੂਨੇ ਜੁਦਾ। ਸ਼ਬਦ ਬੜੇ ਸੌਖੇ ਜਿਹੇ ਨੇ, ਤੁਸੀਂ ਸਮਝ ਜਾਓਗੇ। ਕਹਿਣ ਲੱਗੇ ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਹੂੰ ਮੈਂ ਖੁਦਾ, ਵਕਤ ਪੜਨੇ ਪਰ ਕਜਾ ਕੇ ਸਭ ਲੱਗੇ ਖੂਨੇ ਜੁਦਾ, ਸਭ ਮੁਲਕ ਜੁਨਾਨ ਕੇ ਹਕਮਤ ਗਰੋਂ ਸੇ ਯੂੰ ਕਹਾ, ਹੈ ਕੋਈ ਮੇਰੇ ਬਚਾਨੇ ਕੇ ਲੀਏ ਮੌਤ ਕੀ ਇਸ ਵਕਤ ਦਵਾ, ਕੋਈ ਦਵਾਈ ਹੈ? ਕਹਿਣ ਲੱਗੇ ਔਰ ਅਮੀਰੋਂ ਔਰ ਵਜ਼ੀਰੋਂ ਬੇਗਮੋਂ ਸੇ ਯੂੰ ਕਹਾ, ਹੈ ਕੋਈ ਮੇਰੇ ਬਚਾਨੇ ਕੇ ਲੀਏ ਅਹਿਲੇ ਵਫਾ, ਢੇਰ ਦੌਲਤ ਕੇ ਲਗਾ ਕਰ ਹਾਥ ਮੇ ਲੀ ਯੂੰ ਕਹਾ। ਕਹਿਣ ਲੱਗੇ ਕਿ ਤੂੰ ਵੀ ਮੁਝ ਕੋ ਛੋੜਤੀ, ਅਬ ਤੋ ਮੈਂ ਤਨਹਾ ਚਲਾ, ਦੇਖ ਤੂੰ ਵੀ ਮੇਰਾ ਸਾਥ ਛੱਡ ਗਈ। ਉੱਥੇ ਅਖੀਰ ਤੇ ਉਹ ਲਿਖਦਾ ਕਿ ਜਿਸ ਕਾ ਲਖ ਤੇ ਜਿਗਰ ਥਾ ਉਸ ਕਾ ਜਿਗਰ ਫਟਨੇ ਲਗਾ, ਜਿਹਦਾ ਪੁੱਤਰ ਸੀ ਉਹ ਤੜਪਣ ਲੱਗੀ ਮੇਰਾ ਸਿਕੰਦਰ, ਜਿਸ ਕਾ ਲਖ ਤੇ ਜਿਗਰ ਥਾ ਉਸ ਕਾ ਜਿਗਰ ਫਟਨੇ ਲਗਾ, ਪੂਛਤੀ ਹੈ ਹਰ ਬਸ਼ਰ ਸੇ ਹੈ ਸਿਕੰਦਰ ਕੌਣ ਜਾ, ਕਬਰ ਪਰ ਆਪਣੇ ਪਿਸਰ ਕੀ ਸੁਖਨ ਯੂੰ ਕਹਿਣੇ ਲਗੀ, ਐ ਸਿਕੰਦਰ ਵੋ ਮੁਹੱਬਤ ਮਤ ਬੁਲਾ, ਆਖਰ ਅਰਸ਼ ਸੇ ਆਵਾਜ਼ ਯੇ ਆਨੇ ਲਗੀ, ਆ ਚੁਕੇ ਲਾਖੋ ਸਿਕੰਦਰ ਇਸ ਜਗ੍ਹਾ ਲਾਖੋ ਦਫਾ। ਕਿਹੜੇ ਸਿਕੰਦਰ ਦੀ ਗੱਲ ਕਰਨੀ ਹੈ?
ਇੱਥੇ ਲੱਖਾਂ ਸਿਕੰਦਰ ਹੋ ਗੁਜਰੇ ਨੇ। ਮੈਂ ਕਹਿੰਦਾ ਉਹ ਤਾਂ ਉਰਦੂ ਦਾ ਵਿਦਵਾਨ ਆਪਣੇ ਖਿਆਲਾਂ ਨੂੰ ਪ੍ਰਗਟ ਕਰਦਾ, ਤੇ ਮੇਰੇ ਬਾਬੇ ਨੇ ਤਾਂ ਧੁਰਕੀ ਬਾਣੀ ਵਿੱਚ ਰੋਜ਼ ਕਹਿ ਦਿੱਤਾ ਕਿ ਸੱਜਣਾ ਕਿ ਪਾਸ ਦਮਾਮੇ ਛੱਤ ਸਿਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ। ਪਾਸ ਦਮਾਮੇ ਕੋਲ ਪਏ ਨੇ ਨਗਾਰੇ, ਸਿਰ ਤੇ ਝੁੱਲਣ ਵਾਲੇ ਛੱਤਰ ਪਏ ਨੇ, ਬਾਹਰ ਨਿਕਲਣਾ ਨਗਾਰੇ ਵਜਨੇ, ਸਿਰ ਉੱਤੇ ਸੋਨੇ ਦੇ ਛੱਤਰ ਝੁੱਲਣੇ। ਪਿਆਰਿਓ ਅੱਜ ਨਗਾਰੇ ਕੋਲ ਨੇ, ਛੱਤਰ ਕੋਲ ਨੇ, ਸਿਫਤਾਂ ਕਰਨ ਵਾਲੇ ਕਵੀ ਕੋਲ ਨੇ, ਤੇ ਬੰਦੇ ਨੂੰ ਇਸ ਤਰ੍ਹਾਂ ਜ਼ਮੀਨ ਵਿੱਚ ਗੱਡ ਕੇ ਇਕੱਲਿਆਂ ਆ ਗਏ ਜਿਵੇਂ ਕੋਈ ਯਤੀਮ ਨੂੰ ਆਪਣੇ ਪਿੰਡ ਤੋਂ ਧੱਕੇ ਮਾਰ ਕੇ ਬਾਹਰ ਕੱਢਦੇ। ਜੇ ਪੁੱਛੀਏ ਤਾਂ ਰਿਆਸਤ ਦਾ ਮਾਲਕ ਸੀ, ਪਰ ਬਾਬਾ ਫਰੀਦ ਜੀ ਕਹਿਣ ਲੱਗੇ ਪਿਆਰਿਆ ਪਾਸ ਦਮਾਮੇ ਛੱਤ ਸਿਰ ਤੇਰੀ ਸੱਡੋ ਰੱਡ ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਕਿਤੇ ਬਾਬਾ ਜੀ ਦੀ ਰਚਨਾ ਵਿੱਚੋਂ ਪੜੋ, ਕਹਿਣ ਲੱਗੇ ਮਹਿਲ ਮਹਿਲ ਨਿਸੱਖਣ ਰਹਿ ਗਏ, ਮਹਿਲ ਜਿਹੜੇ ਨੇ ਖਾਲੀ ਹੋ ਗਏ, ਕੋਈ ਵੀ ਉੱਥੇ ਅੱਜ ਆਵਾਜ਼ ਨਹੀਂ ਆਉਂਦੀ ਪਈ, ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ ਜ਼ਮੀਨ ਤੇ ਆ ਕੇ ਸੌਂ ਗਿਆ, ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਅੱਜ ਤੇਰੀ ਸਰੀਰ ਕਬਰ ਵਿੱਚ ਸੜਦਾ ਪਿਆ। ਪਿਆਰਿਆ ਕਿੱਥੇ ਚਲਾ ਗਿਆ ਇੰਨੇ ਮਹਿਲ ਬਣਾਉਣ ਵਾਲਾ। ਬਾਬੇ ਫਰੀਦ ਨੇ ਇੱਕ ਹੋਰ ਸਲੋਕ ਕਿਹਾ, ਮੈਂ ਚਾਰ ਪੰਜ ਸਲੋਕ ਇਕੱਠੇ ਅਰਜ਼ ਕਰਨੇ ਚਾਹੁੰਦਾ। ਪਹਿਲਾ ਬਚਨ ਉਹਨਾਂ ਨੇ ਕਿਹਾ ਕਿ ਪਾਸ ਦਮਾਮੇ ਛੱਤ ਸਿਰ ਪੇਰੀ ਸਾਡੋ ਰੱਡ ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਤੇ ਪਤਾ ਕਿਵੇਂ ਸੁੱਤਾ? ਇਹ ਨਹੀਂ ਕਿ ਇਹਨੇ ਪਾਸਾ ਬਦਲਣਾ ਕਬਰ ਵਿੱਚ, ਘਰ ਦੇ ਜਿਹੜੇ ਪਾਸੇ ਲਟਾ ਕੇ ਚਲੇ ਗਏ ਸਦੀਆਂ ਲੰਘ ਗਈਆਂ, ਕਬਰ ਵਿੱਚ ਉਸੇ ਪਾਸੇ ਪਿਆ ਹੈ। ਬੰਦੇ ਨੇ ਪਾਸਾ ਵੀ ਨਹੀਂ ਮਾਰਿਆ, ਜ਼ਮੀਨ ਵਿੱਚੋਂ ਕੀੜੇ ਨਿਕਲੇ, ਉਹਨਾਂ ਨੇ ਇਹਦੇ ਮਾਸ ਨੂੰ ਨੋਚ ਨੋਚ ਕੇ ਖਾਣਾ ਸ਼ੁਰੂ ਕੀਤਾ। ਹਜ਼ੂਰ ਕਹਿੰਦੇ ਨੇ ਮਹੱਲਾ ਵਿੱਚ ਰਹਿਣ ਵਾਲਿਆ ਕਦੇ ਤਨ ਤੇ ਕੀੜੀ ਚੱਲਦੀ ਹੋਵੇ ਤੇ ਇੱਕ ਖਿੰਨ ਵਿੱਚ ਤੂੰ ਕੀੜੀ ਨੂੰ ਮਸਲ ਕੇ ਰੱਖ ਦਿੰਦਾ ਸੈਂ, ਅੱਜ ਤਾਂ ਕਬਰ ਵਿੱਚ ਕੀੜਿਆਂ ਤੇਰਾ ਮਾਸ ਨੋਚ ਕੇ ਖਾ ਲਿਆ, ਕਿੱਥੇ ਤੇਰੇ ਮਹੱਲ ਤੇ ਕਿੱਥੇ ਤੈਨੂੰ ਬਚਾਉਣ ਵਾਲੇ ਅਹਿਲਕਾਰ। ਉਹਨਾਂ ਦਾ ਦੂਸਰਾ ਬਚਨ ਹੈ ਕਿ ਇੱਕ ਸਰਾਣੇ ਭੋਏ ਸਵਣ ਕੋਠੇ ਮੰਡਪ ਹੇਤ ਕਰ ਕਾਏ ਮਰੋ ਸਵਾਰ, ਕਾਰਜ ਸਾਡੇ ਤੀਨ ਖੱਤ ਘਣੀ ਤਾਂ ਪੌਣੇ ਚਾਰ। ਸਾਹਿਬ ਕਹਿਣ ਲੱਗੇ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਚੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ, ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਤਲ, ਪਿਆਰਿਓ ਗੋਰਾ ਸੇ ਨਿਮਾਣੀਆਂ ਬੈਸਣ ਰੂਹਾਂ ਮਲ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ। ਉਹਨਾਂ ਨੇ ਪਵਿੱਤਰ ਬਚਨ ਕਰੇ ਕਿ ਗੋਰ ਨਿਮਾਣੀ ਸੱਡ ਕਰੈ, ਕਿਹੜੇ ਮਹੱਲਾਂ ਵੀ ਜਾਣਾ ਪਿਆ ਕਬਰ ਆਵਾਜ਼ਾਂ ਪਈ ਮਾਰ ਦੀਏ, ਗੋਰ ਨਿਮਾਣੀ ਸੱਡ ਕਰੈ ਨੇ ਘਰਿਆ ਘਰ ਆਓ, ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਪੀ ਗਏ, ਕੌੜਾ ਕੂੜਾ ਸੌਦਾ ਕਰ ਗਏ, ਕਹਿਣ ਲੱਗੇ ਦੁਨੀਆਂ ਤੋਂ ਕੂਚ ਕਰ ਗਏ ਨੇ, ਗੋਰੀ ਆਏ ਪਏ ਕਬਰਾਂ ਵਿੱਚ ਡੱਕੇ ਪਏ ਨੇ, ਝੂਠੇ ਸੌਦੇ ਕਰਕੇ ਚਲੇ ਗਏ। ਉਹਨਾਂ ਨੇ ਅੰਮ੍ਰਿਤ ਬਚਨ ਕਹਿ ਸਨ, ਕਹਿਣ ਲੱਗੇ ਕੋਠੇ ਮੰਡਪ ਮਾੜੀਆਂ ਇੱਤ ਨਾ ਲਾਏ ਚਿੱਤ। ਮੈਂ ਸਿਰਫ ਉਸ ਸਲੋਕ ਤੇ ਪ੍ਰਮਾਣ ਅਰਜ਼ ਕਰ ਰਿਹਾ ਕਿ ਕੋਠੇ ਮੰਡਪ ਹੇਤ ਕਰ ਕਾਏ ਮਰੋ ਸਵਾਰ, ਤੇ ਬਾਬਾ ਜੀ ਕਹਿ ਰਹੇ ਨੇ ਕੋਠੇ ਮੰਡਪ ਮਾੜੀਆਂ ਇੱਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀ ਕੋਈ ਨਾ ਖੁਸ਼ੀ ਮਿੱਥ। ਅੱਜ ਤੂੰ ਘਰ ਵਿੱਚ ਰਹਿੰਦਾ, ਥੋੜੀ ਜਿਹੀ ਮਿੱਟੀ ਕਿਤੇ ਤੇਰੇ ਤਨ ਨੂੰ ਲੱਗ ਜਾਏ ਤੇ ਤੂੰ ਉਸ ਕੱਪੜੇ ਨੂੰ ਪਾ ਕੇ ਬਾਹਰ ਨਹੀਂ ਜਾਂਦਾ। ਉਹ ਬੰਦਿਆ ਦੋ ਚਾਰ ਕਿਤੇ ਕਣ ਮਿੱਟੀ ਦੇ ਤਨ ਨੂੰ ਲੱਗ ਜਾਣ ਤੇ ਤੂੰ ਕੱਪੜੇ ਪਸੰਦ ਨਹੀਂ ਕਰਦਾ, ਤੇ ਜਿੱਦਣ ਕਬਰ ਵਿੱਚ ਤੈਨੂੰ ਪਾਣ ਗਏ ਮਣਾ ਮੁਈ ਮਿੱਟੀ ਤੇਰੇ ਤਨ ਦੇ ਉੱਤੇ ਪਾ ਦਿੱਤੀ, ਅੱਜ ਤੇਰੇ ਤੋਂ ਪੁੱਛਣਾ ਪਿਆ ਮੈਨੂੰ ਦੱਸ ਤਾਂ ਸਹੀ, ਮਹੱਲਾਂ ਵਿੱਚ ਰਹਿਣ ਵਾਲਿਆ ਅੱਜ ਤਾਂ ਅਤੋਲ ਵੀ ਮਿੱਟੀ ਤੋਲ ਕੇ ਨਹੀਂ ਪਾਈ। ਕਦੀ ਕਿਸੇ ਮੁਰਦੇ ਤੇ ਤੋਲ ਕੇ ਮਿੱਟੀ ਪਾਈ? ਲੱਕੜਾਂ ਤੋੜ ਕੇ ਪਾਉਂਦੇ ਜੇ, ਪਰ ਮਿੱਟੀ ਤੋੜ ਕੇ ਨਹੀਂ ਪਾਈ ਜਾਂਦੀ। ਮਿੱਟੀ ਪਈ ਅਤੋਲ ਵੀ ਕੋਈ ਨਾ ਖੁਸ਼ੀ ਮਿੱਤ, ਜਦੋਂ ਅਤੋਲ ਵੀ ਮਿੱਟੀ ਤੇਰੇ ਤੇ ਪੈ ਗਈ ਕਿਸੇ ਨੇ ਤੇਰਾ ਮਿੱਤਰ ਨਹੀਂ ਬਣਨਾ। ਇਹਨਾਂ ਮੰਡਪ ਮਾੜੀਆਂ ਵਿੱਚ ਤੂੰ ਖਚਤ ਨਾ ਹੋ। ਸਤਿਗੁਰੂ ਕਿਰਪਾਲੂ ਜੀ ਨੇ ਇਸੇ ਕਰਕੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਜਦੋਂ ਅਸੀਂ ਬਾਬਾ ਨਾਮਦੇਵ ਜੀ ਦਾ ਬਚਨ ਪੜ੍ਹਨੇ
ਉਹ ਤਾਂ ਕਿਰਪਾ ਕਰਦੇ ਨੇ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ ਖਮਰੋ ਕਰਤਾ ਰਾਮ ਸਨੇਹੀ ਕਾਹੇ ਰੇਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹ ਕਾਹਦਾ ਮਾਣ ਕਰਨੇ ਇਹ ਮਹੱਲ ਮਾੜੀਆਂ ਕਦੀ ਕਿਸੇ ਦੇ ਨਾਲ ਤੁਰੇ ਨੇ ਕਿਸੇ ਦੇ ਨਾਲ ਨਹੀਂ ਗਏ ਗੁਰੂ ਕੇ ਸਿੱਖੋ ਦੇਖੋ ਆਪਾਂ ਬਾਣੀ ਦੀ ਟੇਕ ਲੈ ਕੇ ਜਦੋਂ ਦੇਖਦੇ ਹਾਂ ਰੱਬ ਨੇ ਰਹਿਣ ਵਾਸਤੇ ਘਰ ਦਿੱਤਾ ਨਾਲ ਜਾਣ ਵਾਸਤੇ ਘਰ ਨਹੀਂ ਰੱਬ ਨੇ ਤਨ ਤੇ ਬਸਤਰ ਪਾਣ ਤਨ ਢੱਕਣ ਲਈ ਬਸਤਰ ਦਿੱਤੇ ਨੇ ਨਾਲ ਜਾਣ ਵਾਲੇ ਬਸਤਰ ਨਹੀਂ ਕਿੰਨੇ ਕੁ ਬਸਤਰ ਨਾਲ ਜਾਂਦੇ ਨੇ ਇੱਕ ਦਿਨ ਮੈਂ ਅਰਜ਼ ਕੀਤੀ ਸੀ ਅਸੀਂ ਘਰ ਨੂੰ ਬਣਾਉਂਦੇ ਹਾਂ ਇੱਕ ਇੱਕ ਬਾਥਰੂਮ ਵਿੱਚ ਪਤਾ ਨਹੀਂ ਲੋਕਾਂ ਨੇ ਲੱਖਾਂ ਲੱਖਾਂ ਰੁਪਈਆ ਲਾ ਦਿੱਤਾ ਹੋਣਾ ਮੇਰਾ ਖਿਆਲ ਹੈ ਕਿ ਆਮ ਗਰੀਬ ਬੰਦਿਆਂ ਦੇ ਕਈ ਘਰ ਬਣ ਜਾਣ ਕਿ ਇੱਕ ਅਮੀਰ ਦਾ ਕੇਵਲ ਬਾਥਰੂਮ ਬਣਦਾ ਹੈ ਬੜੇ ਕੀਮਤੀ ਕੀਮਤੀ ਪੱਥਰ ਕੀਮਤੀ ਕੀਮਤੀ ਚੀਜ਼ਾਂ ਉਹਨੇ ਲਾਈਆਂ ਪਰ ਕਦੀ ਸੋਚਿਆ ਪਿੰਡਾਂ ਵੀ ਦੇਖਿਓ ਅੱਜ ਭਾਵੇਂ ਸ਼ਹਿਰਾਂ ਵਿੱਚ ਇਸ ਗੱਲ ਨੂੰ ਲੋਕ ਠੀਕ ਹੈ ਸੂਝ ਆਈ ਤੇ ਨਹੀਂ ਕਰ ਰਹੇ ਪਰ ਪਿੰਡਾਂ ਵਿੱਚ ਤੱਕਿਓ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਉਹਨੇ ਬਾਥਰੂਮ ਭਾਵੇਂ ਲੱਖਾਂ ਰੁਪਈਏ ਲਾ ਕੇ ਬਣਾਇਆ ਹੋਵੇ ਮਰਨ ਤੋਂ ਬਾਅਦ ਜੇ ਉਹਦਾ ਇਸ਼ਨਾਨ ਪਹਿਲੀ ਗੱਲ ਤੇ ਉੱਥੇ ਕਰਾਉਂਦੇ ਨੇ ਜੇ ਮੰਨ ਲਓ ਕਰਾ ਲਿਆ ਜਾਏ ਤੇ ਨੌਕਰ ਨੂੰ ਆਵਾਜ਼ ਦੇ ਕੇ ਕਹਿੰਦੇ ਨੇ ਕਿ ਬਾਥਰੂਮ ਵਿੱਚੋਂ ਜਿਹੜਾ ਪਾਣੀ ਬਾਹਰ ਨਿਕਲਣਾ ਇਹਦੇ ਵਾਸਤੇ ਵੱਖਰਾ ਟੋਇਆ ਪੱਟ ਦੇ ਕਿਉਂ ਅੱਜ ਵੀ ਪਿੰਡਾਂ ਵਿੱਚ ਕਰਦੇ ਨੇ ਕਿ ਇਹਦੇ ਲਈ ਵੱਖਰਾ ਟੋਇਆ ਪੱਟੀ ਉਹ ਟੋਇਆ ਪੱਟਦੇ ਨੇ ਤੇ ਜਦੋਂ ਉਹਦੇ ਮੁਰਦੇ ਸਰੀਰ ਦਾ ਇਸ਼ਨਾਨ ਕਰਾਉਂਦੇ ਨੇ ਤੇ ਪਾਣੀ ਉਹਦੇ ਤਨ ਨੂੰ ਲੱਗ ਕੇ ਨਾਲੀ ਤੋਂ ਰੋਕ ਦਿੰਦੇ ਨੇ ਅੱਗੇ ਪਾਣੀ ਨਾ ਜਾਏ ਤੇ ਜਿਹੜਾ ਟੋਇਆ ਪੱਟਿਆ ਨਾ ਸਾਰਾ ਪਾਣੀ ਉਹਦੇ ਵਿੱਚ ਚਲਾ ਜਾਂਦਾ ਕਿਉਂ ਇਸ ਕਰਕੇ ਕਿ ਜਿਸ ਬੰਦੇ ਦੀ ਮੌਤ ਹੋ ਗਈ ਹੈ ਮਰੇ ਹੋਏ ਬੰਦੇ ਦੇ ਤਨ ਨੂੰ ਲੱਗਾ ਹੋਇਆ ਪਾਣੀ ਘਰ ਦੇ ਜੀ ਉਹਨੂੰ ਨਾਲੀ ਵਿੱਚ ਵੀ ਜਾਣ ਨਹੀਂ ਦਿੰਦੇ ਉਹ ਬੰਦਿਆ ਤੇਰੇ ਤਨ ਦੇ ਪਾਣੀ ਨੂੰ ਗੰਦੀ ਨਾਲੀ ਵਿੱਚ ਥਾਂ ਨਹੀਂ ਲੋਕ ਦਿੰਦੇ ਪਏ ਤੇ ਤੂੰ ਜਿਹੜਾ ਇੰਨਾ ਕੁਝ ਪਾਪ ਕਰਕੇ ਇਕੱਠਾ ਕਰਨਾ ਪਿਆ ਕਿ ਰੱਬ ਦੇ ਘਰ ਤੈਨੂੰ ਥਾਂ ਮਿਲ ਜਾਏਗੀ ਸਵਾਲ ਹੀ ਨਹੀਂ ਪੈਦਾ ਹੁੰਦਾ ਇਕੱਠਾ ਬਹੁਤ ਕੀਚਾ ਪਰ ਨਾਲ ਕੀ ਤੁਰਿਆ ਸਾਹਿਬ ਕਿਰਪਾਲੂ ਗੁਰੂ ਕਲਗੀਧਰ ਜੀ ਦੇ ਕਦੀ ਬਚਨ ਪੜ੍ਹੋ ਹਜ਼ੂਰ ਨੇ ਫੁਰਮਾਇਆ ਤਉ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ ਕੋਠੇ ਮੰਡਪ ਖੇਤ ਕਰ ਕਾਹੇ ਮਰੋ ਸਵਾਰ ਤਉ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ ਪੁੱਤਰ ਕਲੱਤਰ ਸੁਮਿੱਤਰ ਸਖਾ ਇਹ ਬੇਗ ਨਕਾਰੋ ਆਇਸ ਦੈ ਹੈ ਭੌਣ ਭੰਡਾਰ ਉੱਚੇ ਉੱਚੇ ਭਵਨ ਭਰੇ ਕੋਈ ਭੰਡਾਰੇ ਧਰਾਗੜ ਜੇ ਤੱਕ ਜਿੰਨੀ ਜ਼ਮੀਨ ਤੇ ਜਿੰਨੇ ਕਿਲੇ ਨੇ ਸਾਡਤ ਪ੍ਰਾਣ ਬੇਗਾਨ ਕਹੇ ਹੈ ਚੇਤ ਰੇ ਚੇਤ ਅਚੇਤ ਮਹਾਂਪਾਸ਼ ਅੰਤ ਕੀ ਬਾਰ ਅਕੇਲੋ ਹੀ ਜੈ ਹੈ ਅੰਤਲੇ ਸਮੇਂ ਤੂੰ ਧਰਤੀ ਤੋਂ ਇਕੱਲਿਆਂ ਕੂਚ ਕਰਨਾ ਹੈ ਦੇਖੋ ਰਹਿਣਾ ਅਸੀਂ ਸਾਰਿਆਂ ਨੇ ਪਰ ਜਿੰਨਾ ਕੁ ਸਮਾਂ ਰੱਬ ਨੇ ਜ਼ਿੰਦਗੀ ਦਿੱਤੀ ਬਾਣੀ ਵਿੱਚ ਅਨੇਕਾਂ ਪ੍ਰਮਾਣ ਦਿੱਤੇ ਕਿ ਕਿਸੇ ਤਰੀਕੇ ਨਾਲ ਇਸ ਬੰਦੇ ਨੂੰ ਸਮਝ ਪੈ ਜਾਏ ਮੈਂ ਤਿੰਨ ਕੁ ਪ੍ਰਮਾਣ ਅਰਜ਼ ਕਰਨੇ ਚਾਹੁੰਦਾ ਇੱਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਭਗਤ ਸਾਹਿਬ ਦੀ ਬਾਣੀ ਵਿੱਚੋਂ ਦੇਖੋ ਅਸੀਂ ਭਗਤਾਂ ਦੇ ਬਚਨ ਪੜ੍ਹਨੇ ਰੁੱਖ ਸਾਡੇ ਘਰ ਦੇ ਅੰਦਰ ਹੈ ਕਿ ਉਸ ਰੁੱਖ ਨੂੰ ਕਦੀ ਧਿਆਨ ਨਾਲ ਤੁਸੀਂ ਤੱਕਿਓ ਕਿ ਰੁੱਖ ਜਦੋਂ ਘਰ ਵਿੱਚ ਆਪਾਂ ਲਾਇਆ ਤੇ ਰੁੱਖ ਦੇ ਫੈਲਾਅ ਬਣਿਆ ਰੁੱਖ ਵੱਡਾ ਹੋਇਆ ਤੇ ਰਾਤ ਨੂੰ ਤੁਸੀਂ ਛੋਟੇ ਛੋਟੇ ਪੰਛੀ ਉਸ ਰੁੱਖ ਦੀ ਟਾਹਣੀ ਤੇ ਆ ਕੇ ਬਹਿੰਦੇ ਹਰ ਰੁੱਖ ਦਾ ਰੰਗ ਇੱਕੋ ਜਿਹਾ ਨਹੀਂ ਹਰ ਰੁੱਖ ਦੇ ਪੱਤੇ ਇੱਕੋ ਜਿਹੇ ਨਹੀਂ ਤੇ ਉੱਥੇ ਬੈਠਣ ਵਾਲੇ ਪੰਛੀ ਜਿਹੜੇ ਨੇ ਉਹਨਾਂ ਦਾ ਰੰਗ ਉਹਨਾਂ ਦੀ ਬੋਲੀ ਉਹਨਾਂ ਦੀ ਸ਼ਕਲ ਵੀ ਇੱਕੋ ਜਿਹੀ ਨਹੀਂ ਉਹਨਾਂ ਦੀ ਖੁਰਾਕ ਵਿੱਚ ਵੀ ਅੰਤਰ ਹੋ ਸਕਦਾ ਟਾਹਣੀ ਤੇ ਆ ਕੇ ਰਾਤ ਨੂੰ ਪੰਛੀ ਬੈਠੇ ਨੇ ਬੜੀ ਉੱਚੀ ਉੱਚੀ ਪੁਕਾਰਦੇ ਰਹੇ ਉਹ ਬੋਲਦੇ ਰਹੇ ਕਹਿੰਦੇ ਨੇ ਇੱਥੇ ਉਹ ਵੀ ਪੰਛੀ ਨੇ ਜਿਹੜੇ ਰਾਤ ਨੂੰ ਬੋਲਦੇ ਨੇ ਤੇ ਬੰਦੇ ਦੇ ਚਿੱਤ ਨੂੰ ਭਾਉਂਦਾ ਜਦੋਂ ਉਸ ਸ਼ਾਮ ਨੂੰ ਬੈਠਣ ਲੱਗਿਆਂ ਬੋਲਦੇ ਨੇ ਕੁਝ ਐਸੇ ਨੇ ਜਿਹੜੇ ਇੰਨਾ ਕੌੜਾ ਬੋਲਦੇ ਨੇ ਉਹਨਾਂ ਦਾ ਬੋਲਿਆ ਹੋਇਆ ਭਾਂਦਾ ਨਹੀਂ ਪੰਛੀ ਟਾਹਣੀ ਤੇ ਬੈਠਾ ਹੈ ਰਾਤ ਬਤੀਤ ਹੋਈਏ ਸੂਰਜ ਨਿਕਲਿਆ ਤੇ ਆਪਣੇ ਆਪਣੇ ਪਾਸੇ ਉਡਾਰੀ ਮਾਰ ਕੇ ਚਲੇ ਗਏ ਦੇਖੋ
ਕਦੀ ਵੀ ਪੰਛੀ ਨੇ ਉੱਡਣ ਲੱਗਿਆਂ ਇਹ ਨਹੀਂ ਕਿਹਾ ਕਿ ਇਸ ਟਾਣੀ ਤੇ ਰਾਤ ਮੈਂ ਬੈਠਾ ਵਾਂ, ਕੱਲ ਨੂੰ ਮੈਂ ਤੈਨੂੰ ਇਸ ਟਾਣੀ ਤੇ ਬਹਿਣ ਨਹੀਂ ਦੇਣਾ, ਮੈਂ ਆਪ ਹੀ ਆ ਕੇ ਬਾਂ। ਮੇਰੀ ਬੇਨਤੀ ਸਰਵਣ ਕਰਿਓ, ਇਨਸਾਨ ਦਾ ਸੁਭਾਅ ਕੀ ਹੈ? ਪੰਛੀ ਇੱਕ ਟਾਣੀ ਤੇ ਬਹਿੰਦਾ ਤੇ ਕਦੀ ਉਹ ਦੂਜੇ ਦਿਨ ਆ ਕੇ ਕਬਜ਼ਾ ਜਤਾਉਂਦਾ ਕਿ ਇਸ ਟਾਣੀ ਤੇ ਮੈਂ ਬੈਠਾ ਵਾਂ, ਤੇਰਾ ਹੱਕ ਨਹੀਂ? ਕਦੀ ਉਹ ਨਹੀਂ ਕਹਿੰਦਾ। ਅੱਜ ਉਹ ਬੈਠਾ, ਕੱਲ ਨੂੰ ਕਿਸੇ ਨੇ ਹੋਰ ਆ ਬਹਿਣਾ, ਪਰਸੋਂ ਕਿਸੇ ਹੋਰ ਨੇ ਆ ਬਹਿਣਾ। ਮੈਂ ਕਹਿੰਦਾ ਪੰਛੀ ਰਾਤ ਰੁੱਖ ਦੀ ਟਾਣੀ ਤੇ ਰਹਿੰਦਾ, ਦਿਨ ਨਿਕਲੇ ਤੇ ਉਡਾਰੀ ਮਾਰ ਜਾਂਦਾ। ਬੰਦੇ ਨੇ 5 ਮਿੰਟ ਕਿਤੇ ਬੱਸ ਦੀ ਸੀਟ ਤੇ ਬਹਿਣਾ ਹੋਵੇ ਨਾ, ਉਹ ਸਿਰ ਪਾੜਨ ਤੱਕ ਜਾਂਦਾ ਵੀ ਆਹ ਸੀਟ ਮੇਰੀ ਏ। ਮੈਂ ਸੋਚਣਾ ਬੰਦਾ ਅਸਲ ਵਿੱਚ ਪਸ਼ੂਆਂ ਤੇ ਪੰਛੀਆਂ ਤੋਂ ਨਖਿੱਧ ਹੋ ਜਾਂਦਾ, 5 ਮਿੰਟ ਬਹਿਣ ਵਾਸਤੇ ਕਬਜ਼ਾ ਤੇ ਹੰਕਾਰ ਜਤਾਉਂਦਾ। ਇਹਦੇ ਨਾਲੋਂ ਤਾਂ ਪੰਛੀ ਚੰਗਾ ਹੋਏ ਜਿਹੜਾ ਇੱਕ ਰਾਤ ਟਾਣੀ ਤੇ ਬਹਿ ਕੇ ਦੂਜੇ ਦਿਨ ਦਾਵਾ ਕਰਦੇ। ਹਜ਼ੂਰ ਨੇ ਬਚਨ ਕਿਹਾ, ਪਿਆਰਿਆ ਇਹ ਸੰਸਾਰ ਇੱਕ ਰੁੱਖ ਦੀ ਤਰ੍ਹਾਂ ਹੀ, ਇੱਥੇ ਕੌੜੇ ਬੋਲਣ ਵਾਲੇ ਵੀ ਪੰਛੀ ਆਉਣੇ ਨੇ ਤੇ ਇੱਥੇ ਮਿੱਠੇ ਬੋਲਣ ਵਾਲੇ ਵੀ ਆਉਣੇ। ਟਾਣੀ ਤੇ ਸਾਰਿਆਂ ਬਹਿਣਾ, ਪਰ ਨਾ ਮਿੱਠੇ ਬੋਲਣ ਵਾਲਿਆਂ ਦੀ ਟਾਣੀ ਬਣ ਕੇ ਰਹਿਣੀ ਹੈ ਤੇ ਨਾ ਕੌੜੇ ਬੋਲਣ ਵਾਲਿਆਂ ਦੀ। ਸਾਹਿਬ ਨੇ ਕਿਹਾ, ਬਿਰਖ ਹੈ ਹੇਠ ਸਭ ਜੰਤ ਇਕੱਠੇ, ਕਾਹੇ ਮਰੋ ਸਵਾਰ। ਇੱਕ ਪੰਛੀ ਦੀ ਤਰ੍ਹਾਂ ਰਾਤ ਰਹਿਣਾ, ਬਿਰਖ ਹੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਖਾਣੀਆਂ। ਬਾਬਾ ਰਵਿਦਾਸ ਜੀ ਨੂੰ ਪੁੱਛੋ, ਕਹਿਣ ਲੱਗੇ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਥੇਰਾ। ਜਿਵੇਂ ਰੁੱਖ ਤੇ ਪੰਛੀ ਬੈਠਾ। ਕਬੀਰ ਸਾਹਿਬ ਦੇ ਬਚਨ ਪੜ੍ਹੋ, ਕਹਿਣ ਲੱਗੇ, ਰੇ ਮਨ ਤੇਰੋ ਕੋਈ ਨਹੀਂ, ਖਿੰਚ ਲੇ ਜੇ ਪਾਰ, ਖਿੰਚ ਲੇ ਜਿਨ ਪਾਰ, ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਇਹ ਤਾਂ ਸੰਸਾਰ, ਜਿਵੇਂ ਰੁੱਖ ਤੇ ਰਾਤ ਪੰਛੀ ਰਹਿੰਦੇ ਨੇ, ਕੂਚ ਕਰ ਜਾਂਦੇ ਨੇ, ਆਪਾਂ ਵੀ ਇੱਥੋਂ ਕੂਚ ਕਰਨਾ। ਇੱਕ ਦੋ ਪ੍ਰਮਾਣ ਹੋਰ ਅਰਜ਼ ਕਰਕੇ ਅੱਗੇ ਤੁਰਨਾ। ਬਾਬਾ ਫਰੀਦ ਸਾਹਿਬ ਦੀ ਰਚਨਾ, ਖਾਸ ਕਰਕੇ ਅੱਜ ਮੈਂ ਕੋਟ ਕਰ ਰਿਹਾ, ਉਹਨਾਂ ਦੇ ਇੱਕ ਸ਼ਬਦ ਨੂੰ ਪੜ੍ਹਿਓ। ਉਸ ਦੇ ਵਿੱਚ ਇੱਕ ਤੁਕ ਹੁੰਦੀ ਹੈ, ਸ਼ਬਦ ਆਰੰਭ ਹੁੰਦਾ ਹੈ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਰੱਬ ਨੂੰ ਬੋਲ, ਸਾਈਂ ਨੂੰ ਚੇਤੇ ਕਰ, ਉਹ ਬੋਲ ਕੇ ਕਹਿ ਰਹੇ ਨੇ, ਪਿਆਰੇ ਜੇ ਲੱਗਣਾ ਤੇ ਅੱਲਾਹ ਦੇ ਚਰਨਾਂ ਵਿੱਚ ਲੱਗ। ਆਪਾਂ ਨੂੰ ਲੱਗਣਾ ਵੀ ਨਾ ਹੁੰਦਾ। ਸਾਹਿਬ ਨੇ ਕਿਹਾ, ਲਾਗਣਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਣਾ। ਸਾਨੂੰ ਜਾਗਣਾ ਵੀ ਨਹੀਂ ਆਉਂਦਾ। ਬਾਬਾ ਜੀ ਨੇ ਕਿਹਾ, ਜਾਗਣਾ ਜਾਗਣ ਨੀਕਾ। ਸਾਹਿਬ ਨੂੰ ਪੁੱਛਿਆ ਕਿਵੇਂ, ਕਹਿਣ ਲੱਗੇ, ਹਰ ਕੀਰਤਨ ਮੈਂ ਜਾਗਣਾ। ਹਜ਼ੂਰ ਕਿਰਪਾਲੂ ਨੇ ਮਿਹਰ ਕੀਤੀ, ਕਹਿਣ ਲੱਗੇ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਮੇਰੀ ਗੱਲ ਸੁਣ ਲੈ, ਅੱਲਾਹ ਦੇ ਚਰਨਾਂ ਨਾਲ ਜੁੜ ਜਾ। ਇਹ ਤਨ ਹੋਸੀ ਖਾਕ, ਇਸ ਤਨ ਨੇ ਇੱਕ ਦਿਨ ਖਾਕ ਹੋ ਜਾਣਾ, ਮਿੱਟੀ ਹੋ ਜਾਣਾ। ਨਿਮਾਣੀ ਗੌਰ ਕਰੇ ਤੇ ਮਿੱਟੀ ਨੂੰ ਚਮਕਾ ਚਮਕਾ ਕੇ ਮਰ ਚੱਲੇ, ਪਤਾ ਨਹੀਂ ਮਿੱਟੀ ਕਿਸੇ ਤਰੀਕੇ ਨਾਲ ਕਾਇਮ ਰਹਿ ਜਾਏ। ਤੇ ਮੈਂ ਇੱਕ ਦਿਨ ਅਰਜ਼ ਵੀ ਕੀਤੀ ਸੀ, ਬਾਬਾ ਜੀ ਨੇ ਤਾਂ ਐਂ ਅੰਦਰ ਨੂੰ ਖਲਾ ਕੇ ਰੱਖ ਦਿੱਤਾ। ਕਹਿਣ ਲੱਗੇ, ਅਸੀਂ ਪੜ੍ਹਦੇ ਹਾਂ ਉਹਨਾਂ ਦੇ ਅੰਮ੍ਰਿਤ ਬਚਨ, ਮੈਂ ਭੁਲਾਵਾ ਪੱਗ ਦਾ ਇਹ ਤਨ ਖੋਸੀ ਖਾਕ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਪਰ ਕਹਿਣ ਲੱਗੇ, ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ। ਇਸ ਰੂਹ ਨੂੰ ਪਤਾ ਨਹੀਂ ਤੂੰ ਪੱਗ ਤੇ ਲੱਗੀ ਮੈਲ, ਤੂੰ ਟੋਪੀ ਤੇ ਲੱਗੇ ਹੋਏ ਮਿੱਟੀ ਦੇ ਕਣ, ਤੂੰ ਕੇਸਾਂ ਤੇ ਲੱਗੇ ਕੋਈ ਮਿੱਟੀ ਦੇ ਕਣ ਝਾੜਨਾ ਹੈ। ਦੇਖ ਸਫਾਈ ਕਰਨੀ ਜ਼ਰੂਰੀ ਹੈ, ਪਰ ਅਹੰਕਾਰ ਕਰਕੇ ਕਹਿ ਮਿੱਟੀ ਕਿਵੇਂ ਲੱਗ ਗਈ? ਪਿਆਰਿਆ ਪੱਗ ਦੀ ਮਿੱਟੀ ਨੂੰ ਛੱਡ, ਤੇਰੇ ਤਾਂ ਸਿਰ ਨੂੰ ਵੀ ਮਿੱਟੀ ਨੇ ਇੱਕ ਦਿਨ ਖਾ ਜਾਣਾ ਹੈ। ਇੱਕ ਅਦੀਬ ਨੇ ਬੜੀ ਸੋਹਣੀ ਇੱਕ ਉਦਾਹਰਣ ਦਿੱਤੀ, ਉਹ ਇੱਥੇ ਜ਼ਰੂਰ ਟੁਕੇਗੀ। ਇਹ ਤਨ ਖੋਸੀ ਖਾਕ, ਨਿਮਾਣੀ ਗੌਰ ਘਰੇ। ਬਾਦਸ਼ਾਹ ਫਕੀਰ ਨੂੰ ਮਿਲ ਚੱਲਾ ਹੈ ਤੇ ਫਕੀਰ ਬੜਾ ਬੇਪਰਵਾਹ ਸੀ। ਉਹਨੇ ਕਦੀ ਅਮੀਰਾਂ ਦੀ, ਵਜ਼ੀਰਾਂ ਦੀ, ਮਾਇਆ ਧਾਰੀਆਂ ਦੀ ਕਦੀ ਪਰਵਾਹ ਨਹੀਂ ਸੀ ਕੀਤੀ। ਤੇ ਦੇਖੋ, ਜਿਸ ਦੇ ਅੰਦਰ ਗੁਰੂ ਕਾ ਸ਼ਬਦ ਟਿਕ ਗਿਆ ਨਾ, ਉਹਨੂੰ ਫਿਰ ਦੁਨੀਆਂ ਦੀ ਪਰਵਾਹ ਵੀ ਨਹੀਂ।
ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ, ਹੋਕਾ ਦੇ ਕੇ ਕਹਿੰਦਾ ਦੁਨੀਆਂ ਨਾ ਸਾਲਾਹੇ ਜੋ ਮਰ ਵੰਝੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਠੀ। ਉਹਦੀ ਅਵਸਥਾ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂਕੋ ਪਾਕ ਸਵਾਮੀ। ਕਿਉਂ ਬੇਮੁਥਾਜ ਹੈ ਉਹ ਪਿਆਰਿਓ, ਜਿਸ ਨੇ ਆਪਣੀ ਰਸਨਾ ਤੋਂ ਇਹ ਬਚਨ ਕਹਿ ਹੋਣ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਉਹਨੂੰ ਫਿਰ ਕਿਸੇ ਦੀ ਮੁਥਾਜਗੀ ਕਿਉਂ। ਜਿਹਨੇ ਆਪ ਇਹ ਬਚਨ ਕਹਿ ਹੋਣ ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਤਬ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਹਨੇ ਖੁਦ ਕਿਹਾ ਹੋਵੇ ਜਾਂ ਕਹਿ ਵਚ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਫਕੀਰ ਬੜਾ ਮੌਜ ਮਸਤੀ ਵਿੱਚ ਰਹਿਣ ਵਾਲਾ ਸੀ, ਤੇ ਮੌਜ ਮਸਤੀ ਦਾ ਅਰਥ ਦੁਨੀਆਂ ਦੀ ਮੌਜ ਨਹੀਂ, ਸਾਈ ਦੀ ਯਾਦ ਵੀ ਜੁੜਿਆ। ਦੇਖੋ ਇੱਕ ਮੌਜ ਹੁੰਦੀ ਏ ਆ ਦੁਨੀਆਂ ਦੀ, ਕੁਝ ਖਾਲ ਪੀ ਲਿਆ, ਨੱਚ ਲਿਆ, ਟੱਪ ਲਿਆ, ਹੱਸ ਲਿਆ। ਇਸ ਮੌਜ ਤੋਂ ਕਈ ਗੁਣਾ ਵੱਧ ਅੰਦਰ ਦਾ ਸੁੱਖ ਦੇਣ ਵਾਲੀ ਇੱਕ ਹੋਰ ਮੌਜ ਹੈ। ਉਹ ਕਿਹੜੀ ਮੌਜ ਹੈ? ਹਜ਼ੂਰ ਨੇ ਉਹਨੂੰ ਵਚਨ ਕਿਹਾ, ਕਹਿਣ ਲੱਗੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਇੱਕ ਰੱਬ ਦੇ ਚਰਨਾਂ ਵਿੱਚ ਜੁੜਨ ਦਾ ਆਨੰਦ ਹੀ ਵੱਖਰਾ। ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਤੇ ਜੇ ਪੁੱਛਿਆ ਵੀ ਸਵਾਦ ਕੀ ਹੋ ਜਾ, ਆਨੰਦ ਕੀ ਹੋ ਜਾ, ਉਹਨਾਂ ਕਿਹਾ ਵੀ ਇਹ ਦੱਸਣ ਵਾਲੀਆਂ ਗੱਲਾਂ ਨਹੀਂ, ਇਹ ਜਾ ਕੇ ਵੇਖਣ ਵਾਲੀ ਖੇਡ ਹੈ, ਦੱਸਣ ਨਾਲ ਕੁਝ ਨਹੀਂ ਬਣਨਾ। ਚਰਨ ਕਮਲ ਕੀ ਮੌਜ ਕੋ ਕੈਸੇ ਅਨੁਮਾਨ, ਕਹਿ ਦੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਜਿਹੜੀ ਅਰਜ਼ ਮੈਂ ਕਰ ਰਿਹਾ ਤੁਕ ਤੇ ਰੁਕਿਆ, ਬੋਲੇ ਸ਼ੇਖ ਫਰੀਦ, ਪਿਆਰੇ ਅੱਲਾ ਲੱਗੈ ਇਹ ਤਨ ਖੁਸ਼ੀ ਖਾਕ ਨਿਮਾਣੀ ਗੌਰ ਕਰੇ। ਫਕੀਰ ਬੈਠਾ ਆਪਣੀ ਮੌਜ ਵਿੱਚ ਰੱਬ ਦੇ ਰੰਗ ਵਿੱਚ, ਬਾਦਸ਼ਾਹ ਤੁਰਿਆ। ਇਹ ਵੀ ਪਤਾ ਹੈ ਕਿ ਇਸ ਫਕੀਰ ਦਾ ਕੋਈ ਪਤਾ ਨਹੀਂ ਕਿ ਇਹਨੇ ਕਿਹੜੀ ਜ਼ਬਾਨ ਨਾਲ ਬੋਲ ਪੈਣਾ, ਕਿਉਂਕਿ ਇਹਨੂੰ ਕਿਸੇ ਦੀ ਮੁਥਾਜੀ ਨਹੀਂ। ਬਾਦਸ਼ਾਹ ਨੇ ਆਪਣਾ ਕੋਈ ਅਹਿਲਕਾਰ ਨਹੀਂ ਲਿਆ, ਕੋਈ ਅੰਗ ਰੱਖਿਅਕ ਨਹੀਂ ਲਿਆ, ਸੋਹਣੀ ਪੁਸ਼ਾਕ ਪਾ ਕੇ ਇਕੱਲਾ ਚੱਲ ਪਿਆ ਹੈ, ਘੋੜੇ 'ਤੇ ਸਵਾਰ ਹੋਇਆ। ਫਕੀਰ ਆਪਣੀ ਕੁੱਲੀ ਵਿੱਚ ਆਪਣੇ ਨੌਕਰ ਨੂੰ ਲੈ ਕੇ ਬੈਠਾ ਸੀ, ਅਤੇ ਜਦੋਂ ਇੱਧਰੋਂ ਸਮਰਾਟ ਤੁਰਿਆ ਅਤੇ ਉੱਧਰੋਂ ਫਕੀਰ ਨੇ ਆਪਣੇ ਸੇਵਕ ਨੂੰ, ਆਪਣੇ ਚੇਲੇ ਨੂੰ ਆਵਾਜ਼ ਦਿੱਤੀ, ਬੇਟਾ ਆਹ ਜਿਹੜੀ ਮੇਰੇ ਸਾਹਮਣੇ ਚਟਾਈ ਵਿਛਾਈਏ, ਸਭ ਵਿਛਾਈਏ, ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਸੇਵਕ ਨੇ ਇਹ ਨਹੀਂ ਕਿਹਾ ਕਿਉਂ, ਉਹਨੂੰ ਪਤਾ ਸੀ ਫਕੀਰ ਦੀ ਇਸ ਗੱਲ ਵਿੱਚ ਵੀ ਕੋਈ ਨਾ ਕੋਈ ਰਾਜ਼ ਹੈ। ਬੇਟਾ ਇਸ ਚਟਾਈ ਨੂੰ, ਇਸ ਸਭ ਨੂੰ ਲਪੇਟ ਕੇ ਅੰਦਰ ਰੱਖ ਦੇ, ਅੱਜ ਵਿਸ਼ਾਮ ਦੀ ਲੋੜ ਨਹੀਂ। ਫਕੀਰ ਨੇਤਰ ਬੰਦ ਕਰਕੇ ਬਹਿ ਗਿਆ। ਬਾਦਸ਼ਾਹ ਘੋੜੇ ਤੋਂ ਉਤਰਿਆ, ਸੋਚਿਆ ਵੀ ਫਕੀਰ ਨੂੰ ਸ਼ਾਇਦ ਪਤਾ ਨਹੀਂ, ਨੇਤਰ ਬੰਦ ਨੇ। ਇਹਨੇ ਆਵਾਜ਼ ਦੇ ਕੇ ਕਿਹਾ, ਫਕੀਰ ਬਾਬਾ ਸਲਾਮ। ਫਕੀਰ ਨੇ ਹੱਥ ਨਾਲ ਇਸ਼ਾਰਾ ਕੀਤਾ, ਬਹਿ ਜਾ, ਬੋਲਿਆ ਨਹੀਂ, ਨਾ ਨੇਤਰ ਖੋਲੇ ਨੇ, ਇਸ਼ਾਰਾ ਕੀਤਾ ਬੈਠ ਜਾ। ਹੁਣ ਪਦਵੀ ਦੀ ਖੌਮੇ ਦਾ ਸਵਾਦ ਹੀ ਕੁਝ ਵੱਖਰਾ। ਆਖਰ ਪਦਵੀ ਹੋਵੇ, ਜੇ ਖੌਮੇ ਨਾ ਹੋਵੇ ਤੇ ਸਵਾਦ ਕਾਹਦਾ ਆਇਆ ਪਦਵੀ ਦਾ, ਲੋਕ ਕਲਪ ਜਾਂਦੇ ਨੇ। ਕਹਿਣ ਲੱਗੇ ਸਵਾਦ ਕਾਹਦਾ ਜੇ ਫਕੀਰ ਉੱਠ ਕੇ ਨਾ ਕਹਿ ਵੀ ਜੀ ਆਇਆ ਨੂੰ ਤੂੰ ਬਹਿ। ਉਸ ਵੇਲੇ ਉਹਨੇ ਦੂਜੀ ਵਾਰ ਫਿਰ ਕਿਹਾ, ਫਕੀਰ ਬਾਬਾ ਮੈਂ ਸਲਾਮ ਅਰਜ਼ ਕਰਨਾ ਕਿ ਸ਼ਾਇਦ ਮੇਰੀ ਆਵਾਜ਼ ਦੀ ਇਸ ਧਮਕ ਨੂੰ, ਇਸ ਖੜਕਣੀ ਆਵਾਜ਼ ਨੂੰ ਸੁਣ ਕੇ ਫਕੀਰ ਨੂੰ ਪਤਾ ਲੱਗੇ ਮੈਂ ਆਮ ਬੰਦਾ ਨਹੀਂ। ਜਦੋਂ ਉਹਨੇ ਸੁਣਿਆ, ਫਕੀਰ ਨੇ ਫਿਰ ਇਸ਼ਾਰਾ ਕੀਤਾ, ਬਹਿ ਜਾ। ਹੁਣ ਬਾਦਸ਼ਾਹ ਨੂੰ ਕਿੱਥੇ ਲੱਗੇ, ਜਿਹੜਾ ਮਹੱਲਾਂ 'ਤੇ ਰਹਿਣ ਹਿਲਿਆ, ਮਹੱਲਾਂ 'ਚ ਸੋਹਣੀਆਂ ਸੇਜਾਂ 'ਤੇ ਰਹਿੰਦਾ, ਜਿਹਨੂੰ ਹਜ਼ਾਰਾਂ ਬੰਦੇ ਝੁਕਦੇ ਨੇ, ਅਤੇ ਇੱਕ ਮਲੰਗ ਬੰਦਾ ਸਾਦੇ ਕੱਪੜੇ ਪਾਈ ਬੈਠਾ ਇਸ਼ਾਰੇ ਕਰੀ ਜਾਂਦਾ, ਬਹਿ ਜਾ। ਇਹਨੇ ਤੀਜੀ ਵਾਰ ਜਿਹੜਾ ਸ਼ਬਦ ਵਰਤਿਆ, ਕਹਿਣ ਲੱਗਾ, ਫਕੀਰ ਬਾਬਾ ਬਾਦਸ਼ਾਹ ਸਲਾਮ ਅਰਜ਼ ਕਰਦਾ, ਇਹਦਾ ਮਤਲਬ ਪਤਾ ਲੱਗ ਜਾ ਮੈਂ ਬਾਦਸ਼ਾਹ ਵਾਂ। ਫਕੀਰ ਨੇ ਅੱਖਾਂ ਖੋਲ ਕੇ ਕਿਹਾ, ਮੈਨੂੰ ਪਹਿਲਾਂ ਹੀ ਪਤਾ ਸੀ ਰਾਤ ਤੈਨੂੰ ਮੈਂ ਕਿਹਾ ਨਹੀਂ, ਬਹਿ ਜਾ, ਦੋ ਵਾਰੀ ਤੈਨੂੰ ਇਸ਼ਾਰਾ ਕੀਤਾ, ਬਹਿ ਜਾ। ਜਦੋਂ ਤੀਜੀ ਵਾਰੀ ਫਕੀਰ ਕੜਕ ਕੇ ਬੋਲਿਆ, ਪਿਆਰਿਓ, ਫਕੀਰ ਦੀ ਆਵਾਜ਼ ਰੱਬ ਦੀ ਦਰਗਾਹ ਤੱਕ ਜਾਂਦੀ।
بادشاہ جی تے چلے گی ایک دو بندیاں تک تے جانکا کیا درگاہ چلیں اگلی توکے سو کت کو نظر لے آوے تلے وہ جس بندے دی آواز جو مانگے ٹھاکر اپنے تے سوئی سوئی دیوے نانک داس مکھ تے جو بولے ایاں اواں سچ ہوے وہ کسے دی پرواہ کرے گا جی ایاں اواں سچ ہے جو مانگے سوئی سوئی پاویں سیب ہر کے چرن رسائن جنہاں نے رب دے چرن رسائن شبد ورتے رساں دا گھر رس آئن آئن درس ہوں گھر تے رس آئن اسی شبد ورتے نے نارائن نارائن دا ارتھ ہوں جہاں نواس پانی دے وچ ہووے نارائن حضور نے کرپا کیتی ہے کہن لگے جو مانگے سوئی سوئی پاویں سیب ہر کے چرن رسائن فقیر بے پرواہ اٹھ کے کہ بول کے کہندا بہ جا آرام نال تھلے جدو انہیں شبد کہے نا بادشاہ کو کچھ نہیں بولیا انہیں دیکھا بھی تھلے بوری بھی نہیں بچھائی سب بھی کوئی نہیں چٹائی بھی کوئی نہیں ہن چوڑا اتنا قیمتی پایا ہے تے مٹی نال بھر نہ جائے انہیں جی اپنے چوڑے نو سنکوچ سنکاچ کے چونکڑی مار کے نہیں بیٹھا وہ پیرا پار بہ گیا آپ پتا پیرا پار بیٹھا تے چولا نہیں تھلے لگن دیتا کیول جتی دے پیراں وچ پائی سی پیراں پار بہ گیا جدو اس طرح بہ گیا بادشاہ تے فقیر نے تاڑی مار دیتی تاڑی مار کے نسیا آواز دیتی وہ چیلیا وہ سیوکا بھج کے آج میں تینوں ایک تماشا دکھانا ہے آ بھج کے میں تینوں ایک تماشا دکھانا ہے ویخ ہوں بادشاہ سوچی پی گیا ایک فقیر دوجا میں تیجا چیلا تماشا کتا بنتا پیا اتنا کو ضرور کٹکی پر اے نہ لگی تماشا تے خود تو بن گیا آواز دیتی چیلیا بھج کے آ میں تینوں تماشا دکھاوا تے چیلا دوڑ کے باہر آیا تے فقیر اچھی ساری ہس کے بادشاہ وال اشارہ کر کے کہندا ہے کہ خضر تے انسان کا کیسا تکبر تیز ہے سب تو بڑا تماشے یہ وے دیکھ بیٹا اس بندے وال حضرت انسان کا کیسا تکبر تیز ہے خاک کا پتلا بنا مگر خاک سے پرہیز ہے مٹی کا پتلا بنیا مٹی تے بہن نو تلدا پھردا ہے ایڈو بڑا تماشا کیڑا ہے کہ حضرت انسان کا کیسا تکبر تیز ہے خاک کا پتلا بنا مگر خاک سے پرہیز ہے تے بابے فرید نے کیا کہن لگے بولے شیخ فرید پیارے اللہ لگے اے تنخوسی خاک خاک کا پتلا بنا اے تنخوسی خاک نمانی گور کہے کدی تکو کہن لگے فریدہ خاک نہ نندیے فریدہ خاک نہ نندیا خاکو جیڑ نہ کوئے جیون دیاں پیراں تلے مویاں اوپر کوئے بولے شیخ فرید بول کے کہندے نے او دے وچ اک توک آئی ہے जिन्ना मर्जी तू उच्चे आसन बना लै मना के देख शेख हयाती जग ना कोई थिर रहा जिस आसन खम बैठे केते बैठ गया उन्हें अगली तुक शब्द दे अखीर दी तुक है कहन लगे चले चलन हार जिन्ना जाना सी तुर पै ते असल विच है सी सारे मुसाफर ही हैं ये गल वखरी کہ مسافر اپنے آپ نو سمجھ دے نہیں اسی سارے بٹاؤ ہاں بٹاؤ دا ارتھ ہوندا ہے جڑا بات اتنے چلتا ہوئے اسی سارے پنچی ہاں پنچی دا ارتھ ہے جڑا پنچ اتنے چلتا ہوئے اسی سارے راہی ہاں راہی دا ارتھ ہے جڑا رستے اتنے چلتا ہوئے اوتھے حضور نے بچن کیا چلے چلن ہار چلن والے چل پے بیچارا لے منو پتا نہیں من وچ کی کچھ لے کے ترے پر یہ گرمخ نے ارتھ کیتے نے اپنے من وچ وچار لے چلن والے چل پے چلے چلن خار وچارا لے منو گنڈیندیاں چھ ماہ گنڈدیاں چھ مہینے لگے بندہ ماتا دے ادھر بھی جا کے جدو نکا جہا سیل ٹکدا ہے تے چھ مہینے لگتے ہیں آ نکیاں نکیاں ناڑا بناندا ہے رب یہ شریر دے انگ بناندا ہے میں کہنا واہ میرے داتیا تیرے ورگا مورتیاں کرن والا کوئی نہیں کیوں جا مورتی کار ہیں جدو کوئی بندہ مورت بناندا ہے نا
ਉਹਨੂੰ ਬਾਹਰੋਂ ਕਿੰਨਾ ਕੁ ਮਟੀਰੀਅਲ ਲੈਣਾ ਪੈਂਦਾ ਹੈ। ਇੱਕ ਨਿੱਕਾ ਜਿਹਾ ਸੈੱਲ, ਪਿਤਾ ਕਾ ਬਿੰਦ, ਮਾਂ ਕੀ ਰਕਤ, ਜਿਹਨੂੰ ਬਾਬਾ ਜੀ ਨੇ ਕਿਹਾ, ਕਹਿ ਲੱਗੇ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਨਿੱਕੀ ਜੀ ਪੁਤਲੀ ਬਣਾ ਦਿੱਤੀ। ਉਸ ਬਣਾਉਣ ਵਾਲੇ ਨੇ ਅਣਕ ਭਾਂਤ ਕਰ ਮਣੀਏ ਸਾਜੇ, ਅਨੇਕਾਂ ਭਾਂਤਾਂ ਨਾਲ ਮਣੀਏ ਇੱਕ ਇੱਕ ਮਣਕਾ ਬਣਾ ਦਿੱਤਾ। ਕੈਸੀ ਉਹਦੀ ਚਿੱਤਰਕਾਰੀ ਏ। ਉਹਨੇ ਵੇਖੋ, ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਅਸੀਂ ਕਈ ਵਾਰੀ ਆਪਣਾ ਮਨ ਵੀ ਹੁੰਦਾ, ਜਦੋਂ ਕੋਈ ਬੰਦਾ ਜਾਣ ਬੁੱਝ ਕੇ ਵਿਰੋਧ ਕਰਦਾ ਅਸੀਂ ਕਈ ਵਾਰੀ ਥਿੜਕਨੇ ਹਾਂ। ਕਿਉਂ? ਬਾਣੀ ਪੜ੍ਹਦਿਆਂ ਇੱਕ ਦਿਨ ਆਇਆ, ਅਸਲ ਵਿੱਚ ਜਿਸ ਦਿਨ ਰੱਬ ਨੇ ਦੁਨੀਆਂ ਸਾਜੀ ਸੀ ਨਾ, ਜੇ ਵਿਰੋਧ ਨਾ ਹੁੰਦਾ ਤਾਂ ਸ਼ਾਇਦ ਦੁਨੀਆਂ ਕਦੀ ਨਾ ਹੁੰਦੀ। ਤੁਸੀਂ ਕਹੋਗੇ ਜੀ ਵਿਰੋਧ ਨਾ ਹੁੰਦਾ ਤਾਂ ਦੁਨੀਆਂ ਨਾ ਹੁੰਦੀ, ਇਹ ਕਿਵੇਂ? ਪੰਜਾਂ ਤੱਤਾਂ ਨਾਲ ਉਹਨੇ ਸੰਸਾਰ ਬਣਾਇਆ, ਅੱਗ ਪਾਣੀ ਮਿੱਟੀ ਹਵਾ ਆਕਾਸ਼। ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਨੇ, ਅੱਗ ਤੇ ਪਾਣੀ ਇੱਕ ਦੂਜੇ ਦੇ ਵੈਰੀ ਨੇ। ਕਿਤੇ ਇਹਨਾਂ ਦਾ ਮੇਲ ਹੈ ਆਪਸ ਵਿੱਚ? ਹਵਾ ਤੇ ਅੱਗ, ਕਦੀ ਦੇਖੋ ਅੱਗ ਬਲਦੀ ਹੋਵੇ ਤੇ ਹਵਾ ਚੱਲਦੀ ਹੋਵੇ, ਹਵਾ ਕੀ ਕੁਝ ਕਰਦੀ ਅੱਗ ਨਾਲ? ਇੱਕ ਦੂਜੇ ਦੇ ਵਿਰੋਧੀ ਤੱਤ ਨੇ, ਤੇ ਜਿਸ ਦਿਨ ਉਹਨੇ ਪੈਦਾ ਸੰਸਾਰ ਕੀਤਾ, ਵਿਰੋਧੀ ਤੱਤ ਇਕੱਠੇ ਕਰਕੇ ਬਣਾ ਦਿੱਤਾ। ਕਿਉਂਕਿ ਜੀਵਨ ਵਿਰੋਧ ਵਿੱਚੋਂ ਹੀ ਨਿਕਲਦਾ ਹੈ। ਜਿੱਦਣ ਵਿਰੋਧੀ ਤੱਤ ਆਪਣੀਆਂ ਆਪਣੀਆਂ ਥਾਵਾਂ ਤੇ ਚਲੇ ਜਾਣ, ਉਦਣ ਬੰਦੇ ਦੀ ਮੌਤ ਹੋ ਜਾਂਦੀ ਹੈ। ਵਿਰੋਧੀ ਹੈ ਜੋ ਤੇਰੀ ਜ਼ਿੰਦਗੀ ਬਣਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਇਕੱਠੇ ਕੀਤੇ, ਸ੍ਰਿਸ਼ਟੀ ਬਣਾ ਦਿੱਤੀ। ਪੰਜਾਂ ਤੱਤਾਂ ਦੇ ਨਾਲ ਤੂੰ ਸਰੀਰ ਬਣਾ ਦਿੱਤਾ। ਤੇ ਸੱਚ ਜਾਣੋ, ਜਿੰਨੀ ਦੇਰ ਤੱਕ ਵਿਰੋਧੀ ਤਨ ਵਿੱਚ ਨੇ ਉਨੀ ਦੇਰ ਤੱਕ ਜੀਵਨ ਹੈ, ਤੇ ਜਿੱਦਣ ਇਹਨਾਂ ਦਾ ਵਿਰੋਧ ਮੁੱਕ ਗਿਆ, ਉਦਣ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਜਿੱਦਣ ਇਹ ਤੱਤ ਤੇਰੇ ਵਿਰੋਧੀ ਛੱਡ ਕੇ ਚਲੇ ਗਏ, ਉਦਣ ਤੇਰੀ ਮੌਤ ਹੈ। ਪਰਮਾਤਮਾ ਨੇ ਅਸਲ ਵਿੱਚ ਜ਼ਿੰਦਗੀ ਦਾ ਸਵਾਦ ਵੀ ਇਹਦੇ ਵਿੱਚ ਹੈ। ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਪਰਮਾਤਮਾ ਉਹਨੇ ਪੰਜ ਤੱਤ ਇਕੱਠੇ ਕੀਤੇ, ਵਿਰੋਧੀ ਇੱਕ ਦੂਜੇ ਦੇ। ਤੇ ਮੈਂ ਕਹਿੰਦਾ ਜੇ ਜ਼ਿੰਦਗੀ ਜੀਣੀ ਹੈ ਨਾ, ਆਪਣੇ ਤਨ ਤੋਂ ਸਿੱਖਿਆ ਲੈ ਕੇ ਜੀ। ਜੇ ਇਹਨਾਂ ਵਿਰੋਧੀ ਤੱਤਾਂ ਨੂੰ ਚੁੱਕ ਕੇ ਤੂੰ 100 ਸਾਲ ਜੀ ਸਕਣਾ, ਤੇ ਇੰਨੇ ਵਿਰੋਧੀਆਂ ਵਿੱਚ ਤੂੰ ਅੰਦਰ ਦੀ ਜ਼ਿੰਦਗੀ ਕਿਉਂ ਨਹੀਂ ਜੀ ਸਕਦਾ? ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ 6 ਮਹੀਨੇ ਲੱਗੇ, ਅਨੇਕਾਂ ਤਰ੍ਹਾਂ ਦੇ ਮਣੀਓ ਨੇ ਸਾਜੇ। 6 ਮਹੀਨਿਆਂ ਵਿੱਚ ਸਰੀਰ ਮੁਕੰਮਲ ਹੁੰਦਾ ਹੈ, ਇਹ ਵੀ ਸਿਆਣੇ ਕਹਿੰਦੇ ਨੇ। ਮੈਂ ਅਰਜ਼ ਕਰਾਂ ਕਿ ਜਿਸ ਦਿਨ, ਇਹਨੂੰ ਜੋਗ ਮਤ ਵਾਲੀ ਗੱਲ ਨਾ ਸਮਝਿਓ, ਜਿਸ ਦਿਨ ਨਾੜਵਾ ਬੰਦੇ ਦਾ ਕੱਟਿਆ ਜਾਂਦਾ ਹੈ, ਉਦਣ ਇਹਦੇ ਸਵਾਸਾਂ ਨੂੰ ਗੰਢ ਵੱਜ ਜਾਂਦੀ ਹੈ। ਸਿਆਣੇ ਕਹਿੰਦੇ ਨੇ ਉਦਣ ਇਹਦੇ ਸਵਾਸਾਂ ਦੀ ਗੰਢ ਵੱਜਦੀ ਹੈ। ਜਦ ਤੇ ਸਿੱਧ ਗੋਸ਼ਟ ਵਿੱਚ ਆਇਆ ਕਿ ਬੰਦੇ ਦੀ ਮੌਤ ਤੋਂ ਪਹਿਲਾਂ 6 ਮਹੀਨੇ ਉਹ ਗੰਢ ਖੁੱਲ੍ਹ ਜਾਂਦੀ ਹੈ। ਅਤੇ ਮੇਰੇ ਚਿੱਤ 'ਚ ਆਇਆ ਦਾਤਾ ਕਿ ਸਰੀਰ ਦੇ ਮੁਕੰਮਲ ਹੁੰਦਿਆਂ ਵੀ 6 ਮਹੀਨੇ ਲੱਗੇ, ਪਰ ਗੰਢ ਖੋਲ੍ਹ ਦਿੱਤੀ 6 ਮਹੀਨੇ ਪਹਿਲਾਂ। ਕਮਾਈ ਵਾਲਿਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ, ਅਗਿਆਨੀ ਬੰਦੇ ਨੂੰ ਪਤਾ ਹੀ ਉਦਣ ਲੱਗਦਾ ਜਿੱਦਣ ਜਮਕਾ ਡੰਡ ਮੂੰਡ ਮੈਂ ਲੱਗ ਗਿਆ। ਖੈਰ, ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹਜ਼ੂਰ ਨੇ ਕਿਹਾ, ਚੱਲੇ ਚੱਲਣ ਖਾਰ ਵਿਚਾਰਾ ਲੇ ਮਨੋ, ਗੰਢੇਂਦਿਆਂ 6 ਮਾਹ। ਗੰਢਦਿਆਂ ਗੰਢਦਿਆਂ 6 ਮਹੀਨੇ ਲੱਗੇ ਉਸ ਕਾਰੀਗਰ ਨੂੰ। ਤੇ ਦੇਖੋ ਕੈਸਾ ਕਾਰੀਗਰ ਹੋਵੇਗਾ, ਕਿਹੋ ਜਿਹਾ ਰਹਿਮਤਾਂ ਦਾ ਦਾਤਾ ਹੈ। ਵੈਸੇ ਵੱਖਰਾ ਚੈਪਟਰ ਹੈ ਕਿ ਅੱਜ ਅਸੀਂ ਦੇਖਦੇ ਹਾਂ ਨਿੱਕੇ ਨਿੱਕੇ ਚਿੱਤਰਕਾਰ, ਉਹ ਨਿੱਕੀ ਜਿਹੀ ਬੋਤਲ ਵਿੱਚ ਕਾਰ ਫਿੱਟ ਕੀਤੀ ਹੋਵੇਗੀ। ਧਿਆਨ ਦਿਆ ਜੀ, ਉਹਨਾਂ ਨੇ ਨਿੱਕੀ ਜਿਹੀ ਬੋਤਲ ਵਿੱਚ ਨਿੱਕੀ ਜਿਹੀ ਮੰਜੀ ਬਣਾ ਕੇ ਫਿੱਟ ਕੀਤੀ ਹੁੰਦੀ ਹੈ। ਵੇਖ ਕੇ ਦੰਗ ਰਹਿ ਜਾਂਦੇ ਹਾਂ ਵੀ ਇਹ ਕਿਹੋ ਜਿਹਾ ਕਾਰੀਗਰ ਹੈ। ਮੈਂ ਕਹਿੰਦਾ ਪਰਮਾਤਮਾ ਤੂੰ ਕੈਸਾ ਕਾਰੀਗਰ ਹੈ, ਤੂੰ ਮਾਤਾ ਦੇ ਉਧਰ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਜਿਹਦੇ ਅੰਦਰ ਉਹ ਪਲਦਾ ਪਿਆ ਉਹਨੂੰ ਨਹੀਂ ਪਤਾ ਲੱਗਣ ਦਿੱਤਾ ਮੈਂ ਇਹਦੇ ਅੰਗ ਕੀ ਹੋ ਜਾਏ ਤੇ ਕੀ ਹੋ ਜਾਏ ਸੁਭਾਅ ਦਾ ਬਣਾਉਣਾ। ਮਾਂ ਨੂੰ ਪਤਾ ਕਿ ਜਿਹੜਾ ਮੇਰੇ ਗਰਭ ਵਿੱਚ ਪਲਦਾ ਪਿਆ ਇਹ ਕਿਹੜੇ ਸੁਭਾਅ ਦਾ ਹੋਵੇਗਾ। ਕਹਿਣ ਲੱਗੇ 6 ਮਹੀਨੇ ਲਾਏ ਤੂੰ ਇਹਦੇ ਤਨ ਨੂੰ ਮੁਕੰਮਲ ਕੀਤਾ, 3 ਮਹੀਨੇ ਤੂੰ ਹੋਰ ਦਿੱਤੇ ਕਿ ਬਿਲਕੁਲ ਚੰਗੀ ਤਰ੍ਹਾਂ ਸੰਸਾਰ ਵੀ ਜਾਏ ਇਹ
ਤੇ ਇਹਨੂੰ ਕੋਈ ਵੀ ਰੋਗ ਅਸਰ ਨਾ ਕਰ ਸਕੇ। ਸਾਹਿਬ ਨੇ ਕਿਹਾ ਕਿ ਗੰਢ ਦਿਆਂ 6 ਮਹੀਨੇ ਲੱਗੇ ਤੇ ਟੁੱਟ ਦਿਆਂ 1 ਖਿੰਨ ਲੱਗਾ। ਸਾਹਿਬ ਨੇ ਕਿਹਾ ਚੱਲੇ ਚੱਲਣ ਖਾਰ ਵਿਚਾਰਾ ਲੇ ਮਨੋ, ਗੰਢੇ ਦਿਆਂ 6 ਮਾਂ ਤੁੜੰਦਿਆਂ 6 ਖਿਨੋ, ਅਗਲੀ ਤੋਕੇ ਕੋਠੇ ਮੰਡਪ ਖੇਤ ਕਰ, ਜਿਮੀ ਪੁੱਛੇ ਅਸਮਾਨ, ਜ਼ਮੀਨ ਪੁੱਛਦੀ ਪਈ ਏ ਅਸਮਾਨ ਨੂੰ। ਕਈ ਅਰਥ ਕਰਦੇ ਨੇ ਅਸਮਾਨ ਪੁੱਛਦਾ ਹੈ ਜ਼ਮੀਨ ਨੂੰ, ਜਿਮੀ ਪੁੱਛੇ ਅਸਮਾਨ, ਫਰੀਦਾ ਖੇਵਟ ਕਿਨ ਗਏ, ਮਹੱਲਾ ਵਾਲੇ ਕਿੱਥੇ ਚਲੇ ਗਏ। ਅੱਗੋ ਉੱਤਰ ਮਿਲਿਆ ਕਿ ਜਾਲਣ ਗੋਰਾ ਨਾਲ ਉਲਾਮੇ ਜੀ ਹੈ, ਉਹ ਕਬਰਾਂ ਵੀ ਸੜਦੇ ਪਏ ਨੇ, ਉਹਨਾਂ ਦੀ ਜ਼ਿੰਦ ਨੂੰ ਉਲਾਮੇ ਪਏ ਮਿਲਦੇ ਨੇ। ਪਿਆਰਿਓ, ਅੱਜ ਬਾਬੇ ਕਬੀਰ ਨੇ ਸਾਨੂੰ ਇਹ ਹੀ ਬਚਨ ਕਹਿ ਕਿ ਕੋਠੇ ਮੰਡਪ ਖੇਤ ਕਰ, ਸੋਹਣੇ ਕੋਠੇ ਬਣਾਉਣੇ, ਸੋਹਣੇ ਮੰਡਪ ਮਹਿਲ ਮਾੜੀਆਂ ਬਣਾਉਣੇ, ਖੇਤ ਕਰ, ਇਹਨਾਂ ਨਾਲ ਕਿੰਨਾ ਕੁ ਤੇਰਾ ਪਿਆਰ ਹੈ। ਤੇ ਮੈਂ ਅਰਜ਼ ਕਰਾਂ ਕਿ ਮੰਡਪ ਨਾਲ ਪਿਆਰ ਨਾ ਕਰ, ਮੰਡਪ ਨੂੰ ਦੇਣ ਵਾਲੇ ਨਾਲ ਪਿਆਰ ਕਰ। ਹੁਣ ਇੱਥੇ ਤਾਂ ਸਿਰਫ ਉਹਨਾਂ ਇੱਕੋ ਗੱਲ ਕਹਿ ਦਿੱਤੀ, ਕੋਠੇ ਮੰਡਪ ਖੇਤ ਕਰ। ਤੇ ਜੇ ਬਾਬੇ ਤਰਲੋਚਨ ਨੂੰ ਪੁੱਛੋ ਵੀ ਜਿਹੜਾ ਬੰਦਾ ਸਾਰੀ ਜ਼ਿੰਦਗੀ ਇਹ ਹੀ ਗਾਉਂਦਾ ਰਹੇ, ਮੇਰੀ ਕੋਠੀ, ਮੇਰਾ ਮਹੱਲ, ਮੇਰੀ ਜ਼ਮੀਨ, ਜਿਹੜਾ ਅੰਤਲੇ ਸਮੇਂ ਸਵਾਸ ਵੀ ਇਹ ਨਿਕਲੇ, ਹਾਂ ਮੈਂ ਏਡੇ ਕਮਾਲ ਦਾ ਮਹੱਲ ਬਣਾਇਆ, ਕਹਿਣ ਲੱਗੇ ਉਹ ਮਰ ਕੇ ਅਗਲੀ ਜੂਨ ਪ੍ਰੇਤ ਵਿੱਚ ਪੈਂਦਾ ਹੈ। ਜੇ ਮੰਡਪ ਵਿੱਚ ਰਹਿ ਕੇ ਰੱਬ ਚੇਤੇ ਆਏ ਨਾ, ਤੇ ਫਿਰ ਸੱਚਖੰਡ ਥਾਂ ਮਿਲੇਗੀ। ਉਹਨਾਂ ਦੀ ਇੱਕ ਤੋਕ ਕਦੀ ਭੁੱਲਿਓ ਨਾ, ਕਹਿਣ ਲੱਗੇ ਅੰਤਕਾਲ ਜੋ ਮੰਦਰ ਸਿਮਰੈ, ਸਾਹ ਵੀ ਇਹਦੇ ਨਾਲ ਨਿਕਲੇ, ਖਾਏ ਮੇਰਾ ਮਹੱਲ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਔਤਰੈ। ਜੇ ਮਹੱਲ ਵਿੱਚ ਰਹਿੰਦਿਆਂ ਇਸ ਮਹਿਲ ਦੀ ਥਾਂ ਤੈਨੂੰ ਚੇਤੇ ਆ ਜਾ, ਅੰਤਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰਮੁਕਤਾ ਪੀਤਾਂਬਰ ਵਾਕੈ ਹਿਰਦੈ ਬਸੈ। ਹਜ਼ੂਰ ਨੇ ਕਿਹਾ ਕਬੀਰ ਕੋਠੇ ਮੰਡਪ ਖੇਤ ਕਰ, ਇਹਨਾਂ ਮਖੱਲਾਂ ਨੂੰ, ਇਹਨਾਂ ਕੋਠਿਆਂ ਨੂੰ, ਇਹਨਾਂ ਤੂੰ ਦਿਨ ਰਾਤ ਪਿਆਰ ਕਰਨਾ, ਕਾਹੇ ਮਰੋ ਸਵਾਰ, ਕਾਹਦੇ ਵਾਸਤੇ ਪੋਚ ਪੋਚ ਕੇ ਸਵਾਰ ਸਵਾਰ ਕੇ ਜਾਣਾ ਪਿਆ। ਤੈਨੂੰ ਪਤਾ ਕਿੰਨੀ ਥਾਂ ਮਿਲਣੀ ਹੈ, ਕਾਰਜ ਸਾਢੇ 3 ਹੱਥ, ਘਣੀ ਤਾਂ ਪੌਣੀ 4। ਸੌਣ ਲੱਗਿਆ ਆਪਣੇ ਕੱਦ ਮੁਤਾਬਕ ਤੇ ਆਪਣੇ ਹੱਥ ਮੁਤਾਬਕ ਸਾਢੇ 3 ਹੱਥ ਤੈਨੂੰ ਥਾਂ ਮਿਲ ਜਾਏਗੀ, ਜੇ ਚੌਖੀ ਲੱਤ ਪਸਾਰੇਗਾ ਤੇ 4.25 ਹੋ ਜਾਏਗੀ। ਸੌਣ ਲੱਗਿਆ 4.25 ਹੱਥ ਤੋਂ ਵੱਧ ਥਾਂ ਨਹੀਂ। ਤੇ ਇਹਨਾਂ ਮਖੱਲਾਂ ਦਾ, ਇਹਨਾਂ ਮਹਿਲ ਮਾੜੀਆਂ ਦਾ, ਇਸ ਐਸ਼ਵਰਜ ਦਾ ਮਾਣ ਨਾ ਕਰ, ਕਾਰਜ ਸਾਢੇ 3 ਖੱਤ, ਘਣੀ ਤਾਂ 4.25। ਤੇ ਬਾਬਾ ਜੀ ਨੇ ਇਹੀ ਬਚਨ ਕਹਿ, ਫਰੀਦ ਸਾਹਿਬ ਨੇ ਉਹਨਾਂ ਦੇ ਰਚ ਪਵਿੱਤਰ ਬਚਨ ਅਸੀਂ ਪੜ੍ਹਨੇ ਹਾਂ। ਕਹਿਣ ਲੱਗੇ ਸਾਢੇ 3 ਮਨ ਦਿਹੋਰੀ, ਭਾਵੇਂ ਇਹਦੇ ਅਰਥ ਟੀਕਾਕਾਰਾਂ ਨੇ ਇਹੀ ਕੀਤੇ ਨੇ ਕਿ ਸਾਢੇ 3 ਮਨ ਦਾ ਪਲਿਆ ਹੋਇਆ ਸਰੀਰ, ਪਰ ਇੱਕ ਗੁਰਮੁਖ ਮਹਾਂਪੁਰਸ਼ ਅਰਥ ਕਰਦੇ ਸਨ ਕਿ ਸਾਢੇ 3 ਮਨ ਦੇ ਅਰਥ ਕਿ ਹੱਥਾਂ ਦੀ ਮਿਣਤੀ, ਉਹਨਾਂ ਮਨ ਦੇ ਅਰਥ ਮਿਣਤੀ ਕਰ ਦਿੱਤੇ ਕਿ ਸਾਢੇ 3 ਹੱਥ ਤੇਰੀ ਮਿਣਤੀ ਹੋਣੀ ਹੈ, ਸਾਢੇ 3 ਮਨ ਦਿਹੁਰੀ ਤੇਰੀ ਦੇਹ ਦਾ ਕੱਦ ਕਾਰ, ਤੇਰਾ ਕਿੰਨਾ ਕੁ ਥਾਂ ਤੂੰ ਘੇਰਨਾ, ਸਾਢੇ 3 ਹੱਥ ਨਾ। ਜੇ ਮੰਨ ਲਓ ਸਾਢੇ 3 ਮਨ ਦਾ ਸਰੀਰ ਵੀ ਹੈ, ਤੇ ਕੀ ਸਾਢੇ 3 ਮਨ ਦਾ ਸਰੀਰ ਕੋਠੀ ਨਾਲ ਲੈ ਜਾਏਗਾ। ਸਾਢੇ 3 ਮਨ ਦਿਹੁਰੀ, ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਹੁਣ ਕਿਲੇ ਬੜੇ ਵੱਡੇ ਸਨ, ਕਿੰਨਾ ਉੱਚਾ ਕਿਲਾ ਬਣਾਇਆ, ਤੇ ਕੀ ਕਿਲਿਆਂ ਵਿੱਚ ਮੌਤ ਨਹੀਂ ਆਉਂਦੀ। ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਲੋਕ ਸਹਿਜ ਕ੍ਰਿਤੀ ਦਾ ਅਸੀਂ ਪੜ੍ਹਦੇ ਹਾਂ। ਹਜ਼ੂਰ ਨੇ ਕਿਹਾ, ਬਹੁ ਯਤਨ ਕਰਤਾ ਬਲਵੰਤਕਾਰੀ ਤੇ ਵੰਤ ਸੂਰਾ ਚਤਰ ਦਿਸ਼ੈ, ਵਿਖਮ ਸਥਾਨ ਬਸੰਤ ਉੱਚੈ, ਨਹਿ ਸਿਮਰਨ ਮਰਣੰ ਕਦਾਂਚਾ ਹੈ, ਹੋਵੰਤ ਆਗਿਆ ਭਗਵਾਨ ਪੁਰਖੈ, ਨਾਨਕ ਕੀਤੀ ਸਾਸ ਅਕਰਖ ਤੇ। ਇੰਨੇ ਵੱਡੇ ਮਹੱਲ ਵੀ ਸੁੱਤਾ, ਕਹਿੰਦਾ ਇੰਨਾ ਤਕੜਾ ਮਹੱਲ, ਕਿਸੇ ਦੀ ਕੀ ਜ਼ਰੂਰਤ, ਮੈਂ ਕਿਹੜੀ ਥਾਂ ਤੇ ਸੁੱਤਾ, ਮੈਨੂੰ ਲੱਭ ਲੈ। ਬਾਬਾ ਜੀ ਨੇ ਕਿਹਾ, ਮਹੱਲ ਨੇ ਕੋਈ ਨਹੀਂ ਬਚਾਉਣਾ, ਇਹਦੇ ਵਿੱਚੋਂ ਨਿੱਕੀ ਜਿਹੀ ਕੀੜੀ ਨਿਕਲੇਗੀ, ਤੈਨੂੰ ਡੰਗ ਮਾਰੇਗੀ, ਉਹ ਕੀੜੀ ਦਾ ਜ਼ਖਮ ਹੀ ਤੇਰੀ ਮੌਤ ਬਣ ਜਾਏ। ਨਾਨਕ ਕੀਤੀ ਸਾਸ ਅਕਰਖ ਤੇ, ਕੀ ਤੈਨੂੰ ਮੌਤ ਉਹਦੇ ਨਾਲ ਨਹੀਂ,
बाबा जी ने शब्द वरते साढ़े त्रै मन दिखुरी चलै पानी अन्न आयो बंदा दुनी विच बत असूनी बन प्यारिया कोठियां बड़िया सन मलकल मौत जा आवसी सब दरवाजे पन। अगली

ਕਰਕੇ ਵੀ ਇੰਨਾ ਤੂੰ ਤਾਕਤਵਰ ਬਾਦਸ਼ਾਹ, ਇੰਨਾ ਤੂੰ ਅਡੋਲ ਰਹਿਣ ਵਾਲਾ, ਅੱਜ ਤੂੰ ਇੰਨਾ ਉੱਚੀ ਰੋਇਆ ਕਿਉਂ ਵੇ? ਤੇ ਇੱਕ ਇਤਿਹਾਸਕਾਰ ਕਹਿੰਦਾ ਸ਼ਬਦ ਸੀ, ਅੱਜ ਤੱਕ ਕੇਵਲ ਇੱਕ ਅੱਖ ਸੀ, ਮੈਂ ਇੱਕ ਨਾਲ ਦੇਖਦਾ ਸਾਂ, ਸੱਚ ਜਾਣੋ ਖਰੀ ਸਿੰਘ ਨਲਵੇ ਦੀ ਮੌਤ ਮੇਰੀਆਂ ਦੋਨੋਂ ਅੱਖਾਂ ਬੰਦ ਕਰ ਗਈ। ਨਲਵੇ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਇੱਕ ਇੰਚ ਵੀ ਅੱਗੇ ਨਹੀਂ ਵਧਿਆ। ਭਰਾ ਮਿੱਤਰ ਬਾਹਾਂ ਹੁੰਦੇ ਨੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਭਾਵੇਂ ਇੱਕ ਇਹਨੇ ਤੋਂ ਉਦਾਹਰਨ ਢੁੱਕਦੀ ਜਾਂ ਨਹੀਂ, ਪਰ ਮੈਂ ਅਰਜ਼ ਕੀਤੀ, ਇੰਨਾ ਕੁਝ ਥਾਂ ਹੁੰਦਾ ਮਿੱਤਰਾਂ ਤੇ ਭਰਾਵਾਂ ਦਾ। ਭਰਾ ਮਰੇ, ਕਹਿੰਦੇ ਆ ਮੇਰੀਆਂ ਬਾਹਾਂ ਟੁੱਟ ਗਈਆਂ, ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਤੂੰ ਦੁਨੀਆਂ ਵਿੱਚ ਵਿਚਰਨਾ, ਇਸ ਮਾਣ ਤੇ ਮੇਰੀਆਂ ਬਾਹਾਂ ਬੜੀਆਂ ਨੇ, ਮੇਰੇ ਭਰਾ ਬੜੇ ਨੇ। ਭਰਾ ਦੀ ਮੌਤ ਹੋ ਜਾ, ਤੂੰ ਕਹਿੰਦਾ ਮੇਰੀ ਬਾਂਹ ਟੁੱਟ ਗਈ, ਤੇ ਇੱਕ ਗੱਲ ਚੇਤੇ ਰੱਖੀ, ਜਿਨ੍ਹਾਂ ਨੂੰ ਤੂੰ ਆਪਣੀ ਹਿਫਾਜ਼ਤ ਵਾਲੀਆਂ ਬਾਹਾਂ ਕਹਿੰਦੇ, ਜਿਸ ਦਿਨ ਤੇਰੀ ਮੌਤ ਹੋ ਗਈ, ਕਿਤੇ ਬੇਗਾਨੇ ਨੇ ਪਹਿਲਾਂ ਤੇਰੀ ਅਰਤੀ ਨੂੰ ਬਾਹਾਂ ਤੇ ਨਹੀਂ ਚੁੱਕਣਾ, ਜਿਨ੍ਹਾਂ ਨੂੰ ਤੂੰ ਬਾਹਾਂ ਕਹਿੰਦੇ, ਤੇਰੇ ਭਰਾਵਾਂ ਨੇ ਆਪਣੀਆਂ ਬਾਹਾਂ ਨਾਲ ਚੁੱਕ ਕੇ ਤੈਨੂੰ ਆਪਣੇ ਮੋਢੇ ਤੇ ਰੱਖ ਲੈਣਾ। ਉੱਥੇ ਤਾਂ ਬਾਹਾਂ ਵੀ ਸਾਥ ਨਹੀਂ ਦਿੰਦੀਆਂ, ਭਰਾ ਵੀ ਸਾਥ ਨਹੀਂ ਦਿੰਦੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ, ਮਹੱਲਾਂ ਦਾ ਮਾਲਕ, ਕਿਲਿਆਂ ਦਾ ਮਾਲਕ, ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ, ਇਹ ਮਹਿਲ ਮਾੜੀਆਂ ਨਹੀਂ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਤੇ ਦਰਗਹਿ ਆਏ ਕੰਮ, ਜੇ ਤੇਰੇ ਕੋਲ ਭਜਨ ਬੰਦਗੀ ਸਿਮਰ ਖੈ। ਸਹਿ ਬਾਬਾ ਕਬੀਰ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਕਬੀਰ ਕੋਠੇ ਮੰਡਪ ਖੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਖੱਤ, ਘਣੀ ਤਾਂ ਪੌਣੇ ਚਾਰ। ਅਗਲਾ ਅਸੀਂ ਉਹਨਾਂ ਦੇ ਇੱਕ ਬਚਨ ਪੜ੍ਹਨੇ ਆ, ਪੜ੍ਹ ਕੇ ਵੀ ਪਿੱਛੇ ਆਏ ਹਾਂ। ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕੱਲ੍ਹ ਭੋਏ ਲੇਟਣਾ ਉੱਪਰ ਜਾਮੈ ਕਾਸ, ਅੱਜ ਕੱਲ੍ਹ ਲੇਟ ਜਾਣਾ ਉੱਤੇ ਘਾ ਜੰਮਣਾ। ਮੇਰੇ ਸਤਿਗੁਰੂ ਨੇ ਇਹੀ ਗੱਲ ਲਾਹੌਰ ਕਹੀ ਸੀ, ਦੁਨੀ ਚੰਦਾ ਬਸ ਇੱਕ ਸੂਈ ਮੇਰੀ ਲੈ ਜਾਈ, ਤੇਰੇ ਮਹੱਲ ਸੁਣਿਆ ਜਾਣੇ ਨੇ, ਝੰਡੇ ਜਿਹੜੇ ਝੁਲਦੇ ਨੇ ਇਹ ਜਾਣੇ ਨੇ। ਤੇ ਜਦੋਂ ਘਰ ਵਾਲੀ ਨੇ ਕਿਹਾ ਕਿ ਪਤੀ ਨੂੰ, ਮੈਨੂੰ ਅਫਸੋਸ ਕਿ ਇੰਨੇ ਕੁ ਮਾਇਆ ਵਿੱਚ ਤੁਸੀਂ ਅੰਦਰੋਂ ਭੁੱਲ ਗਏ, ਮਾਇਆ ਦੇ ਨਸ਼ੇ ਵਿੱਚ, ਕਿ ਸੂਈ ਫਕੀਰ ਦੀ ਦਾ ਵਾਅਦਾ ਕਰਕੇ ਆ ਗਏ ਹੋ, ਇੱਥੇ ਤਾਂ ਆਪਣੇ ਤਨ ਨਹੀਂ ਜਾਣੇ। ਕਹਿੰਦਾ ਵਾਕਈ ਤਨ ਨਹੀਂ ਜਾਣਾ, ਪਰ ਇਹ ਨਹੀਂ ਸੋਚਿਆ ਜੇ ਕਿ ਮਹੱਲ ਵੀ ਨਹੀਂ ਜਾਣੇ, ਇਹੀ ਕਿਹਾ, ਕਹਿੰਦਾ ਤਨ ਨਹੀਂ ਜਾਣਾ। ਆ ਕੇ ਸੂਈ ਬਾਬੇ ਨੂੰ ਦਿੱਤੀ, ਕਹਿੰਦਾ ਫਕੀਰ ਬਾਬਾ ਮੈਂ ਸੂਈ ਨਹੀਂ ਲਿਜਾ ਸਕਦਾ। ਪੁੱਛਿਆ ਦੁਨੀ ਚੰਦਾ ਕਿਉਂ? ਕਹਿਣ ਲੱਗਾ ਤਨ ਨਹੀਂ ਜਾਣੇ, ਸੂਈ ਕਿੱਥੇ ਜਾਏਗੀ? ਹਜ਼ੂਰ ਮੁਸਕਰਾ ਕੇ ਕਹਿੰਦੇ ਨੇ ਕਿਲੇ ਤੇ ਕੀ ਝੁਲਦਾ? ਕਹਿੰਦਾ ਝੰਡੇ ਮੇਰੇ, ਇੰਨੇ ਲੱਖ ਰੁਪਈਏ। ਕਹਿੰਦੇ ਨੇ ਜੇ ਸੂਈ ਨੇ ਤੇ ਤਨ ਨੇ ਨਹੀਂ ਜਾਣਾ, ਜਿਹੜੇ ਤੂੰ ਝੰਡੇ ਝੁਲਾਈ ਬੈਠਾ ਇਹਨਾਂ ਵਿੱਚੋਂ ਇੱਕ ਟਕਾ ਵੀ ਨਹੀਂ ਜਾਣਾ, ਇਹ ਕਿਹੜੇ ਤੇਰੇ ਨਾਲ ਜੁੜਨੇ ਨੇ? ਤੇ ਬੜੇ ਸੋਹਣੇ ਇੱਕ ਵਿਦਵਾਨ ਨੇ ਬਚਨ ਕਹੇ, ਕਹਿੰਦਾ ਸੂਈ ਦੋ ਕੰਮ ਕਰਦੀ ਏ, ਇੱਕ ਤਾਂ ਤਿੱਖੀ ਏ, ਰੱਬ ਮਿਹਰ ਕਰੇ ਸਾਨੂੰ ਸੂਈ ਵਰਗੀ ਜ਼ਿੰਦਗੀ ਦੇ, ਕੈਂਚੀ ਵਰਗੀ ਨਾ ਦੇ। ਬਾਬੇ ਫਰੀਦ ਨੂੰ ਕਿਸੇ ਨੇ ਕੈਂਚੀ ਸੋਨੇ ਦੇ ਮੁੱਠੇ ਵਾਲੀ ਭੇਟ ਕੀਤੀ ਸੀ, ਉਹਦੀ ਜਿਹੜਾ ਮੁੱਠਾ ਸੀ ਨਾ ਜਿਹਨੂੰ ਪਕੜੀਦਾ ਸੀ, ਉਹ ਸੋਨੇ ਦਾ ਸੀ। ਤੇ ਜਦੋਂ ਉਹਨੇ ਲਿਆ ਕੇ ਸੂਈ ਦੀ ਥਾਂ ਤੇ ਕੈਂਚੀ ਦੇ ਦਿੱਤੀ, ਬਾਬਾ ਜੀ ਨੂੰ ਕਹਿੰਦਾ ਦੇਖੋ ਕੈਂਚੀ ਸੋਨੇ ਦੇ ਮੁੱਠੇ ਵਾਲੀ ਭਰੇ ਹੋਏ ਇਕੱਠ ਵਿੱਚ। ਬਾਬਾ ਜੀ ਕਹਿਣ ਲੱਗੇ ਭਲਿਆ ਜੇ ਲੈ ਕੇ ਆਇਆ ਸੈਂ, ਤੇ ਫਕੀਰਾਂ ਕੋਲ ਸੂਈ ਲੈ ਕੇ ਆਉਂਦੋ, ਕਿਉਂਕਿ ਫਕੀਰਾਂ ਦੇ ਹੱਥ ਵਿੱਚ ਕੈਂਚੀਆਂ ਚੰਗੀਆਂ ਨਹੀਂ ਲੱਗਦੀਆਂ। ਕਹਿੰਦਾ ਮਹਾਰਾਜ ਸੋਨੇ ਦੀ ਮੁੱਠੇ ਵਾਲੀ ਏ। ਕਹਿਣ ਲੱਗੇ ਕੈਂਚੀ ਕੱਟਦੀ ਏ, ਸੂਈ ਜੋੜਦੀ ਏ, ਫਕੀਰਾਂ ਦੇ ਕੋਲ ਸੂਈਆਂ ਚਾਹੀਦੀਆਂ ਨੇ, ਫਕੀਰਾਂ ਕੋਲ ਕੈਂਚੀਆਂ ਨਹੀਂ ਚਾਹੀਦੀਆਂ। ਫਕੀਰ ਤੋੜਨ ਵਾਲੇ ਨਹੀਂ, ਫਕੀਰ ਕੱਟਣ ਵਾਲੇ ਨਹੀਂ, ਫਕੀਰ ਕਦੀ ਵੀ ਕਿਸੇ ਨੂੰ ਤੋੜਦੇ ਨਹੀਂ। ਤੇ ਕਦੀ ਦੇਖੋ, ਇੱਕ ਦਿਨ ਅਰਜ਼ ਕੀਤੀ ਸੀ, ਜਿਹੜੇ ਸਿੱਖ ਵੀਰ ਕੱਪੜੇ ਸੀਂਦੇ ਨੇ ਨਾ, ਤੇ ਉਹਨਾਂ ਦੀ ਕੈਂਚੀ ਪੈਰਾਂ ਵਿੱਚ ਪਈ ਹੁੰਦੀ ਏ, ਤੇ ਸੂਈ ਨੂੰ ਆਪਣੀ ਪੱਗ ਵਿੱਚ ਟੁੰਕ ਕੇ ਰੱਖਦੇ, ਜਿਹੜੇ ਉਹ ਕੱਪੜੇ ਸੀ ਜਾਣਗੇ।

0: ਤਰਪਾਈ ਕਰਨਗੇ ਤੇ ਜੇ ਕਿਤੇ ਲੋੜ ਪੈ ਜਾਏ ਤੇ ਸੂਈ ਨੂੰ ਥੱਲੇ ਨਹੀਂ ਸੱਟਦੇ, ਸੂਈ ਨੂੰ ਪੱਗ ਵਿੱਚ ਟੰਗਦੇ ਨੇ, ਕੈਂਚੀ ਨੂੰ ਪੈਰਾਂ ਵਿੱਚ ਸੱਟਦੇ ਨੇ। ਸੱਚ ਜਾਣੋ ਸੂਈ ਲੈ ਕੇ ਜੋੜਨ ਵਾਲੇ ਸਿਰਾਂ ਦੇ ਤਾਜ ਬਣਦੇ ਨੇ, ਕੈਂਚੀ ਦੀ ਤਰ੍ਹਾਂ ਕੱਟਣ ਵਾਲੇ ਲੋਕਾਂ ਦੇ ਪੈਰਾਂ ਵਿੱਚ ਰੁਲਦੇ। ਜੋੜਨ ਵਾਲੇ ਤਾਜ ਨੇ, ਤੋੜਨ ਵਾਲੇ ਕਦੀ ਤਾਜ ਨਹੀਂ ਬਣੇ। ਹਜ਼ੂਰ ਨੇ ਸੂਈ ਦਿੱਤੀ ਤੇ ਸੂਈ ਕੰਮ ਦੋ ਕਰਦੀ ਏ, ਇੱਕ ਤਾਂ ਬੰਦੇ ਨੂੰ ਚੁੱਭਦੀ ਏ ਤੇ ਸੁਚੇਤ ਕਰਦੀ ਏ ਤਕੜਾ ਹੋ, ਤੇ ਦੂਜਾ ਆਪਣੀ ਸੁਰਾਖ ਵਿੱਚ ਧਾਗਾ ਪਾ ਕੇ ਕੈਂਚੀ ਨੇ ਜਿਹੜੇ ਕੱਟੇ ਨੇ, ਸੂਈ ਦੋ ਕੰਮ ਕਰਦੀ, ਕੈਂਚੀ ਕੇਵਲ ਇੱਕ ਕਰਦੀ। ਕੈਂਚੀ ਕੇਵਲ ਕੱਟਦੀ ਏ ਤੇ ਸੂਈ ਤਿੱਖੀ ਨਿਕਲ ਕੇ ਕੱਟਿਆਂ ਹੋਇਆਂ ਨੂੰ ਆਪਣੇ ਵਿੱਚ ਪਰੋਂਦੀ ਏ ਤੇ ਪਿੱਛੇ ਪਏ ਹੋਏ ਧਾਗੇ ਨਾਲ ਕੱਟੇ ਹੋਏ ਸੀ ਕੇ ਰੱਖ ਦਿੰਦੀ ਏ। ਮੇਰੇ ਬਾਬੇ ਨੇ ਸੂਈ ਦਿੱਤੀ ਤੇ ਦੁਨੀ ਚੰਦ ਚਰਨਾਂ ਤੇ ਡਿੱਗਾਂ। ਬਾਬਾ ਜੀ ਨੇ ਸੂਈ ਦੀ ਚੋਭ ਨਾਲ ਮਾਇਆ ਦੀ ਨੀਂਦ ਤੋਂ ਸੁਚੇਤ ਕੀਤਾ, ਨਾਮ ਦੁਨੀ ਤੰਗ ਸੀ ਤੇ ਦੀਨ ਕਦੀ ਜਾਣਿਆ ਨਹੀਂ ਸੀ। ਬਾਬੇ ਨੇ ਕਿਹਾ, ਕਹਿਣ ਲੱਗੇ, ਦੀਨ ਗਵਾਇਆ ਦੁਨੀ ਸਿਓ, ਦੁਨੀ ਚੰਦਾ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਖਾਸ। ਤਿੱਖੀ ਨੋਕ ਨਾਲ ਉਹਨੂੰ ਸੁਚੇਤ ਕਰ ਦਿੱਤਾ ਤੇ ਸਿਫਤ ਸਲਾਹ ਦਾ ਧਾਗਾ ਪਾ ਕੇ ਦੁਨੀ ਚੰਦ ਨੂੰ ਸਦਾ ਦੀਨ ਦੇ ਨਾਲ ਜੋੜ ਦਿੱਤਾ। ਦੁਨੀ ਚੰਦ ਦੀਨ ਦਾ ਰੂਪ ਹੋ ਗਿਆ, ਉਹਦੇ ਅੰਦਰ ਧਰਮ ਟਿਕ ਗਿਆ। ਆਓ ਪਿਆਰਿਓ, ਦੇਖੋ ਇਹਨੂੰ ਕੇਵਲ ਸੁਣ ਕੇ ਨਹੀਂ, ਆਰੰਭ ਤਾਂ ਮੈਂ ਕੀਤੀ ਸੀ, ਖਾਣਾ ਚੰਗਾ ਹੈ, ਬੰਦੇ ਦੀ ਬੇਸਿਕ ਜ਼ਰੂਰਤ ਹੈ ਰੋਟੀ, ਪਰ ਜ਼ਿੰਦਗੀ ਦਾ ਆਧਾਰ ਕੇਵਲ ਖਾਣਾ ਨਾ ਬਣਾ ਲਈਏ। ਜ਼ਿੰਦਗੀ ਦਾ ਆਧਾਰ ਬਣਾਈਏ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਬੇਸਿਕ ਜ਼ਰੂਰਤ ਹੈ, ਤੈਨੂੰ ਰੱਬ ਮਹੱਲ ਵੀ ਦੇ, ਤੈਨੂੰ ਜ਼ਮੀਨ ਵੀ ਦੇ, ਤੈਨੂੰ ਕੋਠੀਆਂ ਕਾਰਾਂ ਵੀ ਦੇ, ਬਸ ਇੱਕ ਗੱਲ ਚੇਤੇ ਰੱਖੀ ਕਿ ਮੈਂ ਤੇਰੀ ਦਿੱਤੀ ਹੋਈ ਦਾਤ ਤੇ ਇੱਕ ਪਹਿਰੇਦਾਰ ਬੈਠਾ ਵਾਂ। ਤੂੰ ਮੈਨੂੰ ਸਹੂਲਤਾਂ ਦਿੱਤੀਆਂ ਨੇ, ਦਾਤਾਂ ਤੇਰੀਆਂ ਆਪਣੀਆਂ। ਸਤਿਗੁਰੂ ਮਿਹਰ ਕਰੇ, ਸਾਨੂੰ ਵੀ ਸੂਝ ਬਖਸ਼ੇ। ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਦੇਣੀਆਂ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, the Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: केरबू दी रंगीली धरती दे वसनीक श्रोतियो, तुसी ए प्रोग्राम FM रेडियो CIFK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ ਜੀ ਮੈਨੂੰ ਦੱਸ ਕੀਰਤਨ ਹੈ। ਕਹਿੰਦਾ ਜੇ ਤੁਸੀਂ 100 ਰੁਪਇਆ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜਾਊਗਾ ਗ੍ਰਾਹੀ ਕਰਨ ਦਾ, ਉਹਨੂੰ 500 ਰੁਪਇਆ ਦਿੱਤਾ। ਰਮਾਇਣ ਨੂੰ ਅੱਗ ਲੱਗੀ ਕਪੂਰਥਲੇ, ਉੱਥੋਂ ਦੇ ਲੀਡਰਾਂ ਨੂੰ ਵੀ ਪਤਾ ਹੈ 5000 ਰੁਪਇਆ ਉਹਦੇ ਮੁਕਦਮੇ ਤੇ ਖਰਚਿਆ ਜਾਂਦਾ। ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ ਰਾਹ ਰੋਕੋ ਕੰਮ ਵਿੱਚ। 10,000 ਰੁਪਇਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਹੈ। ਕਿਹੜੀ ਗੱਲ ਤੋਂ ਕਹਿੰਦੇ ਕਿ ਫੁੱਟ ਪਾਉਂਦਾ? ਇੱਕ ਮੈਂ ਤਾਂ ਕਹਿ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ, ਇਹਦਾ ਗੁਰਮੁਖਿਆ ਜੀ ਨੂੰ ਉਹਨੂੰ ਨੰਗਾ ਕਰਕੇ ਫਿਰੋਜ਼ਪੁਰ ਦੇ ਥਾਣੇ ਕਾਲਖੁਰ ਦੇ ਵਿੱਚ ਧੀ ਤੇ ਪਿਓ ਦਾ ਸੰਬੰਧ ਕਰਾਇਆ ਹੈ। ਹੁਣ ਧੀ ਦੇ ਕੋਲੇ ਆ ਕੇ ਦੁੱਤੀਆਂ ਪਿੱਛਣਾ ਉਹਨੇ ਕਿਸੇ ਨਾ ਕੋਈ ਜਾਣੇ ਵੀ ਉਹਨੇ ਪਿੱਛਣਾ। ਜਗਮੀਰ ਸਿੰਘ ਤਾਰਾ ਸਿੰਘ ਦਾ ਪੁੱਤਰ ਇੱਟਾਂ ਵਾਲੀ ਤੋਂ ਇੱਥੇ ਆਇਆ ਰਿਹਾ, ਜੋ ਉਹਦਾ ਪੱਟ ਚੀਰ ਕੇ ਲੂਣ ਭਰ ਦਿੱਤਾ ਹੈ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਕਰਦੇ ਤੁਹਾਨੂੰ ਪਹਿਲਾਂ ਕਦੇ ਗੁਲਾਮ ਕਹਿੰਦੇ ਹੈ? ਹਿੰਦੂ ਮਰਜੇ ਇਨਕੁਆਰੀ ਹੈ, ਸਿੱਖ ਮਰਜੇ ਇਨਕੁਆਰੀ ਨਹੀਂ। ਹਿੰਦੂ ਮਰਜੇ ਲਾਸ਼ ਵਾਪਸ ਹੈ, ਸਿੱਖ ਮਰਜੇ ਲਾਸ਼ ਵਾਪਸ ਨਹੀਂ। ਹਿੰਦੂ ਮਰਜੇ ਸਿੱਖ ਨੂੰ ਸਜ਼ਾ ਹੈ, ਸਿੱਖ ਮਰਜੇ ਤੇ ਉਹਦੀ ਇਨਕੁਆਰੀ ਠੱਪ ਕੀਤੀ ਜਾਂਦੀ ਹੈ। ਪੰਡਤਾਂ ਦੇ ਘਰੇ ਚੰਗੀ ਲੜਕੀ, ਜਨਤਾ ਦੀਆਂ ਲੈ ਕੇ ਵੋਟ, ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ ਬੀਬੀ ਇੰਦਰਾ ਗਾਂਧੀ, ਉਹਨੂੰ 1977 ਵਿੱਚ ਸਜ਼ਾ ਦਿੱਤੀ ਅਦਾਲਤ ਨੇ ਧੋਖੇ ਵਾਸਤੇ ਜੇਲ੍ਹ ਚ ਗਈ। ਉਹਦੇ ਸਹਿਯੋਗੀ ਪਾਉਂਦੇ ਉਹਨਾਂ ਨੇ ਜਹਾਜ਼ ਅਗਵਾ ਕੀਤਾ, ਉਹਨੂੰ ਇੱਕ ਨੂੰ ਯੂਪੀ ਚੈੱਕ ਨੂੰ ਚਾਰ ਸੈਕਟਰੀ ਦੀ ਟਿਕਟ, ਤੇ ਜੇ ਗੁਰੂ ਤੇ ਲਾਲਾ ਨੇ ਕਿਸੇ ਨੂੰ ਉਹਨਾਂ ਨੇ ਕਦੇ ਸਾਥੀਆਂ ਨੇ ਜਹਾਜ਼ ਅਗਵਾ ਕਰ ਲਿਆ ਤੇ ਦੇਸ਼ ਨਿਕਾਲਾ। ਰੇਖਾ ਸਾਡਾ ਨੌ ਮਾਸਦਾ ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਵੇ, ਐਮ ਏ ਦੇ ਫਲੈਟ ਵਿੱਚ ਹਿੰਦੂ ਨੂੰ ਕਮਰਾ, ਸਿੱਖ ਆਪਣੇ ਇੱਕ ਵਾਸਤੇ ਜਹਾਜ਼ ਅਗਵਾ ਕਰਕੇ ਤੌਰ ਦੇ ਪੰਥ ਨੇ ਇੱਥੋਂ 4 ਅਗਸਤ ਨੂੰ ਵੋਟ ਕਰਨ ਕੱਟਿਆ ਕੇ ਸਾਰਿਆਂ ਨੇ। ਗੁਰਭਗਤ ਸਿੰਘ ਨੇ ਜਹਾਜ਼ ਅਗਵਾ ਕੀਤਾ, ਲੱਖ ਕਾਲ ਦਿੱਤਾ ਜੇਲ੍ਹ ਦਿੱਤਾ। ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਵੇ, ਦੇਸ਼ ਭਗਤੀ ਸਿੱਖ ਦੇ ਇੱਕ ਵਾਸਤੇ ਜਹਾਜ਼ ਅਗਵਾ ਹੋਵੇ ਤਾਂ ਮਾਤਾ ਬੈਠੀ ਇੱਥੇ। ਮਨਜੀਤ ਸਿੰਘ ਉਰਫ ਮਨਜੀਤ ਸਿੰਘ ਬੈਠੇ ਸਮਰਥਾ ਇੱਥੇ, ਉਹਦੇ ਗੋਲੀ ਮਾਰ ਕੇ ਰਾਜਾ ਸੋਚੀਏ ਜੇ ਮਾਰ ਦਿੱਤਾ। ਤੁਸੀਂ ਦੱਸੋ ਕੇ ਸਿੱਖੋ ਇਹ ਪੰਡਤਾਂ ਦੀ ਕੁੜੀ ਜੀ ਨਹੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਕੀ ਤਰੀਕ ਚੱਕੀ ਆ? ਜੇ ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਉਹ ਸਾਰੇ ਵਾਸਤੇ ਉਡਾਇਆ ਜਾ ਸਕਦਾ, ਸਿੱਖ ਦੇ ਇੱਕ ਵਾਸਤੇ, ਸਿੱਖ ਦੇ ਦਾੜੇ ਵਾਸਤੇ, ਸਿੱਖ ਦੀ ਕਿਰਪਾਨ ਵਾਸਤੇ, ਸਿੱਖ ਦੇ ਹਰਿਮੰਦਰ ਸਾਹਿਬ ਵਾਸਤੇ ਜਹਾਜ਼ ਕੋਲ ਕੀ ਹੋ ਸਕਦਾ? ਹਾਂ, ਜੇ ਜਹਾਜ਼ ਨੂੰ ਸਾਜਿਆ, ਜੇ ਜਹਾਜ਼ ਨੂੰ ਭੰਗਿਆ, ਜੇ ਜਹਾਜ਼ ਨੂੰ ਠੱਗ ਲਾਈ ਹੈ, ਜੇ ਜਹਾਜ਼ ਦੀ ਸਵਾਰੀ ਮਾਰੀ ਹੈ, ਜੇ ਜਹਾਜ਼ ਦੀ ਸਵਾਰੀ ਨੂੰ ਲੁੱਟਿਆ, ਤਾਂ ਭਾਵਾਂ ਦੇ ਲੀਡਰ ਵੀ ਬਣਾ ਕਰ ਜਹਾਜ਼ ਵਿੱਚ ਬਹਿ ਕੇ ਲੋਕ ਵਿਚਾਰੇ ਵਾਸਤੇ ਜਹਾਜ਼ ਸਿੱਖ ਲੈ ਗਏ ਤੇ ਦੇਸ਼ ਦਾ ਗਦਾਰੀ ਹਿੰਦੂ ਸਿੱਖਾਂ ਦੀ ਕੁੜੀ ਨੰਗੀ ਕਰ ਦੇ ਦੇਸ਼ ਭਗਤੀ। ਦਸੋ ਕਦੋਂ ਤੱਕ ਗੁਲਾਮੀ ਠੀਕ ਹੈ? ਕਿਤਨੀ ਬੇਇਨਸਾਫੀ ਹੈ, ਕਿੰਨੀਆਂ ਮਿਸਾਲਾਂ ਤੁਹਾਨੂੰ ਗੁਲਾਮੀ ਦੀਆਂ ਦਿੱਤੀਆਂ? ਇਹਦੀ ਜ਼ਿੰਮੇਵਾਰੀ ਤੁਹਾਡੇ ਤੇ ਹੁੰਦੀ ਹੈ। ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ, ਬੋਲਣ ਲੱਗਿਆ ਮੈਂ ਇੱਕ ਖਰਵਾਤਿਆ ਸੀ, ਜਿਹੜਾ ਪੁੱਤਰ ਆਪਣੇ ਪਿਓ ਨਾਲ ਨਹੀਂ ਲੜਦਾ ਉਹਨੂੰ ਬਹੁਤ ਮੰਦ ਭਾਸ਼ਾ ਕਰਨ ਨਾਲ ਵਰਤਿਆ ਜਾਂਦਾ, ਯਾਦ ਕੀਤਾ ਜਾਂਦਾ। ਮੈਂ ਤੁਹਾਡੇ ਕੋਲ ਬਾਹਰ ਖੜੀਆਂ ਕਰਾਉਣੀ ਇੱਕ ਗੱਲ ਕਹਿ ਕੇ, ਦੋ ਦਿਨ ਕਰਾਉਣੀਆਂ ਪੈਣਗੀਆਂ। ਤੁਸੀਂ ਦੱਸੋ ਸਾਰੇ ਜਿੰਨੇ ਬੈਠੇ ਹੋ ਕਿ ਆਪਾਂ ਆਨੰਦਪੁਰ ਦਾ ਮਤਾ ਚਾਹੁੰਦੇ ਹਾਂ ਪੂਰਾ ਕਿ ਨਹੀਂ?
1: ਇਸ ਲਈ ਲਿਹਾਜ਼ ਕਿਸੇ ਦਾ ਨਹੀਂ ਕੀਤਾ ਜਾਏਗਾ। ਗੁਰੂ ਨਾਨਕ ਜੀ ਕਹਿੰਦੇ ਨੇ ਜਾਤ ਸਨਾਤੀ ਹੋਰ ਹਿੰਦਵਾਣੀਆਂ, ਇੱਕ ਜਾਤ ਦੇ ਬੰਦੇ ਸਨਾਤੀ, ਦੂਜੀਆਂ ਜਾਤਾਂ ਦੇ ਬੰਦੇ। ਤੇ ਮਹਾਰਾਜ ਕਹਿੰਦੇ ਨਾ ਕਿਸੇ ਦੀ ਜਾਤ ਪੁੱਛੀ ਜਾਏਗੀ, ਨਾ ਸਨਾਤ ਪੁੱਛੀ ਜਾਏਗੀ, ਨਾ ਕੁਝ ਵੱਡਾ, ਨਾ ਕੁਝ ਛੋਟਾ, ਨਾ ਕੋਈ ਊਚ, ਨਾ ਕੋਈ ਨੀਚ, ਨਾ ਕੋਈ ਰਾਓ, ਨਾ ਕੋਈ ਰਾਣਾ, ਕੋਈ ਨਹੀਂ ਦੇਖਿਆ ਜਾਏਗਾ, ਸਭ ਤਲਵਾਰ ਦੀ ਭੇਟ ਹੋ ਜਾਣਗੇ। ਇਹ ਵੀ ਲੇਖੇ ਲਾਏ ਵੇਲਾ ਲੋ, ਇਹ ਵੀ ਸਾਰੇ ਲੇਖੇ ਦਾ ਮਤਲਬ ਹੈ ਸਭ ਮੌੜ ਦੀ ਘਰ ਉਤਾਰ ਦਿੱਤੇ ਜਾਣਗੇ। ਹੁਣ ਮੇਰੇ ਗੁਰੂ ਨਾਨਕ ਨੇ ਉਹ ਕੁਝ ਦੇਖਿਆ, ਫਿਰ ਹੁਣ ਆਹ ਜਿਹੜੀ ਲਾਈਨ ਹੈ ਇਹ ਜਦੋਂ ਵਕਤ ਆ ਗਿਆ ਫਿਰ ਬਾਬਰ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤੀਸਰਾ ਹਮਲਾ ਸੀ ਬਾਬਰ ਦਾ, 1521 ਈਸਵੀ ਦਾ ਤੀਸਰਾ ਹਮਲਾ ਸੀ। ਫਿਰ ਬਾਬਰ ਨੇ ਜੋ ਕੁਝ ਕੀਤਾ ਉਹ ਮਹਾਰਾਜ ਦੀ ਬਾਣੀ 'ਚ ਲਿਖਿਆ ਹੋਇਆ। ਬਾਬਰ ਦੇ ਕੋਲ ਤੋਪਾਂ ਸਨ ਤੇ ਪਠਾਣਾ ਕੋਲ ਤੀਰ ਕਮਾਨ ਸਨ। ਉਹਨਾਂ ਕੋਲ ਹਾਥੀ ਸੀ, ਉਹਨੇ ਤੁਕ ਤਾਣ ਚਲਾਈ, ਉਹਨੇ ਹੱਥ ਚੜਾਈ। ਹੁਣ ਤੀਰਾਂ ਕਮਾਨਾਂ ਦਾ ਮੁਕਾਬਲਾ ਤੋਪਾਂ ਨਾਲ ਕੀ ਹੋ ਸਕਦਾ? ਉਹ ਕਿਰਪਾਨਾਂ ਦਾ ਮੁਕਾਬਲਾ ਟੈਂਕਾਂ ਨਾਲ ਕੀ ਹੋ ਸਕਦਾ? ਇਸ ਲਈ ਟੈਂਕਾਂ ਦਾ ਮੁਕਾਬਲਾ ਤੁਹਾਨੂੰ ਟੈਂਕਾਂ ਨਾਲ ਕਰਨਾ ਪਵੇਗਾ। ਇਸ ਲਈ ਹੋਵੇਗਾ ਤਾਂ ਕਿ ਜੇ ਤੁਸੀਂ ਆਪਣੇ ਆਪ ਨੂੰ ਕਾਇਮ ਰੱਖਣਾ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਨਿਸ਼ਾਨੀਆਂ ਕਾਇਮ ਰੱਖਣੀਆਂ, ਤਾਂ ਟੈਂਕਾਂ ਦਾ ਮੁਕਾਬਲਾ ਟੈਂਕਾਂ ਨਾਲ ਕਰ ਪਵੇਗਾ, ਨਹੀਂ ਧਰਮ ਨਹੀਂ ਬਚ ਸਕੇਗਾ। ਇੱਕੋ ਇੱਕ ਗੱਲ ਹੈ ਕਿ ਸ਼ਕਤੀ ਦਾ ਰਾਜ ਸ਼ਕਤੀ ਕਰ ਸਕੇਗੀ। ਤੁਹਾਨੂੰ ਬੰਦੂਕਾਂ ਸਿੱਖਣੀਆਂ ਪੈਣਗੀਆਂ, ਤੁਹਾਨੂੰ ਆਰਗਨਾਈਜ਼ ਹੋਣਾ ਚਾਹੀਦਾ ਹੈ। ਸਿੱਖਾਂ ਨੂੰ ਸਾਰਿਆਂ ਨੂੰ ਹੱਥ ਬੰਦੂਕਾਂ ਰੱਖਣੀਆਂ ਚਾਹੀਦੀਆਂ ਨੇ। ਚਾਹੇ ਸਿੱਖ ਗੱਲਾਂ ਚਾਹੀਦੀਆਂ ਸਨ, ਇਹ ਗੱਲਾਂ ਸਾਨੂੰ ਬੈਠ ਕੇ ਦੁਨੀਆਂ ਕਰਨੀਆਂ ਚਾਹੀਦੀਆਂ ਸਨ। ਕੋਈ ਐਸਾ ਬੱਚਾ, ਕੋਈ ਐਸੀ ਬੱਚੀ ਨਾ ਹੋਵੇ ਜੋ ਗਫਲ ਨਾ ਚਲਾਉਣੀ ਆਉਂਦੀ ਹੋਵੇ। ਗੱਲ ਇਹੀ ਸਮਝ ਨੈਣ ਸਿੰਘ ਕਹਿੰਦਾ ਸੀ, ਅਗਰ ਗੱਲ ਹੋ ਗਈ। ਇਸ ਵਾਸਤੇ ਲੋੜ ਇਸ ਗੱਲ ਦੀ ਹੈ ਭਾਈਓ, ਕਿ ਜੇ ਤੁਸੀਂ ਆਪਣੇ ਆਪ ਨੂੰ ਬਚਣਾ, ਕਿਤੇ ਵੀ ਰਹੋ, ਇੱਥੇ ਪਿਆਰ ਰੱਖਣ ਦੀ ਕੋਈ ਪਾਬੰਦੀ ਦੀ ਤਕਲੀਫ ਨਹੀਂ ਹੈ। ਕਿਸੇ ਨੂੰ ਨਾ ਮਾਰੋ, ਪਰ ਜਦ ਤੁਹਾਡੇ ਕੋਲ ਮਾਰਨ ਵਾਸਤੇ ਆਵੇ ਨਾ, ਫਿਰ ਉਹਨੂੰ ਪਤਾ ਲੱਗ ਗਿਆ ਕਿ ਮੈਂ ਕਿਸਾਂ ਦੇ ਨਾਲ ਇਹਨਾਂ ਵਰਤਣਾ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਇਸ ਵਾਸਤੇ ਮਹਾਰਾਜ ਸਾਹਿਬ ਨੇ ਆਖਿਆ, ਹੁਣ ਇਹ ਖੂਨ ਕੇ ਤੁਲ ਜੇ ਗਾਵੇ ਨਾਨਕ। ਹੁਣ ਮੈਨੂੰ ਤੁਸੀਂ ਮੈਨੂੰ ਦੱਸੋ ਕਿ ਮੇਰੀ ਕੌਮ ਦੇ ਬੰਦੇ, ਚਲੋ ਸਾਂਝ ਤਾਂ ਹੁੰਦੀ ਹੈ, ਮਨੁੱਖਤਾ ਨਾਲ ਸਾਂਝ ਹੁੰਦੀ ਹੈ, ਪਰ ਜਦੋਂ ਮੈਂ ਦੇਖਣਾ ਦਿੱਤੇ ਗਏ ਉਹ ਕਰੋੜਾਂਪਤੀ ਬੰਦੇ, ਅਰਬਾਂਪਤੀ ਬੰਦੇ ਜਿਹੜੀ ਸੇਵਾ ਕਰਦੇ ਸਨ, ਜਿਨ੍ਹਾਂ ਨੇ ਇਕੱਲੇ ਇਕੱਲੇ ਨੇ ਗੁਰਦੁਆਰੇ ਬਣਾਏ ਸਨ, ਕਿਸੇ ਦਾ ਲਿਹਾਜ਼ ਕੀਤਾ? ਉੱਥੇ ਕਿਸੇ ਦੇ ਅੰਗ ਕੱਟੇ ਹੋਏ ਨੇ, ਦਿਖਾ ਵੀ ਹੋ ਰਹੇ ਨੇ, ਕਿਸੇ ਦਾ ਹੱਥ ਕੱਟਿਆ ਹੋਇਆ ਹੈ, ਭਿਖਾਰੀ ਬਣਾ ਕੇ ਕੈਂਪਾਂ 'ਚ ਬੈਠੇ ਹਨ, ਹੁਣ ਤੁਹਾਡੇ ਵੱਲ ਝਾਕ ਰਹੇ ਹਨ ਕਿ ਹੁਣ ਤੁਸੀਂ ਕੀ ਕਰਦੇ? ਤੁਸੀਂ ਆਪਣੇ ਸ਼ੌਕਾਂ 'ਚ ਲੱਗੇ ਰਹੋਗੇ? ਹੁਣ ਤੁਸੀਂ ਆਪਣੀਆਂ ਮੌਜਾਂ 'ਚ ਹੀ ਰਹੋਗੇ ਕਿ ਕੁਝ ਪਾਉਣ ਲਈ ਸੋਚੋਗੇ? ਉਹ ਗੁਰੂ ਕੇ ਸਿੱਖੋ, ਕੁਝ ਵਕਤ ਤਾਂ ਕੋਈ ਹੈ ਤੁਹਾਡਾ ਸੋਚਣ ਦਾ? ਹੁਣ ਕੌਮ ਮਰ ਚੁੱਕੀ ਹੈ ਤੇ ਤੁਸੀਂ ਅਜੇ ਵੀ ਤੁਹਾਡੀਆਂ ਤੇ ਲੱਗ ਰਹੀਆਂ ਸਨ। ਇਸ ਵਾਸਤੇ ਲੋੜ ਅੱਜ ਇਸ ਗੱਲ ਦੀ ਹੈ, ਸਮੁੱਚੇ ਤੌਰ ਤੇ ਐਸਾ ਇੰਤਜ਼ਾਮ ਕਰੋ ਕਿ ਮੁੜ ਕੇ ਤੁਹਾਡੇ ਪੈਸੇ ਉੱਥੇ ਪਹੁੰਚਣ, ਨਾ ਟੋਕਰੀ ਪਹੁੰਚਣ ਨਹੀਂ ਦੇਣੇ। ਜਦਨ ਕਰਦੇ ਸੀ ਟੈਲੀਫੋਨ ਦਾ, ਕੋਈ ਟੈਲੀਫੋਨ ਨਹੀਂ ਜਾ ਰਿਹਾ ਕਿਉਂਕਿ ਉੱਥੇ ਸਾਰੇ ਬੈਠੇ ਹਨ। ਇਸ ਦੀ ਲੋੜ ਇਸ ਗੱਲ ਦੀ ਹੈ, ਲੜਨ ਦੀ ਲੋੜ ਨਹੀਂ, ਸੋਚਣ ਦੀ ਲੋੜ ਹੈ, ਇਕੱਠੇ ਹੋ ਕੇ ਕਰਨ ਦੀ ਲੋੜ ਹੈ। ਇਹ ਵੀ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਤੂੰ ਕੀ ਕੀਤਾ? ਅੱਜ ਵਕਤ ਨਹੀਂ ਰਹਿ ਗਿਆ, ਅੱਜ ਜੋ ਕੁਝ ਕਿਸੇ ਤੋਂ ਹੁੰਦਾ ਹੈ ਕਰੋ, ਜਿੰਨਾ ਹੁੰਦਾ ਹੈ ਕਰੋ। ਗੁਰੂ ਦਾ ਆਸਰਾ ਗੁਰੂ ਮਹਾਰਾਜ ਸ਼ਕਤੀ ਦੇਵੇਗਾ। ਇਸ ਵਾਸਤੇ ਖੂਨ ਕੇ ਸੋਲੇ ਗਾਵੀਏ ਨਾਨਕ। ਅੱਜ ਮੇਰਾ ਪ੍ਰਸੰਗ ਇਹ ਹੈ ਕਿ ਮੇਰੀ ਕੌਮ ਦੇ ਬੰਦੇ, ਉਹਨਾਂ ਦੇ ਅੰਗ ਕੱਟੇ ਗਏ। ਇੰਦਰਾ ਗਾਂਧੀ ਇੱਕ ਮਰੀ ਸੀ ਨਾ, ਕੋਈ ਸਾਰੇ ਹਿੰਦੂ ਨਹੀਂ ਸੀ ਮਾਰ ਦਿੱਤੇ। ਤੇ ਜੇ ਉਹਨਾਂ ਨੇ ਇੰਨਾ ਜ਼ੁਲਮ ਕੀਤਾ ਸੀ, ਕਿਸੇ ਨੇ ਆਵਾਜ਼ ਉਠਾਈ, ਕਿਸੇ ਨੇ ਕੋਈ ਜਾ ਕੇ ਲੈ ਕੇ ਗਿਆ, ਕਿਸੇ ਨੇ ਹਾਂ ਦਾ ਨਾਰਾ ਮਾਰਿਆ, ਕਿਸੇ ਨੇ ਜਾ ਕੇ ਆਖਿਆ ਤਾਂ ਜ਼ੁਲਮ ਹੋਇਆ? ਜੇ ਉਹਨਾਂ ਨੇ ਜ਼ੁਲਮ ਦਾ ਨਾਰਾ ਮਾਰਿਆ ਹੁੰਦਾ, ਅਸੀਂ ਸਮਝ ਰਹੇ, ਅਸੀਂ ਉਹਨੂੰ ਕਹਿੰਦੇ ਤੈਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਪਰ ਕੋਈ ਜ਼ੁਲਮ ਕੀਤਾ ਸੀ, ਜ਼ੁਲਮ ਕਰਕੇ ਭਰੀ ਔਰ ਕਲੰਕ ਦਾ ਖੱਟਾ ਲੈ ਕੇ ਗਈ। ਸਾਰੀ ਉਮਰ ਦੀ ਹਿਸਟਰੀ ਕਲੰਕਤ ਰਹੇਗੀ, ਉਹਦੇ ਪਰਿਵਾਰ 'ਤੇ ਕਲੰਕ ਰਹੇਗਾ। ਅਸੀਂ ਗੁਰੂ ਕੀ ਚਰਨਾਂ 'ਚ ਕਹਿੰਦੇ ਸੀ, ਇਹ ਦੁਸ਼ਟ ਔਰਤੇ ਤੇਰੀ ਮੜੀ 'ਤੇ ਕੁੱਤਿਆਂ ਨਹੀਂ ਬੁੱਤਣਾ। ਇਸ ਵਾਸਤੇ ਗੁਰੂ ਕੇ ਸਿੱਖ ਤੇਰੀ ਮੜੀ 'ਤੇ ਨਹੀਂ ਜਾਣਗੇ। ਇਸ ਵਾਸਤੇ ਗੱਲ ਬੜੀ ਸਿੱਧੀ ਸਾਦੀ ਹੈ, ਇਹ ਗੁਰੂ ਕੇ ਸਿੱਖੋ, ਸਾਨੂੰ ਇਹਨਾਂ ਗੱਲਾਂ ਦੀ ਅੱਜ ਲੋੜ ਨਹੀਂ, ਧਰਮ ਦੀ ਲੋੜ ਨਹੀਂ ਹੈ। ਜੋ ਕੁਝ ਹੋਵੇਗਾ, ਸ਼ਹੀਦੀ ਦੀ ਵਾਰ ਆਈ ਤਾਂ ਖੁਸ਼ੀ ਨਾਲ ਸ਼ਹੀਦੀ ਲਵਾਂਗੇ, ਮੌਕਾ ਆਵੇਗਾ ਭਾਗਾਂ ਨਾਲ ਮਿਲਦਾ ਹੈ। ਇਸ ਵਾਸਤੇ ਅੱਜ ਧਰਮ ਦੀ ਲੋੜ ਨਹੀਂ, ਕਿਉਂਕਿ ਅੱਜ ਮੇਰਾ ਮਨਸੂਰ ਹੈ, ਕਿਉਂਕਿ ਅੱਜ ਖੂਨ ਕੇ ਸੋਲੇ ਗਾਵੀਏ ਨਾਨਕ। ਅੱਜ ਤੁਹਾਡੇ ਖੂਨ ਦੇ ਸੋਲੇ ਹਨ, ਅੱਜ ਖੁਸ਼ੀਆਂ ਦੇ ਗੀਤ ਨਹੀਂ ਹਨ, ਅੱਜ ਖੂਨ ਕੇ ਸੋਲੇ ਹਨ। ਕਿੰਨੀ ਕਿੰਨੀ ਕੌਮ ਮਰੀ ਹੈ, ਪਰ ਤੁਹਾਨੂੰ ਕਿਸੇ ਦੱਸਿਆ? ਗੌਰਮੈਂਟਾਂ ਦੱਸਿਆ 300-400 ਹਜ਼ਾਰ। ਮੈਨੂੰ ਕੱਲ੍ਹ ਇੱਕ ਸਿੰਘ ਨੇ ਦੱਸਿਆ, ਉਹ ਇੰਡੀਆ ਤੋਂ ਆਇਆ, ਕਿਤੇ ਲੋਕ ਕਹਿੰਦਾ 10,000 ਦਿੱਲੀ 'ਚ ਮਾਰਿਆ ਗਿਆ। ਓਏ ਭਰਿਓ ਲੋਕੋ, ਸਾਨੂੰ ਕਦੀ ਕਿਸੇ ਨੇ ਕਦੀ ਕੋਈ ਸੱਚ ਗੱਲ ਦੱਸੀ ਹੈ? ਸੱਚ ਕਦੇ ਬਾਹਰ ਦੱਸੇ ਆ? ਇਸ ਲਈ ਖੋਲ ਕੇ ਸੋਲੇ ਗਾਵੀਏ ਨਾਨਕ, ਰੱਬ ਕਾ ਸੁਰੂ ਪਾਏ ਵੇ ਲੈ ਲਓ। ਤੇ ਮੇਰੇ ਬਾਬਰ ਆ ਗਿਆ, ਤੇ ਬਾਬਰ ਦੀ ਪਹਾਣਾ ਪਛਾਣਾ ਦੀ ਇੱਕ ਲੜਾਈ ਹੋਈ, ਕਤਲੇ ਆਮ ਹੋਈ, ਕੋਈ ਲਿਹਾਜ਼ ਨਾ ਕੀਤਾ ਗਿਆ। ਬਾਬਰ ਵੀ ਮੁਸਲਮਾਨ ਸੀ, ਪਠਾਣ ਵੀ ਮੁਸਲਮਾਨ ਸਨ, ਇੱਕ ਧਰਮ ਦੇ ਬੰਦਿਆਂ ਦੇ ਅੰਦਰ ਜਦੋਂ ਕੁਦਰਤੀ ਕਰੁੱਪ ਹੋਈ, ਐਸਾ ਫਾਣਾ ਵਰਤਿਆ, ਸਭ ਮਾਰੇ ਗਏ, ਘਰ ਲੁੱਟੇ ਗਏ, ਹਵੇਲੀਆਂ ਲੁੱਟੀਆਂ ਗਈਆਂ। ਫਿਰ ਮੇਰੇ ਸਤਿਗੁਰੂ ਨੇ ਦੇਖਿਆ, ਜਿਨ ਸੋਹਣ ਪੱਟੀਆਂ, ਮੰਗੀ ਪਾਏ ਸਧੂਰ, ਸੋਸ਼ਲ ਕਾਟੀ ਮੁਨੀਅਨ ਕਲ ਚਾਵੇ ਦੂਰ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣਾ ਮੇਰੇ ਹਜ਼ੂਰ, ਆਦੇਸ਼ ਬਾਬਾ ਆਦੇਸ਼, ਆਦਮ ਤੇਰਾ ਅੰਤ ਨਾ ਪਾਇਆ, ਕਰਤਰ ਦੇਖੇ ਵੇਸ਼। ਇਹ ਮੇਰੇ ਵਾਹਿਗੁਰੂ, ਹੁਣ ਜਰਾ ਥੋੜ੍ਹੀ ਜਿਹੀ ਕਥਾ ਸੁਣੋ ਅੱਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਹਨ ਕਿ ਬਾਬਰ ਨੇ ਐਸਾ ਕੁਝ ਕੀਤਾ ਤੇ ਮੇਰੇ ਸਤਿਗੁਰੂ ਕਿੱਥੇ ਚਲੇ ਗਏ? ਬਾਹਰ ਚਲੇ ਗਏ, ਡੁੱਬ ਗਏ। ਕੋਈ ਅਜਿਹੇ ਨਹੀਂ ਸਨ ਮਖਟੂ ਹੋ ਕੇ ਕੰਨ ਪੜਾਏ। ਮੇਰੇ ਸਤਿਗੁਰੂ ਨੇ ਆਖਿਆ ਤੇ ਕਹਿੰਦੇ ਉੱਥੇ ਹੀ ਸਨ ਮਹਾਰਾਜ। ਉਸ ਵੇਲੇ ਭਾਈ ਮਰਦਾਨੇ ਨੂੰ ਮੀਰ ਸਰਦਾਰ ਸੀ ਉਸ ਵਕਤ ਦਾ, ਜਿਹਨੇ ਭਾਈ ਮਰਦਾਨੇ ਨੂੰ ਆਖਿਆ ਮੇਰਾ ਘੋੜਾ ਫੜ ਕੇ ਲੈ ਕੇ ਚੱਲ, ਤੇ ਗੁਰੂ ਨਾਨਕ ਦੇ ਸਿਰ 'ਤੇ ਵੀ ਇੱਕ ਪੰਡ ਰੱਖ ਦਿੱਤੀ, ਉਹਨਾਂ ਨੂੰ ਵੀ ਇੱਕ ਬਗਾਰੀ ਬਣਾ ਲਿਆ। ਬਗਾਰੀ ਜਾਣਦੇ ਹੋ, ਜਿਹਨੂੰ ਕੁਛ ਪੈਸੇ ਨਾ ਦਿੱਤੇ ਜਾਣ ਤਾਂ ਮਰਜ਼ੀ ਦੇ ਮਾਲਕ ਜਿਹੜੇ ਬੰਦੇ ਗੌਰਮੈਂਟ ਦੇ ਹੁੰਦੇ ਨੇ, ਜਿਹਨੂੰ ਮਰਜ਼ੀ ਫੜ ਲੈਣ ਤੇ ਜਿੰਨੇ ਦਿਨ ਮਰਜ਼ੀ ਰੱਖੋ ਤੋਂ ਕੰਮ ਕਰਨ ਨੂੰ ਬਗਾਰੀ ਕਹਿੰਦੇ ਆ ਸਾਡੇ ਪਿੰਡਾਂ 'ਚ। ਬਗਾਰੀ ਗੁਰੂ ਨਾਨਕ ਨੂੰ ਬਗਾਰੀ ਬਣਾ ਲਿਆ, ਚੱਕ ਸਾਡੀ ਪੰਡ। ਫਿਰ ਗੁਰੂ ਨਾਨਕ ਨੇ ਵੀ ਪੰਡ ਚੱਕ ਲਈ, ਪਰ ਪੰਡ ਤਾਂ ਉਹਨਾਂ ਨੇ ਚੁੱਕੀ। ਮਰਦਾਨੇ ਨੂੰ ਆਖਿਆ ਘੋੜਾ ਫੜ ਲੈ, ਨਾਲ ਬਾਲੇ ਦੇ ਵੀ ਸਿਰ 'ਤੇ ਪੰਡ ਹੈ ਅਤੇ ਤੁਰੇ ਜਾ ਰਹੇ ਹੈ ਅਤੇ ਤੁਰੇ ਜਾਂਦਿਆਂ ਜਾਂਦਿਆਂ ਅਤੇ ਜਿਹੜੇ ਸਤਿਗੁਰੂ ਜੀ ਮਹਾਰਾਜ ਨੇ ਉਸ ਨੇ ਸ਼ਬਦ ਪੜਿਆ ਸੀ ਆਸਾ ਮਹੱਲਾ ਪਹਿਲਾ, ਖੁਰਾਸਾਨ ਤੁਸਮਾਨਾ ਕੀ ਆ, ਹਿੰਦੁਸਤਾਨ ਡਰਾਇਆ। ਲੋਕਾਂ ਸਨ ਪਈਆਂ, ਰੁਲਦੇ ਸਨ ਮੁਰਦੇ, ਸਾਰਿਆਂ ਦੇ ਇਕੱਠੇ ਰੁਲਦੇ ਸਨ। ਪਰ ਮੇਰਾ ਸਤਿਗੁਰੂ ਰਾਹੀ ਬਾਬਾ ਸੀ, ਪਰਮੇਸ਼ਰ ਦੇ ਪਿਆਰ ਵਾਲਾ ਬਾਬਾ ਸੀ। ਇਸ ਵਾਸਤੇ ਉਹਨਾਂ ਨੇ ਜਦੋਂ ਇਹ ਦੇਖਿਆ ਤਾਂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕੀਤੀ, ਖੁਰਾਸਾਨ ਤਸਮਾਨਾ ਕੀ ਆ, ਹਿੰਦੁਸਤਾਨ ਡਰਾਇਆ। ਆਪੇ ਦੋਸ਼ ਨੂੰ ਦੇਈ ਕਰਤਾ, ਜਮਕਰ ਮੂਲ ਚੜਾਇਆ। ਇੱਥੀ ਮਾਰ ਪਈ ਕੋ ਲਾਣੇ, ਤੈਂਕੀ ਦਰਦ ਨਾ ਆਇਆ। ਹੇ ਮੇਰੇ ਵਾਹਿਗੁਰੂ, ਕੀ ਤੈਨੂੰ ਦਰਦ ਨਹੀਂ ਆਇਆ? ਆ ਇੰਨਾ ਕੁਝ ਹੋ ਰਿਹਾ ਹੈ। ਇਹ ਸ਼ਬਦ ਮਹਾਰਾਜ ਨੇ ਉਦੋਂ ਗਾਇਨ ਕੀਤੇ ਤਾਂ ਫਿਰ ਮਹਾਰਾਜ ਨੂੰ ਵੀ ਜੇਲ੍ਹ ਵਿੱਚ ਜਾ ਕੇ ਬਿਠਾ ਦਿੱਤਾ। ਕਿਤੇ ਹੋਰ ਚੱਕੀਆਂ ਪੀ ਰਹੇ ਸਨ, ਉੱਥੇ ਗੁਰੂ ਨਾਨਕ ਵੀ ਚੱਕੀ ਪੀ ਰਹੇ ਸਨ। ਚੱਕੀ ਪੀਣੀਆਂ ਪੀਣੀਆਂ ਮਹਾਰਾਜ ਨੇ ਆਖਿਆ ਮਰਦਾਨੀਆਂ ਤੇ ਰਬਾਹ ਵਜਾ, ਇਹ ਚੱਕੀ ਆਪੇ ਚੱਲੇਗੀ। ਚੱਕੀ ਇੱਕ ਸੰਸਾਰ ਹੈ, ਜਿਵੇਂ ਚੱਕੀ 'ਚ ਦਾਣੇ ਪੀਸੇ ਜਾਂਦੇ ਨੇ ਤਿਵੇਂ ਉਹ ਜੀਵ ਪੀਸੇ ਜਾਂਦੇ ਨੇ ਜਿਵੇਂ ਪਰਮੇਸ਼ਰ ਦਾ ਨਾਮ ਵਿਸਾਰ ਦਿੰਦੇ ਨੇ। ਮਹਾਰਾਜ ਨੇ ਆਖਿਆ ਧਨ ਜੋਬਨ ਜੋਏ ਬੈਰੀ ਹੋਏ, ਤੋਜੋ ਦੇਣੀ ਆਪਨੇ ਧਨ ਜੋਬਨ ਜੋਏ ਬੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗੁਆਏ। ਅੱਗੋਂ ਮੇਰੀ ਕੀਤੀ ਖੇਤੀ ਹੈ ਤਾਂ ਕਾਇਕ ਮੇਰੇ ਸਦਾਏ। ਇਸ ਵਾਸਤੇ ਮੇਰੇ ਸਤਿਗੁਰੂ ਜੀ ਨੇ ਇਹ ਸਭ ਪੇਸ਼ੀਨ ਗੋਈ ਕੀਤੀ ਹੈ, ਭਵਿੱਖਬਾਣੀ ਕੀਤੀ ਹੈ, ਆਪਣੀ ਬਾਣੀ 'ਚ ਸਾਰਾ ਇਤਿਹਾਸ ਲਿਖ ਦਿੱਤਾ। ਯਾਦ ਰਹੇ ਆਹ ਜਿਹੜੇ ਸ਼ਬਦ ਅੱਜ ਮੈਂ ਇਕੱਠਾ ਕਰਦਾ ਹਾਂ, ਮੇਰੇ ਦੇਸ਼ ਵਿੱਚ ਗੌਰਮੈਂਟ ਨੇ ਬੰਦ ਕਰ ਦਿੱਤਾ ਸੀ ਬਾਬਰ ਬਾਣੀ ਦਾ ਸ਼ਬਦ, ਕੋਈ ਖਾ ਨਹੀਂ ਸਕਦਾ ਬਾਬਰ ਬਾਣੀ ਸ਼ਬਦ ਹੀ, ਕੋਈ ਇਕੱਠਾ ਨਹੀਂ ਕਰ ਸਕਦਾ। ਕਿੱਡਾ ਵੱਡਾ ਜ਼ੁਲਮ ਹੈ! ਗੁਰੂ ਨਾਨਕ ਦਾ ਸ਼ਬਦ ਹੈ, ਅਸੀਂ ਨਾ ਗਾ ਸਕਦੇ ਨਾ ਇਹਦੀ ਇਕੱਠਾ ਕਰ ਸਕਦੇ ਹਾਂ। ਮੁਲਕ ਆਜ਼ਾਦ ਹੈ, ਹਿੰਦੁਸਤਾਨ ਆਜ਼ਾਦ ਹੈ, ਇਹਦੀ ਵੱਡੀ ਕੁਰਬਾਨੀ ਕੀਤੀ ਹੈ, ਇਹਦੇ ਵੱਡੇ ਬੰਦੇ ਸ਼ਹੀਦ ਕਰਵਾਏ ਹਨ। ਇਸ ਵਾਸਤੇ ਜਦੋਂ ਕੁਝ ਦੇਣ ਦੀ ਵਾਰੀ ਆਉਂਦੀ ਹੈ ਤਾਂ ਗਿਣਤੀ ਦੀ ਵਾਰੀ ਆਉਂਦੀ ਹੈ, ਜਦੋਂ ਮਰਾਉਣ ਦੀ ਵਾਰੀ ਆਉਂਦੀ ਹੈ ਸਿੱਖ ਦੀ ਵਾਰੀ ਆਉਂਦੀ ਹੈ। ਕਦੇ ਨਹੀਂ ਸੋਚਿਆ ਬੈਠ ਕੇ। ਇਸ ਵਾਸਤੇ ਬਾਈ ਉਹ ਗੱਲ ਸਾਡੀ ਸਮਝਣ ਵਾਲੀ ਹੈ ਇਸ ਨਾਤੇ ਨਾਲ ਕਿ ਮੇਰੇ ਸਤਿਗੁਰੂ ਮਹਾਰਾਜ ਨੇ ਆਖਿਆ, ਕਹਿੰਦੇ ਨੇ ਫਿਰ ਉਸ ਵੇਲੇ ਖੂਨ ਕਿਸ ਬੋਲੇ ਗਾਵੀਏ ਨਾਨਕ। ਇਹ ਸ਼ਬਦ ਪੜ੍ਹ ਰਹੇ ਸੀ ਗੁਰੂ ਨਾਨਕ ਸਾਹਿਬ ਜੀ, ਬਾਬਰ ਨੂੰ ਜਾ ਕੇ ਵੀਰ ਸਰਦਾਰ ਨੇ ਆਖ ਦਿੱਤਾ, ਕਹਿਣ ਲੱਗਾ ਉੱਥੇ ਕੋਈ ਫਕੀਰ ਬੈਠੇ ਹਨ। ਕਹਿੰਦੇ ਨੇ ਬਾਬਰ ਨੇ ਦੋਨੋਂ ਹੱਥ ਜੋੜ ਲਏ। ਦੇਖੋ ਜ਼ੁਲਮ ਹੈ ਪਰ ਜ਼ਾਲਮ ਵੀ ਕਿਸੇ ਦੇ ਵਿੱਚ ਝੁਕਦਾ, ਪਰ ਇਹ ਤਾਂ ਜ਼ਾਲਮ ਜ਼ੁਲਮ ਕਰਕੇ ਝੁਕਦੇ ਹੀ ਨਹੀਂ। ਇਹ ਤਾਂ ਜ਼ਾਲਮਾਂ ਨੇ ਜ਼ੁਲਮ ਵੀ ਕੀਤਾ ਅਤੇ ਨਾਲ ਸਾਨੂੰ ਹੁਣ ਉਹ ਫਿਰ ਕੀ ਕਹਿੰਦੇ ਆ, ਸਾਨੂੰ ਵਾਰਨਿੰਗ ਦਿੰਦੇ ਹਨ ਅਤੇ ਨਾਲ ਸਾਨੂੰ ਉਹ ਫਿਰ ਇਹ ਕੁਝ ਕਹਿੰਦੇ ਆ, ਦੇਖੋ ਅਸੀਂ ਕੀ ਕਰਾਂਗੇ। ਕਿੰਨੇ ਮਹੀਨੇ ਨੇ ਅਤੇ ਉਹਨੇ ਗੁੰਡੇ ਕੀਤੇ ਇਕੱਠੇ ਕੀਤੇ ਸੀ ਸਾਰੇ ਰਾਣੇ ਤੋਂ, ਕਿੰਨੇ ਬੰਦੇ ਨੇ ਪਹਿਲਾਂ ਸੱਦੇ ਸੀ। ਉਹ ਸਧਾਰਨ ਬੰਦਾ ਅਸੀਂ ਇਹ ਗੱਲਾਂ ਦੇ ਸੀ ਕਰ ਸਕਦਾ? ਇਹਨਾਂ ਨੇ ਸਭ ਕੁਝ ਕੀਤਾ ਅਸੀਂ ਇਕੱਠਾ ਹੋ ਕੇ, ਇਹਨਾਂ ਦਾ ਪ੍ਰਾਣ ਬੜਾ ਲੰਬਾ ਚੌੜਾ ਸੀ। ਇਸ ਵਾਸਤੇ ਅੱਜ ਵੀ ਇਹਨਾਂ 'ਤੇ ਇਹ ਵਿਸ਼ਵਾਸ ਨਾ ਕਰਿਓ। ਇਸ ਵਿਸ਼ਵਾਸ ਦੀ ਲੋੜ ਨਹੀਂ ਇਸ ਗੱਲ ਦੇ ਸਮਝਣ ਦੀ, ਗੱਲ ਸਮਝਣ ਦੀ ਇਸ ਨਾਤੇ ਲੋੜ ਹੈ ਕਿ ਮੈਂ ਕਿਸੇ ਦਾ ਭਲਾ ਤਾਂ ਕਰਨਾ ਹੈ ਪਰ ਆਪਣਾ ਭਲਾ ਪਹਿਲਾਂ ਕਿਸ ਨਾਲ ਕਰਦਾ। ਉਸ ਨੇ ਮਹਾਰਾਜ ਸਮਾਧੀ ਲਾ ਕੇ ਬੈਠੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਦੇ ਸਨ। ਬਾਬਰ ਨੂੰ ਆਖਿਆ ਕਿਸੇ ਨੇ ਜਾ ਕੇ, ਉਹ ਮੀਰ ਸਲਾਰ ਨੇ, ਉਹ ਬਾਬਰ ਇੱਕ ਦਰਵੇਸ਼ ਆਇਆ, ਉਹ ਸਮਾਧੀ ਲਾ ਕੇ ਜੇਲ੍ਹ 'ਚ ਬੈਠਾ ਹੈ, ਉਹਦੀ ਚੱਕੀ ਆਪੇ ਚੱਲ ਰਹੀ ਹੈ, ਉਹਦੇ ਨਾਲ ਕੋਈ ਬੜਾ ਖੂਬਸੂਰਤ ਸਾਧ ਵਜਾਉਣ ਵਾਲਾ ਹੈ ਅਤੇ ਚੱਲ ਉੱਠ ਕੇ ਚੱਲ। ਕਹਿੰਦੇ ਨੇ ਉਸ ਬਾਬਰ ਨੇ ਉਦੋਂ ਅਰਦਾਸ ਕੀਤੀ, ਦੁਆ ਮੰਗੀ, ਹੇ ਪਰਮੇਸ਼ਰ ਜੇ ਤੇਰੇ ਇਸ ਸ਼ਹਿਰ ਵਿੱਚ ਕੋਈ ਅਜਿਹਾ ਦਰਵੇਸ਼ ਬੈਠਾ ਹੈ ਤਾਂ ਮੈਂ ਕਿਉਂ ਜ਼ੁਲਮ। ਦੇਖੋ ਲਫ਼ਜ਼ ਨੇ ਇਤਿਹਾਸ ਲਿਖਿਆ, ਜਾਣੀ ਬਾਬਰ ਜ਼ਾਲਮ ਸੀ, ਜ਼ੁਲਮ ਕੀਤਾ, ਰਸਤਾ ਕੁੰਗੂ ਪਾਏਵੇ ਲਾਲੋ ਦਾ ਹੁਕਮ ਵਰਤਾਤਾ, ਸਭ ਕੁਝ ਕਰ ਦਿੱਤਾ, ਲੁੱਟੇ ਗਏ, ਮਾਰੇ ਗਏ, ਕੋਈ ਪਛਾਣ ਨਾ ਰਹੀ। ਪਰ ਜਦੋਂ ਉਹਨਾਂ ਨੂੰ ਕਿਸੇ ਨੇ ਦੱਸਿਆ ਕੋਈ ਦਰਵੇਸ਼ ਬੈਠਾ ਹੈ ਸ਼ਹਿਰ ਅੰਦਰ, ਉਹ ਕੋਈ ਜੇਲ੍ਹ 'ਚ ਬੈਠਾ ਹੈ ਕੋਈ ਪਰਮੇਸ਼ਰ ਦਾ ਪਿਆਰਾ, ਤਾਂ ਉਹ ਅਰਦਾਸ ਕਰਦਾ ਹੈ ਕਿ ਦੁਆ ਮੰਗੀ ਹੈ ਮੇਰੇ ਖੁਦਾ, ਮੇਰੇ ਕੋਲੋਂ ਗਲਤੀ ਨਹੀਂ। ਅਤੇ ਕਹਿੰਦੇ ਚਲੋ ਮੈਂ ਉਸ ਵਕੀਲ ਤੋਂ ਜਾ ਕੇ ਮੁਆਫ਼ੀ ਤਾਂ ਮੰਗਾਂ, ਕੋਈ ਅਹਿਸਾਸ ਹੈ। ਉਹਨਾਂ ਕਿਹਾ ਉਹ ਖੁਦਾ ਦਾ ਰੂਪ ਬੈਠਾ ਹੈ, ਉਹ ਕੋਈ ਵੀ ਉਹਨਾਂ ਬੰਦਾ ਖੁਦਾ ਦਾ ਰੂਪ ਨਹੀਂ ਸੀ, ਉਹ ਕੋਈ ਵੀ ਸੰਤ ਐਸਾ ਨਹੀਂ ਸੀ ਨਾਮ ਜਪਣ ਵਾਲਾ ਜਿਹੜਾ ਸਾਰੇ ਦੀ ਅਰਦਾਸ ਕਰਦਾ ਸੀ। ਤੇਰੇ ਮੁੰਡੇ ਨੇ ਮਰੇ ਤੇ ਮਹਾਂਪੁਰਖਾਂ ਨੇ ਜਾ ਕੇ ਤੈਨੂੰ ਸੀਸ ਦਿੱਤੀ ਸੀ, ਉਸ ਸੀਸ ਨਾਲ ਤੂੰ ਇੰਨਾ ਚਿਰ ਕੱਢ ਕੇ ਨਹੀਂ, ਤੂੰ ਪਹਿਲੇ ਮਰ ਜਾਣਾ ਸੀ। ਇਸ ਵਾਸਤੇ ਮਹਾਤਮਾ ਲੋਕਾਂ ਦੀਆਂ ਅਸ਼ੀਰਵਾਦਾਂ ਮਹਾਰਾਜ ਨੇ ਆਖਿਆ ਹੈ। ਉਹਨਾਂ ਨੇ ਆਖਿਆ ਦੁਨੀਆਂ ਵਿਲਸ ਸਕਦੀ ਹੈ, ਤਾਰੇ ਵਿਲਸ ਸਕਦੇ ਹੈ, ਚੰਦਰਮਾ ਮਿਲ ਸਕਦਾ ਹੈ, ਧਰਤੀ ਮਿਲ ਸਕਦੀ ਹੈ, ਪਰ ਇੱਕ ਸਾਧ ਬਚਨ ਅਟਲਾਦਾ ਸਾਧੂ ਦਾ ਬਚਨ ਅਟਲ ਹੋ ਜਾਂਦਾ ਹੈ। ਹੁਣ ਸਾਰੀ ਦੁਨੀਆਂ ਸੁੱਖ ਭੋਗ ਰਹੀ ਹੈ ਨਾ, ਹਰਿਮੰਦਰ ਸਾਹਿਬ ਦੀ ਗੰਭੀਰਾ ਦੁੱਖ ਭੋਗ ਰਹੀ ਹੈ। ਇਸ ਵਾਸਤੇ ਅਜੇ ਇਹਨਾਂ ਨੇ ਭੋਗਣਾ, ਹੋਰ ਜਿਨ੍ਹਾਂ ਨੇ ਜ਼ੁਲਮ ਕੀਤਾ ਭੋਗਣਗੇ, ਯਾਦ ਰੱਖਣਾ। ਇਸ ਵਾਸਤੇ ਮੇਰੇ ਸਤਿਗੁਰੂ ਦਾ ਆਪਣਾ ਹੁਕਮ ਵਰਤ ਰਿਹਾ ਹੈ। ਉਹਨਾਂ ਨੇ ਆਖਿਆ ਖਾਲਸੇ ਆ, ਇੰਨੇ ਸਾਲ ਖਾਲਸਾ ਚੰਡੀ ਦੇ ਖੱਪਰ ਭਰੇਗਾ ਪਰ ਖਾਲਸਾ ਮਿਲੇਗਾ ਨਹੀਂ, ਖਾਲਸੇ ਦੀ ਜੋਤ ਪ੍ਰਗਟੇਗੀ, ਮੈਂ ਖਾਲਸੇ ਦੀ ਰੱਖਿਆ ਕਰਾਂਗਾ। ਇਸ ਲਈ ਖਾਲਸਾ ਆਪਣੇ ਪੈਰਾਂ 'ਤੇ ਖੜ ਕੇ ਆਪਣੇ ਰੂਪ ਨੂੰ ਪਹਿਚਾਣ ਲਵੇ। ਤਾਂ ਮੇਰੇ ਸਤਿਗੁਰੂ ਦੇ ਕੋਲ ਬਾਬਾ ਬਾਬਰ ਗਿਆ ਅਤੇ ਬਾਬਰ ਨੇ ਜਾ ਕੇ ਜਦੋਂ ਦੇਖਿਆ ਤਾਂ ਮਹਾਰਾਜ ਸਮਾਧੀ 'ਚ ਬੈਠੇ। ਇੱਕ ਕਰੀ ਆਪਾਂ ਸਾਰੇ ਮੇਰੀ ਬੇਨਤੀ ਮੰਨ ਲੈਣੀ, ਇੱਕ ਮਿੰਟ ਲਈ ਸਾਰੇ ਸਮਾਧੀ ਲਾ ਕੇ ਮੂਲ ਮੰਦਰ ਦਾ ਪਾਠ ਕਰੀ, ਫਿਰ ਮੈਂ ਹੱਥ ਕਰ ਦਿਆਂਗਾ, ਸਮਾਧ ਕਰ ਦਿਆਂਗਾ। ਸਾਰੇ ਅੱਖਾਂ ਮੀਟ ਕੇ ਧਿਆਨ ਦੇ ਨਾਲ ਬੋਲ ਕੇ ਪੜੋ, ਸੁਪਨੀ ਬੋਲ ਕੇ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਗੁਰਪ੍ਰਸਾਦ ਆਦ ਸੱਚ ਜੁਵਾਦ ਸੱਚ ਐਸੀ ਸੱਚ ਨਾਨਕ ਕੋਸੀ ਹੀ ਸੱਚ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਵਾਸਤੇ ਜੋ ਮੂਲ ਮੰਤਰ ਵਾਹਿਗੁਰੂ ਨੂੰ ਦਿੱਤਾ ਉਹ ਸਾਨੂੰ ਦਿੱਤਾ, ਕਿਉਂਕਿ

ਸੰਤ ਦੀ ਲਿਹਾਜ਼ ਨਹੀਂ ਕੀਤਾ ਗੱਲ ਸੱਚੀ ਕਹਿ ਸੀ ਉਹ ਬਾਬਰ ਤੂੰ ਜਾਵਰ ਤੂੰ ਜ਼ੁਲਮ ਕੀਤਾ ਫਿਰ ਆਖਿਆ ਦੱਸੋ ਦਰਵੇਸ਼ ਮੈਂ ਕੀ ਕਰਾਂ ਮਹਾਰਾਜ ਨੇ ਆਖਿਆ ਜਿਹਨਾਂ ਦੇ ਘਰ ਲੁਕੇ ਹੈ ਜਿਹਨਾਂ ਨੂੰ ਬੰਨ ਕੇ ਰੱਖਿਆ ਹੋਇਆ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵੰਡ ਦੇ ਜਿਹਨਾਂ 'ਤੇ ਜ਼ੁਲਮ ਕੀਤਾ ਤੂੰ ਮੁਆਫ਼ੀ ਮੰਗ ਜੇ ਤੂੰ ਰਾਜ ਕਰਨਾ ਚਾਹੁੰਦਾ ਤਾਂ ਇਨਸਾਫ਼ ਦਾ ਰਾਜ ਕਰ ਦੇਖ ਦੁਨੀਆ ਅੰਦਰ ਰਾਜ ਛਾਇਆ ਅਤੇ ਤੇਗ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਪਰਛਾਵੇਂ ਹੁੰਦੇ ਨੇ ਤਿੰਨੇ ਚੀਜ਼ਾਂ ਨਹੀਂ ਰਹਿਣਗੀਆਂ ਇਸ ਵਾਸਤੇ ਮਹਾਰਾਜ ਨੇ ਆਖਿਆ ਸੀ ਇਸ ਯੁੱਗ ਮੇ ਸੋਭਾ ਨਾਮ ਕੀ ਬਿਨਾਂ ਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲ ਨਾ ਹੋਏ ਇਸ ਵਾਸਤੇ ਦੁਨੀਆਂ 'ਚ ਨਾਮ ਦੀ ਸੋਭਾ ਸਾਰਾ ਦੁਨੀਆਂ 'ਚ ਰਹਿੰਦੀ ਹੈ ਅੱਜ ਔਰੰਗਜ਼ੇਬ ਨਹੀਂ ਹੈ ਬਾਬਰ ਨਹੀਂ ਹੈ ਅਕਬਰ ਨਹੀਂ ਹੈ ਹਮਾਯੂ ਨਹੀਂ ਹੈ ਹੋਰ ਸਾਰੇ ਸ਼ਾਹਜਹਾਂ ਨਹੀਂ ਹੈ ਪਰ ਕਬੀਰ ਅੱਜ ਵੀ ਜਿੰਦਾ ਹੈ ਰਵਿਦਾਸ ਅੱਜ ਵੀ ਜਿੰਦਾ ਹੈ ਭਗਤ ਰਾਮ ਦੇਵ ਅੱਜ ਵੀ ਜਿੰਦੇ ਹਨ ਸਦਨਾ ਅੱਜ ਵੀ ਜਿੰਦਾ ਹੈ ਜੈ ਦੇਵ ਭਗਤ ਅੱਜ ਵੀ ਜਿੰਦਾ ਹੈ ਉਹ ਅਸੀਂ ਤਾਂ ਤੁਹਾਡੇ ਚਾਰ ਬ੍ਰਾਹਮਣ ਭਗਤ ਚਾਰ ਮੁਸਲਮਾਨ ਅੱਠ ਬ੍ਰਾਹਮਣ ਭਗਤ ਚਾਰ ਮੁਸਲਮਾਨ ਭਗਤ ਗੁਰੂ ਗ੍ਰੰਥ ਸਾਹਿਬ 'ਚ ਰੱਖੀ ਬੈਠੇ ਉਹਦੀ ਪੂਜਾ ਕਰਦੇ ਹਾਂ ਹੋਰ ਸਾਨੂੰ ਦੱਸੋ ਇਸ ਤੋਂ ਵੱਡਾ ਕਿਹੜਾ ਦੁਨੀਆਂ ਦਾ ਸਾਂਝਾ ਧਰਮ ਹੋ ਸਕਦਾ ਇਹ ਤਾਂ ਸਾਰੇ ਅਸੀਂ ਪੂਜਾ ਕਰਦੇ ਰਹਿਣਾ ਪਰ ਦੁਨੀਆਂ 'ਚ ਸਾਨੂੰ ਕੋਈ ਮਿਸਾਲ ਤਾਂ ਕਰਕੇ ਦੱਸੇ ਇਸ ਲਈ ਮੇਰੇ ਗੁਰੂ ਨਾਨਕ ਨੇ ਅਗਲੀ ਪੌੜੀ 'ਚ ਮਹਾਰਾਜ ਨੇ ਜੋ ਫਰਮਾਇਆ ਹੈ ਫਿਰ ਉਹ ਕਹਿੰਦੇ ਹਨ ਕਿ ਉਹਨਾਂ ਨੇ ਭਵਿੱਖ ਦਾਸ ਆਖਿਆ ਸੀ ਤਾਂ ਮਹਾਰਾਜ ਜੀ ਕਹਿੰਦੇ ਨੇ ਸਾਹਿਬ ਕੇ ਗੁਰੂ ਨਾਨਕ ਗਾਵੇ ਮਾਸ ਗੁਰੀ ਵਿਤਿਆਸ ਮਸੋਲਾ ਮਹਾਰਾਜ ਕਹਿੰਦੇ ਮੈਂ ਗੁਰੂ ਦੇ ਗੁਣ ਗਾਣਾ ਹਾਂ ਹੁਣ ਸਾਹਮਣੇ ਬੈਠਾ ਸੀ ਉਸਨੇ ਸਾਹਮਣੇ ਬੈਠੇ ਤੇ ਮਹਾਰਾਜ ਨੇ ਆਖਿਆ ਇਸ ਸਰੀਰ ਰੂਪੀ ਮਾਸ ਦੀ ਪੁਰੀ ਦੇ ਅੰਦਰ ਵੀਹ ਫੁੱਟ ਵਾਲਾ ਟੀਕਾ ਕਹਿੰਦਾ ਕਿ ਗੁਰੂ ਨਾਨਕ ਜੀ ਕਿਉਂਕਿ ਸਰੀਰ ਮਾਸਤਾ ਹੈ ਉਹਦੇ 'ਚ ਬੈਠੇ ਸੀ ਵੀ ਕਹਿੰਦੇ ਸੀ ਕਿ ਇਸ ਗੱਲ ਦਾ ਮਸਲਾ ਕਹਿ ਰਹੇ ਹਾਂ ਵਕਤ ਦੀ ਸਿਚੁਏਸ਼ਨ ਦੱਸ ਰਹੇ ਹਾਂ ਵਕਤ ਦੀ ਨਜ਼ਾਕਤ ਦੱਸ ਰਹੇ ਹਾਂ ਅਤੇ ਸ਼ਮਦਾਸ ਵਾਲੇ ਕਹਿੰਦੇ ਹੈ ਕਿ ਲੋਥਾਂ ਦੇ ਢੇਰ ਵਿੱਚ ਬੈਠ ਕੇ ਗੁਰੂ ਨਾਨਕ ਨੇ ਸੱਚ ਦਾ ਮਸਲਾ ਕਿਹਾ ਮਾਸਪੁਰੀ ਵਿੱਚ ਆਪ ਨੂੰ ਸੁਣਲਾ ਜਿਨਿਓ ਪਾਈ ਰੰਗ ਰਵਾਈ ਬੈਠਾ ਵੇਖਿਆ ਵਾਪਸੀ ਅਕੇਲਾ ਆਹ ਹੈ ਸਿੱਖ ਧਰਮ ਦੀ ਸਾਂਝੀ ਵਾਲਤਾ ਜ਼ੁਲਮ ਹੋ ਰਿਹਾ ਮਾਰੇ ਜਾ ਰਹੇ ਹਨ ਪਰ ਮੇਰਾ ਸਾਂਝਾ ਗੁਰੂ ਨਾਨਕ ਸਾਰੇ ਸੰਸਾਰ ਦੇ ਵਾਸਤੇ ਫਿਰ ਵੀ ਕਹਿੰਦੇ ਹਨ ਹੇ ਮੇਰੇ ਵਾਹਿਗੁਰੂ ਇਹ ਰੰਗਾਂ ਰੰਗਾਂ ਦੀ ਤੂੰ ਸਾਡੀ ਹੈ ਹਿੰਦੂ ਤੂੰ ਸਾਡੇ ਹਨ ਮੁਸਲਮਾਨ ਤੂੰ ਸਾਡੇ ਹਨ ਈਸਾਈ ਤੂੰ ਸਾਡੇ ਹਨ ਸਾਰੀ ਸਿੱਖੀ ਤੂੰ ਸਾਡੀ ਹੈ ਪਰ ਇੱਕ ਗੱਲ ਯਾਦ ਰੱਖ ਕਿ ਇਹ ਤੇਰੀ ਵੀ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਦੇ ਅੰਦਰ ਬੈਠਾ ਵੇਖਿਆ ਵਾਪੀ ਅਕੇਲਾ ਤੂੰ ਸਾਰਿਆਂ ਨੂੰ ਬੈਠਾ ਅਕੇਲਾ ਵੇਖਦਾ ਹੈ ਪਰ ਇੱਕ ਗੱਲ ਜਿਹੜੀ ਮਹਾਰਾਜ ਕਹਿ ਰਹੇ ਸੀ ਉਹ ਸੀ ਸੱਚਾ ਸੁ ਸਾਹਿਬ ਸੱਚ ਇੱਕ ਪਾਵ ਸਾਨੂੰ ਪਤਾ ਗੌਰਮੈਂਟ ਸਾਡੀ ਮਦਦ ਨਹੀਂ ਕਰੇਗੀ ਦਿਖਾਵਾ ਕਰੇਗੀ ਪਖੰਡ ਕਰੇਗੀ ਹੋਰ ਕੋਈ ਬਿੱਲੀ ਵਾਂਗੂ ਚੌਲ ਲੱਖ ਕਿਸਾ ਦਾ ਨੁਕਸਾਨ ਕਰਨ ਲਈ ਤਿਆਰ ਹੋਵੇਗੀ ਪਰ ਮੇਰਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਮਾਲਕ ਜਿਹੜਾ ਹੈ ਉਹ ਸੱਚਾ ਹੈ ਅਤੇ ਉਹ ਸੱਚਾ ਨਿਆਂ ਜ਼ਰੂਰ ਕਰੇਗਾ ਸੱਚਾ ਨਿਆਂ ਕਰੇਗਾ ਮੁਸਕੁਲਾ ਸੱਚਾ ਨਿਆਂ ਕਰਨ ਵਾਲੇ ਦਾ ਮਸਲਾ ਸੱਚਾ ਨਿਆਂ ਦਾ ਅਸੂਲ ਜਿਹੜਾ ਹੈ ਉਹ ਪਰਮੇਸ਼ਰ ਕਰੇਗਾ ਅਤੇ ਮੇਰੇ ਸਤਿਗੁਰੂ ਨੇ ਆਖਿਆ ਸੀ ਕਾਇਆ ਕੱਪੜ ਟੁੱਕ ਟੁੱਕ ਹੋ ਸੀ ਹਿੰਦੁਸਤਾਨ ਸਮਾਲ ਸੀ ਬੋਲਾਂ ਇੱਕ ਹਿੰਦੁਸਤਾਨ ਦਾ ਨਾਂ ਹੈ ਗੁਰੂ ਨਾਨਕ ਨੇ ਆਖਿਆ ਸੀ ਇਹ ਕਾਇਆ ਰੂਪੀ ਕੱਪੜੇ ਤੀਰ ਜਿਹੜੇ ਨੇ ਟੁਕੜੇ ਟੁਕੜੇ ਹੋ ਜਾਣਗੇ ਤਾਂ ਹਿੰਦੁਸਤਾਨ ਇਸ ਗੱਲ ਨੂੰ ਯਾਦ ਰੱਖੇਗਾ ਆਪਣੇ ਠੱਕਰੇ ਜਾਣ ਸਿੱਤਾ ਨਵੇਂ ਅਤੇ ਕਿਨ ਹੋਈ ਸੀ ਗੁਰੂ ਨਾਨਕ ਦੀ 10 ਸਾਲ ਪਹਿਲਾਂ ਆਖਿਆ ਸੀ ਮਹਾਰਾਜ ਨੇ 1578 ਨੂੰ ਇਹ ਜਿਹੜੇ ਬਾਬਰ ਇਹ ਮੁਗਲ ਜਿਹੜੇ ਨੇ ਹਿੰਦੁਸਤਾਨ 'ਚ ਆਉਣਗੇ ਅਤੇ 1597 ਨੂੰ ਦੌੜ ਕੇ ਚਲੇ ਜਾਣਗੇ ਆਪਣੇ ਠੱਕਰੇ ਜਾਣ 97 ਹੋਰ ਵੀ ਉਸਦੀ ਮਦਦ ਦਾ ਚੇਲਾ ਪੀਰ ਕੋਟੀਏ ਮਹਾਂਪੁਰਖ ਤਾਂ ਕਹਿੰਦੇ ਹੈ ਹੋਰ ਉਸਦੀ ਮਰਦ ਦਾ ਚੇਲਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਰਦ ਦਾ ਪਰ ਜੋ ਮਰਦ ਕੰਬਣਾ ਪਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਤੇ ਚੇਲਾ ਹੈ ਖਾਲਸਾ ਉਹ ਵੀ ਉੱਠੇਗਾ ਅਤੇ ਸੰਸਾਰ ਵਿੱਚ ਰਾਜ ਕਰੇਗਾ ਮਹਾਂਪੁਰਖ ਵੀਰ ਕੋਟੀਏ ਟੀਕੇ ਤਾਂ ਐਸਾ ਮੰਨਦੇ ਹਨ ਹੋਰ ਵੀ ਉਸਦੀ ਮਰਦ ਦਾ ਚੇਲਾ ਮਰਦ ਹੈ ਗੁਰੂ ਤੇਗ ਬਹਾਦਰ ਜੀ ਦੇ ਧਰਮ ਦੇ ਵਾਸਤੇ ਸ਼ਹੀਦ ਹੋਏ ਤਾਂ ਚੇਲਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਠੇਗਾ ਅਤੇ ਆਪਣੇ ਖਾਲਸ ਨੂੰ ਜਗਾ ਕੇ ਦੁਨੀਆਂ ਦੇ ਅੰਦਰ ਪੈਰ ਪੈਰ ਅਤੇ ਕੱਪੇ ਕੱਪੇ ਅਤੇ ਖਾਲਸੇ ਦਾ ਦੇਸ਼ ਦੁਨੀਆਂ ਨੂੰ ਦੇ ਦੇਵੇਗਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਫਿਰ ਸੱਚ ਕੀ ਬਾਣੀ ਗੁਰੂ ਨਾਨਕ ਨੇ ਬਾਬਰ ਨੂੰ ਆਖ ਦਿੱਤੀ ਕਿ ਸੱਚ ਦੇ ਵੇਲੇ ਗੁਰੂ ਨਾਨਕ ਨੇ ਬਾਣੀ ਆਖੀ ਉਹ ਬਾਬਰ ਤੂੰ ਜਾਵਰ ਹੈ ਜੇ ਇਨਸਾਫ ਕਰੇਗਾ ਤਾਂ ਕੁਝ ਚਿਰ ਰਾਜ ਰਹਿ ਜਾਏਗਾ ਨਹੀਂ ਇਨਸਾਫ ਕਰੇਗਾ ਤੇਰਾ ਰਾਜ ਖਤਮ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀ ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਦਊ ਉਹ ਕਦੇ ਹਿੰਦੂ ਮਾਰ ਕਰੇ ਸਿੱਖ ਮਾਰ ਦਿੱਤੇ ਕਦੀ ਮੁਸਲਮਾਨ ਮਾਰ ਦਿੱਤੇ ਕਦੀ ਉਹ ਮਾਰ ਦਿੱਤੇ ਕਦੀ ਉਹ ਮਾਰ ਦਿੱਤੇ ਜੇ ਹੋਰ ਕੁਛ ਨਹੀਂ ਤਾਂ ਦੋਹਾਂ ਨੂੰ ਲੜਾ ਦਿੱਤਾ ਇਹ ਅਕਲਮੰਦੀ ਦੀਆਂ ਗੱਲਾਂ ਜਿਹੜੀਆਂ ਨੇ ਇਹ ਜਿਹੜੀਆਂ ਚਲਾਕੀਆਂ ਨੇ ਦੁਨੀਆਂ 'ਚ ਸਦਾ ਨਹੀਂ ਚੱਲਿਆ ਕਰਦੀਆਂ ਆਖਰ ਮੇਰੇ ਪਰਮੇਸ਼ਰ ਦਾ ਨਿਆਂ ਹੈ ਉਹਦਾ ਇਨਸਾਫ ਹੈ ਕਿ ਵਾਹਿਗੁਰੂ ਕਿਰਪਾ ਕਰੇਗਾ ਖਾਲਸ ਨੂੰ ਸ਼ਕਤੀ ਬਖਸ਼ੇਗਾ ਜਿਵੇਂ ਸਰਦਾਰ ਬਘੇਲ ਸਿੰਘ ਨੇ ਆਪਣੇ ਸਰਦਾਰਾਂ ਦੇ ਨਾਲ ਸਾਰ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਜੱਸਾ ਸਿੰਘ ਜੀ ਆਲੂ ਵਾਲੀਆ ਸਿਰ ਮਹਾਰਾਜਾ ਬਾਬਾ ਆਲਾ ਸਿੰਘ ਵਰਗੇ ਸਾਰੇ ਉਹ ਬੰਦੇ ਉਹ ਦੇਖੋ ਕਿੱਡੇ ਕਿੱਡੇ ਬਹਾਦਰ ਸਿੰਘ ਹੋਏ ਹਨ ਜਿਨ੍ਹਾਂ ਨੇ ਅਬਦਾਲੀਆਂ ਦੀਆਂ ਫੌਜਾਂ ਨੂੰ
ਭਾਜਣਾ ਪਾ ਦਿੱਤੀਆਂ, ਅਵਦਾਲੀ ਨੱਕ ਰੱਖ

ਪਤਾ ਰਹਿ ਗਿਆ ਕਿਤੇ ਕਿਤੇ ਸਿਆਸਤਦਾਨ ਸਨ, ਕਿਤੇ ਕਿਤੇ ਨੀਤੀਵਾਨ ਸਨ। ਇੱਕ ਪਾਸੇ ਏਡੀ ਕਾਇਮ ਤਾਕਤ ਕਾਇਮ ਰੱਖੀ, ਇੱਕ ਪਾਸੇ ਏਡੀ ਵੱਡੀ ਸ਼ਕਤੀ ਕਾਇਮ ਰੱਖੀ ਕਿ ਅਬਦਾਲੀ ਚਾਲਾਂ ਨਹੀਂ ਚੱਲ ਸਕਿਆ। ਬੜੇ ਬੜੇ ਫੌਜੀ ਵਾਲੇ ਬੰਦੇ, ਬੜੀਆਂ ਬੜੀਆਂ ਚਲਾਕੀਆਂ ਕਰਨ ਵਾਲੇ ਬੰਦੇ, ਬੜੇ ਬੜੇ ਰਾਜਨੀਤਿਕ ਬੰਦੇ ਜਿਹੜੇ ਸਨ, ਉਹ ਸਿੱਖਾਂ ਦੇ ਸਾਹਮਣੇ ਫੇਰ ਹੋ ਜਾਂਦੇ ਸਨ। ਇਸ ਵਾਸਤੇ ਉਹਨਾਂ ਨੇ ਜਥੇਬੰਦੀ ਦੀ ਤਾਕਤ ਦੇ ਨਾਲ 1797 ਸਨ ਈਸਵੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਉਸ ਲਾਲ ਕਿਲ੍ਹੇ 'ਤੇ ਕੇਸੀ ਨਿਸ਼ਾਨ 'ਚ ਲਾ ਦਿੱਤਾ ਸੀ ਅਤੇ ਸਾਰੀ ਜਗ੍ਹਾ 'ਤੇ ਖਾਲਸੇ ਦਾ ਬੋਲਬਾਲਾ ਕੀਤਾ ਗਿਆ ਸੀ। ਜਿਹੜੇ ਬਚਨ ਮਹਾਰਾਜ ਨੇ ਕਹੇ ਸਨ ਉਹ ਪੂਰੇ ਹੋ ਚੁੱਕੇ ਹਨ। ਇਸ ਵਾਸਤੇ ਅੱਗੇ ਆਉਣ ਵਾਲੇ ਬਚਨ ਵੀ ਮਹਾਰਾਜ ਨੇ 100 ਸਾਥੀ 'ਚ ਲਿਖੇ ਹੋਏ ਹਨ। ਮੈਂ ਅੱਗੇ ਇੱਕ ਲੇਖ ਵੀ ਲਿਖਿਆ ਸੀ, ਅੱਜ ਫਿਰ ਤੁਹਾਡੀ ਸੇਵਾ 'ਚ ਬੇਨਤੀ ਕਰਦਾ ਹਾਂ ਕਿ ਲੋੜ ਅੱਜ ਸਾਨੂੰ ਸ਼ਸਤਰਧਾਰੀ ਹੋਣ ਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸੰਦੇਸ਼ ਲੈਣ ਦੀ ਹੈ, ਕਿਉਂਕਿ ਆਪਣੇ ਆਪ 'ਚ ਬਾਹੂ ਪੈਦਾ ਕਰਨ ਲਈ। ਮੈਂ ਕੱਲ੍ਹ ਹੀ ਹਾਰਟਫੋਰਡ ਗਿਆ ਸੀ ਸੱਜਣਾਂ ਦੇ ਲੜਕੀ ਦੀ ਚਾਬੀ, ਉਹਨਾਂ ਵਿੱਚੋਂ ਬਹੁਤੇ ਸੱਜਣੇ ਐਸੇ ਸੀ ਜਿਹੜੇ ਮੈਂ ਪਛਾਣ ਨਹੀਂ ਸਕਿਆ। ਮੈਂ ਉਹਨੂੰ ਪੁੱਛਿਆ, ਨੌਜਵਾਨੋ, ਉਹਨੇ ਕਹਿੰਦੇ ਜੀ ਤੁਸੀਂ ਉਹਨੂੰ ਪਛਾਣਿਆ ਨਹੀਂ। ਮੈਂ ਕਿਹਾ ਬੇਟਾ ਮੈਂ ਨਹੀਂ ਪਛਾਣਿਆ। ਉਹਨੇ ਕਿਹਾ ਮੇਰਾ ਨਾਂ ਫਲਾਨਾ, ਮੇਰਾ ਨਾਂ ਫਲਾਨਾ। ਉਹ ਸਾਡੇ ਪਿੰਡਾਂ ਦੇ ਨੇੜੇ ਰਹੇ ਸੀ। ਉਹਨਾਂ ਨੇ ਆਖਿਆ ਅਸੀਂ ਤਾਂ ਉਹਨੇ ਅਮੁੱਟ ਪਾਨ ਕਰ ਲਿਆ, ਕੇਸ ਰੱਖ ਲਿਆ, ਸੋਹਣੇ ਸੋਹਣੇ ਦਾੜੇ ਰੱਖ ਲਿਆ, ਤਾਂ ਉਹਨਾਂ ਦਾ ਪ੍ਰਭਾਵ। ਮੈਂ ਕਿਹਾ ਵੀ ਮੈਂ ਹੁਣ ਤੁਹਾਨੂੰ ਇਹ ਪੁੱਛਣਾ ਤੁਹਾਡੇ ਤੋਂ ਅਗਲੇ ਫੋਟੋ ਵੀ ਆਉਣੇ ਆ ਅਤੇ ਹੁਣ ਆਪਣੇ ਆਪ ਫੋਟੋ ਵੀ ਦੇਖ ਲਓ, ਹੁਣ ਤੁਹਾਡੀ ਪਰਸਨੈਲਿਟੀ ਕੀ ਹੈ, ਹੁਣ ਤੁਹਾਡੇ ਕੋਲੋਂ ਤੁਹਾਡੇ ਪ੍ਰਭਾਵ ਦਾ ਦੂਜੇ 'ਤੇ ਅਸਰ ਪੈਂਦਾ ਹੈ, ਤੁਹਾਡੇ ਪ੍ਰਭਾਵ ਦਾ ਦੂਜੇ 'ਤੇ ਅਸਰ ਪੈ ਕੇ ਮਹਾਰਾਜ ਨੇ ਤਾਂ ਹੀ ਆਖਿਆ ਸੀ ਮੈਂ ਐਸਾ ਸਿੰਘ ਪੈਦਾ ਕਰ ਦਿਆਂਗਾ ਜਿਹੜਾ 1,25,00,000 ਦੇ ਸਾਹਮਣੇ ਝੁਕੇਗਾ ਨਹੀਂ। 1,25,00,000 ਸੇ ਏਕ ਲੜਾਂ ਤਬੀ ਗੋਬਿੰਦ ਸਿੰਘ ਨਾਮ ਕਹਾਂ। ਅੱਜ ਸਾਨੂੰ ਇਸ ਗੱਲ ਦੀ ਲੋੜ ਹੈ। ਇਹਨਾਂ ਕੁਝ ਕਹਿ ਕੇ ਮੈਂ ਆਪਦੀ ਸੇਵਾ 'ਚ ਬੇਨਤੀ ਕਰਦਾ ਹਾਂ। ਕੁਝ ਕਹਿੰਦਿਆਂ ਇਤਿਹਾਸ ਕਹਿੰਦਿਆਂ ਗੁਰਬਾਣੀ ਦੇ ਬਚਨ ਕਹਿੰਦਿਆਂ ਹੋਈਆਂ ਭੁੱਲਾਂ ਆਪ ਨੇ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਨਾਮ ਦੇਉ ਜੀਓ ਕੀ ਰਾਮ ਕਲੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੀ ਲੇ ਕਾਗਦ ਕਾਟੀ ਲੇ ਗੁਰਡੀਆ, ਆਕਾਸ਼ ਮਰਦੇ ਭਰਮੀ ਵਾਲੇ, ਪੰਚ ਜਨਾ ਸਿਉਂ ਬਾਤ ਬਟਊਆ, ਚੀਤ ਸੋਡੋਰੀ ਰਾਖੀ ਵਾਲੇ। ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਨਿਕ ਕਲਾ ਚਿਤ ਮਾਂਡੀ ਵਾਲੇ ਰਾਉ। ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜ ਕੁਆਰ ਪੁਰੰਦਰੀਏ, ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਵਾਲੇ। ਮੰਦਰ ਏਕ ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀ ਵਾਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਵਾਲੇ। ਕਹਿਤ ਨਾਮ ਦਿਓ ਸੁਨੋ ਤਰਲੋਚਨ, ਬਾਲਕ ਪਾਲਣ ਪੌਡੀ ਵਾਲੇ, ਅੰਤਰ ਬਾਹਰ ਕਾਜ ਬਰੂਦੀ, ਚੀਤ ਸੋ ਬਾਰਿਕ ਰਾਖੀ ਵਾਲੇ। ਵੇਦ ਪੁਰਾਣ ਸ਼ਾਸਤਰ ਅਨੰਤਾ, ਗੀਤ ਕਵਿਤ ਨਾ ਗਾਵੋ ਗੋ, ਅਖੰਡ ਮੰਡਲ ਨਿਰੰਕਾਰ ਮਹੇ, ਅਨਹਦ ਬੀਨ ਬਜਾਵੋ ਗੋ। ਬੈਰਾਗੀ ਰਾਮਹਿ ਗਾਵੋ ਗੋ, ਸ਼ਬਦ ਅਤੀਤ ਅਨਾਹਦ ਰਾਤਾ, ਅਕੁਲ ਕਹਿ ਕਰ ਜਾ ਉਂਗੋ, ਰਹਾਉ ਇੜਾ ਪਿੰਗਲਾ ਔਰ ਸੁਖਮਨਾ, ਪੌਣੇ ਬੰਧ ਰਹਾਓ ਗੋ, ਚੰਦ ਸੂਰਜ ਦੋਇ ਸਮ ਕਰ ਰਾਖੋ, ਬ੍ਰਹਮ ਜੋਤ ਮਿਲ ਜਾਓ ਗੋ। ਤੀਰਥ ਦੇਖ ਨਾ ਜਲ ਮਹਿ ਪੈਸੋ, ਜੀ ਜੰਤ ਨਾ ਸਤਾਵੋ ਗੋ, ਅੜਸਠ ਤੀਰਥ ਗੁਰੂ ਦਿਖਾਈ, ਘਟ ਹੀ ਭੀਤਰ ਨਾਵੋ ਗੋ। ਪੰਚ ਸਹਾਈ ਜਨ ਕੀ ਸੋਭਾ, ਭਲੋ ਭਲੋ ਨਾ ਕਹਾਵੋ ਗਉ, ਨਾਮਾ ਕਹੇ ਚਿਤ ਹਰ ਸਿਉ ਰਾਤਾ, ਸੁਨ ਸਮਾਧ ਸਮਾਵੋ ਗਉ। ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਵਨ ਕਹਾਂ ਤੇ ਆਇਆ। ਰਾਮ ਮੋ ਕੋਏ ਨਾ ਕਿਸੀ ਕੇਰਾ, ਜੈਸੇ ਤਰਬਰ ਪੰਖ ਬਸੇਰਾ, ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ, ਪਾਨੀ ਪਵਨ ਮਿਲਾਇਆ, ਸਾਸਤ ਨਾ ਹੋਤਾ ਵੇਦ ਨਾ ਹੋਤਾ, ਕਰਮ ਕਹਾਂ ਤੇ ਆਇਆ। ਖੇਚਰ ਭੂਚਰ ਤੁਲਸੀ ਮਾਲਾ, ਗੁਰਪ੍ਰਸਾਦੀ ਪਾਇਆ, ਨਾਮਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਇਆ, ਰਾਮ ਕਲੀ ਕਰ ਦੂਜਾ। ਬਾਨਾਰਸੀ ਤਪ ਕਰੇ ਉਲਟ ਤੀਰਥ ਮਰੇ, ਅਗਨ ਦਹੈ ਕਾਇਆ ਕਲਪ ਕੀ ਜੈ, ਅਸਮੇਧ ਜਗ ਕੀ ਜੈ, ਸੋਨਾ ਗਰਭ ਦਾਨ ਦੀ ਜੈ, ਰਾਮ ਨਾਮ ਸਰ ਤਉ ਨ ਪੂਜੈ। ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀ ਜੈ, ਹਰ ਕਾ ਨਾਮ ਨਿਤ ਨਿਤ ਹੈ ਲੀਜੈ ਰਾਉ। ਗੰਗਾ ਜਉਂ ਗੋਦਾਵ ਰਜਾਈ ਹੈ, ਕੁੰਭ ਜਉਂ ਕੇਦਾਰ ਨਾਈ ਹੈ, ਗੋਮਤੀ ਸਹਿਸ ਗਊ ਦਾਨ ਕੀ ਜੈ। ਕੋਟ ਜਉਂ ਤੀਰਥ ਕਰੈ, ਤਨ ਜਉਂ ਹਿਵਾਲੈ ਗਾਰੈ, ਰਾਮ ਨਾਮ ਸਰ ਤਉ ਨਾ ਪੂਜੈ। ਅਸਤ ਦਾਨ ਗਜ ਦਾਨ ਸਹਿਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀ ਜੈ, ਆਤਮ ਜੋ ਨਿਰਮਾਇਲ ਕੀ ਜੈ, ਆਪ ਬਰਾਬਰ ਕੰਚਨ ਦੀ ਜੈ, ਰਾਮ ਨਾਮ ਸਰ ਤਉ ਨ ਪੂਜੈ। ਮਨਹਿ ਨ ਕੀ ਜੈ ਰੋਸ, ਜਮਹਿ ਨ ਦੀ ਜੈ ਦੋਸ, ਨਿਰਮਲ ਨਿਰਬਾਣ ਪਦ ਚੀਨ ਲੀ ਜੈ, ਜਸ ਰਥ ਰਾਏ ਨੰਦ, ਰਾਜਾ ਮੀਰਾ ਰਾਮ ਚੰਦ। ਪ੍ਰਣਵੈ ਨਾਮਾ ਤਤ ਰਾਸ ਅੰਮ੍ਰਿਤ ਪੀ ਜੈ, ਰਾਮ ਕਲੀ ਬਾਣੀ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪੜੀਐ ਗੁਣੀਐ ਨਾਮ ਸਭ ਸੁਣੀਐ, ਅਨ ਭਾਉ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਈ ਕੈਸੇ, ਜਉ ਪਾਰ ਸਹਿ ਨਾ ਪਰਸੈ। ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤ ਸਰੇ, ਇਨ ਪੰਚੋ ਮਿਲ ਲੂਟੇ ਰਹਾਉ। ਹਮ ਵੱਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾਨਾਸੀ। ਕਹੁ ਰਵਿਦਾਸ ਸਭੈ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ, ਮੋਹਿ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਣ ਤਨ ਮੋਰੇ।
राम कली बाणी बेणी जीओ की एक ओंकार सतगुर प्रसाद। इड़ा पिंगला और सुख मना तीन बसे कठाई, बेणी संगम तह प्राग मान मज्जन करे तथाई। संतो तहां निरंजन राम है, गुर गम चीन बिरला कोय, तहां निरंजन रमैया होए राव। देव स्थान क्या निशानी, तह बाजे शब्द अनाहत बाणी, तह चंद न सूरज पौन न पाणी, साखी जागी गुरमुख जानी। उपजय ज्ञान दुर्मत अशी जय, अमृत रास गगन अंतर पी जय, इस कला जी जो जाने पेयो, पेटै तास परम गुर देओ। दस मंदवारा अगमया पारा, परम पुरख की घाटी, ऊपर हाट हाट पर आला, आले पीतर थाती। जागत रहै ऐसो कबू न सोवै, तीन तलोक समाद पलोवै, बीज मंत्र लै हृदय रहै, मनुआ उल्ट सुन महंगै। जागत रहै न अलिया भाखै, पांचो इंद्री बस कर रखै, गुर की साखी राखै चीत, मन तन अर्पै कृष्ण प्रीत। कार पल्लव साखा बिचारे, अपना जन्म न जुए हारे, असुर नदी का बंधे मूल, पश्चिम फिर चढ़ावे सूर। अजर जरै सो नचर चरै, जगन्नाथ संगोष्ठ करै, चौमुख दीवा ज्योत द्वार, पल्लू अनत मूल बिचकार। सर्व कलाले आपे रहै, मन मान कृत नाम है गोहै, मस्तक पद्म द्वाले मणि, माहे निरंजन कृपवन तणि। पंच शब्द नरमायल बाजे, टुलके चबर संख कन गाजे, दाल मल दैंतो गुरमुख ज्ञान, बीणी जाचै तेरा नाम। राग नट नारायण महला चौथा, एक ओंकार सतनाम, करता पुरखु निरभउ निरवैर, अकाल मूर्त अजूनी सहिबं गुर प्रसाद। मेरे मन जप अहनस नाम हरे, कोट कोट दुख बकीने, सब पर हर पास धरे राउ। हर हर नाम जप है आराधय, सेवक पाए खरे, किल बिख दुख गए सब निकरउ। ज्यों मानी मैल हरे, ज्यों पानी मैल हरे, खिन खिन नार नारायण गावै, मुख बोलहै नार नर हरि, पंच दुख साध नगर महि, एक खिन पल दूर करे। वडभागी हर नाम त्यावहै, हर के भगत हरे, तन की संगत देह प्रभ जांचौ, मैं मूढ़ मुग्ध निस्तरे। कृपा कृपा धार जग जीवन, रख लेवो शरण परे, नानक जन तुमरी शरणाई, हार राखो लाज पहारी। नाट महला चौथा। राम जप जन राम नाम रले, राम नाम जप्यो गोर बचनी, हार धारी हर कृपले राव। हर हर अगम गोचर स्वामी, जन जाप मिल सलल सलल, हर के संत मिल राम रस पाया, हम जन कै बल बल ले। पुरखोत्तम हर नाम जन गायो, सब दालद दुख दल ले, बिच देही दुख साध पंच धातु, हर किए खिन परले। हर के संत मन प्रीत लगाई, ज्यों देखै सास कमले, उनवै कान कान कन हर गर जाए, मान बिगसै मोर मुरले। हमरै स्वामी लोच हम लाई, हम जीवन दुख हर मिले, जन नानक हर अमल हर लाई, हर मेलो नंद भले। नाट महला चौथा। मेरे मन जप हर हर नाम सखे, गुर प्रसादी हर नाम ते आयो, हम सतगुर चरण पखे राउ। उत्तम जगन्नाथ जगदीश्वर, हम पापी शरण रखे, तुम वड पुरख दीन दुख पंजन, हर दियो नाम मुखे। हर गुण नी ऊच नीच हम गाई, गुर सतगुर संग सखे, ज्यों चंदन संग बसे निम बिरखा, गुण चंदन के बसखे।
ਹਮ ਰਹਿ ਅਵਗੁਣ ਵਿਖਿਆ ਵਿਖੈ ਕੇ ਬਹੁ ਬਾਰ ਬਾਰ ਨਿਮਖੇ ਅਵਗੁਣ ਯਾਰੀ ਪਾਥਰ ਪਾਰੀ ਹਰਦਾਰੀ ਸੰਗ ਜਨਖੇ ਜਿਨ ਕਉ ਤੁਮ ਹਰਿ ਰਾਖੋ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ਜਨ ਨਾਨਕ ਕੀ ਦਇਆਲ ਪ੍ਰਭ ਸੁਆਮੀ ਹਮ ਤੁਮ ਦੋਸ਼ਟ ਤਾਰੀ ਹਰਿ ਨਖੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਧਿਆਇਓ ਜਨ ਪਗ ਲਗੇ ਰਾਉ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨ ਗੇ ਤੁਮ ਸਰਣਾਗਤ ਪ੍ਰਤਪਾਲਕ ਸੁਆਮੀ ਹਮ ਰਾਖੋ ਪੜ ਪਾਪ ਗੇ ਤੁਮਰੀ ਸੰਗਤ ਹਰ ਕੋ ਨਾ ਉਧਾਰਿਓ ਪ੍ਰਭ ਕੀਏ ਪਾਤਤ ਪਵ ਗੇ ਗੁਣ ਗਾਵਤ ਸ਼ੀ ਪਦ ਸਟਾਰਿਓ ਪ੍ਰਭ ਰਾਖੀ ਪੈਜ ਜਨ ਗੇ ਜੋ ਤੁਮਰੇ ਗੁਣ ਗਾਵੈ ਸੁਆਮੀ ਹਉ ਬਲ ਬਲ ਬਲ ਤਿੰਨਗੀ ਭਵਨ ਭਵਨ ਪਵਿੱਤਰ ਸਭ ਕੀਏ ਹਾਰ ਜਹ ਧੂਰ ਪਰੀ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕਹ ਹਮ ਤੁਮ ਵੱਡ ਵੱਡ ਪੁਰਖ ਵੱਡਗੇ ਜਨ ਨਾਨਕ ਕਉ ਦਇਆ ਪ੍ਰਭ ਤਾਰਹੁ ਹਮ ਸੇਵਕ ਤੁਮ ਜਨ ਪਗੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਣੇ ਰਾਉ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੌਰ ਸੁਨੇ ਕਿਲਬਿਕ ਪਾਪ ਨਾਮ ਹਰ ਕਾਟੇ ਜੇਵ ਏਕ ਖੇਤ ਕਰਸਾਨ ਲੁਣੇ ਤੁਮਰੀ ਉਪਮਾ ਤੁਮ ਤੇ ਤੁਮ ਹੀ ਪ੍ਰਭ ਜਾਨੋ ਹਮ ਕਹਿ ਨਾ ਸਕੈ ਹਰ ਗੁਣੇ ਜੈਸੀ ਤੁਮ ਤੈਸੀ ਪ੍ਰਭ ਰਾ ਤੁਮ ਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਧ ਬਹੁ ਬੰਧੇ ਹਰ ਜਪਿਓ ਖੁੱਲ ਖੁੱਲਨੇ ਜਿਉ ਜਾਲ ਕੁੰਚਰ ਤੰਦੂਐ ਬੰਧਿਓ ਹਰ ਚੇਤਿਓ ਮੋਖ ਮੁਖ ਨੇ ਸੁਆਮੀ ਪਾਰਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾ ਪਾਈ ਨਹੀਂ ਪਾਵੇ ਜਨ ਨਾਨਕ ਕੀ ਪ੍ਰਭ ਵਡਨੇ ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਪ੍ਰਭ ਹਰ ਪ੍ਰਗਣੇ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਲਗ ਸਤਿਗੁਰ ਗੁਰ ਹਰ ਜਪਣੇ ਰਾਉ ਤੁਮ ਹਰ ਤੁਮ ਵੱਡ ਅਗਮ ਗੋਚਰ ਸੁਆਮੀ ਸਭ ਧਿਆਵੇ ਹਰ ਰੁੜਨੇ ਜਿਨ ਕਉ ਤੁਮਰੀ ਵੱਡ ਕਟਾਕ ਹੈ ਤੇ ਗੁਰਮੁਖ ਹਰ ਸਿਮਰਣੇ ਇਹ ਪਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਣੇ ਜਿਉ ਸਲਲ ਉਠੈ ਬਹੁ ਲਹਿਰੀ ਮੈਲ ਸਲਲ ਸਮਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਾਣੋ ਹਮ ਨਹਿ ਜਾਣੀ ਹਾਰ ਗਹਿਣੇ ਹਮ ਬਾਰਿਕ ਕਉ ਦੋਸਤ ਧਾਰਹੁ ਹਮ ਕਰਹਿ ਪ੍ਰਭੂ ਸਿਮਰਣੇ ਤੁਮ ਜਲ ਨਿਧ ਹਰ ਮਾਨ ਸਰੋਵਰ ਜੋ ਸੇਵੇ ਸਭ ਫਲਣੇ ਜਨ ਨਾਨਕ ਹਰ ਹਰ ਹਰ ਹਰ ਬਾਂਛੈ ਹਰ ਦੇਵੋ ਹਰ ਕਿਰਪਣੇ ਨਟ ਨਾਰਾਇਣ ਮਹੱਲਾ ਚੌਥਾ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਕਾਲ ਗੋ ਤਿਲੇ ਗੁਰ ਪਾਗਰੇ ਨਰਵਾਲ ਸਭ ਦਾਲ ਭੰਜ ਦੁੱਖ ਡਾਲ ਹਰ ਹੋ ਹੋ ਹੋ ਨਦਰ ਨਿਹਾਲ ਰਹਾਉ ਹਰ ਕਾ ਗ੍ਰਹਿ ਹਰ ਆਪ ਸਵਾਰਿਉ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੇਠੀ ਹਮ ਹਰ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ਹਰ ਆਵ ਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦ ਭਈ ਹਰ ਆਵ ਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਈ ਗੁਲਤਾਨ ਹਾਲ ਨਿਹਾਲ ਨਿਹਾਲ ਨਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੁਣ ਕਥ ਕਥਾ ਸੁਖਵੰਤੀ ਸਭ ਕਿਲਬਖ ਪਾਪ ਲਹੰਤੀ ਹਰ ਹੋ ਹੋ ਹੋ ਲਿਖਤ ਲਿਖੰਤੀ ਰਾਉ ਹਰ ਕੀਰਤ ਕਲ ਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਿਨ ਜਿਨ ਜਨ ਸੁਨੀ ਮਨੀ ਹੈ ਜਿਨ ਜਾਨ ਤਿਸ ਜਨ ਕਹਿ ਹੋ ਕੁਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਜਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੀ ਜਪ ਹਰ ਹਰ ਹਰ ਹੋ ਬੰਤੀ ਨਾਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾ